ਪਿਆ ਤਪੀਆ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ

ਸਥਾਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਾਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਾਰੋਂ ਘਰੋਂ ਸਿੱਖੀ ਸਿੱਧਕ ਭਰੂਸਾ ਨਾਮਦਾਨ ਬਖਸ਼ਨਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀ ਆਪ ਜੀ ਦੇ ਹਾਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜ੍ਹਦੇ ਸੁਣਦੇ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ ਹੈ। ਦੇਖੋ, 12 ਮਹੀਨੇ 30 ਦਿਨ ਸਾਨੂੰ ਪੈਸੇ ਦੀ ਲੋੜ ਹੈ।
1: ਹਾਂ,
0: ਤੇ ਜ਼ਿਮੀਦਾਰੀ ਦੇ ਵਿੱਚ ਹੁਣ ਸਾਡੇ ਕੋਲ ਕੋਈ ਨੌਕਰੀ ਤਾਂ ਹੈ ਨੀ ਵੀ ਚੜੇ ਮਹੀਨੇ ਸਾਡੇ ਕੋਲ ਤਨਖਾਹ ਆ ਜਾਊਗੀ।
1: ਹਾਂ,
0: ਸਾਨੂੰ ਤਾਂ ਕੰਮ ਰੋਜ਼ ਕਰਨਾ ਪੈਣਾ ਤੇ ਰੋਜ਼ ਦੇ ਪੈਸੇ ਸਾਡੇ ਕੋਲ ਤਾਂ ਆਉਣਗੇ। ਤੇ ਰੋਜ਼ ਦੇ ਕੰਮਾਂ ਦੇ ਵਿੱਚ ਸੰਧੂ ਸਾਹਿਬ ਇਹੀ ਹੈ ਕਿ ਦੁੱਧ ਬਾਦ ਦਾ ਕੰਮ ਹੈ, ਹੋਰ ਬੀਸੀਆਂ ਕੰਮ ਹੈ, ਤੇ ਜਾਂ ਫਿਰ ਸਬਜ਼ੀ ਭਾਜੀ ਦਾ ਕੰਮ ਹੈ। ਜੇ ਆਪਾਂ ਇਹ ਕਰ ਲਈਏ ਤੇ ਰੋਜ਼ ਦੇ ਰੋਜ਼ ਪੈਸੇ ਸਾਨੂੰ ਆ ਜਾਂਦੇ
1: ਆ ਜੀ। ਬਹੁਤ ਮਹੱਤਵਪੂਰਨ ਗੱਲ ਆ। ਦੇਖੋ, ਹੁਣ ਸਾਲ ਛਮਾਈ ਜਿਹੜਾ ਦੇਖਣਾ, ਇਹ ਵੀ ਗੱਲ ਨਾ ਜੱਜਦੀ ਨਹੀਂ ਜੀ।
0: ਖਰਚੇ
1: ਤਾਂ ਆਪਣੇ ਰੋਜ਼ ਦੇ ਰੋਜ਼ ਹੈਗੇ ਆ ਜੀ। ਤੇ ਇਸ ਕਰਕੇ ਆਪਾਂ ਜਿੱਦਾਂ ਕਹਿੰਦੇ ਹਾਂ ਕਿ ਫਸਲ ਜਿੱਦਾਂ ਅਸੀਂ ਬੀਜ ਲੈਂਦੇ ਹਾਂ ਤਾਂ ਉਹਨਾਂ ਦਾ ਚਲੋ 6 ਮਹੀਨੇ ਬਾਅਦ ਹੀ ਆਉਣਾ ਹੈਗਾ। ਇਹ ਜਿੱਦਾਂ ਛੋਟੇ ਛੋਟੇ ਕੰਮ ਹੁੰਦੇ ਕਈ ਵਾਰ, ਇਹ ਇੱਕ ਤਾਂ ਆਪਾਂ ਨੂੰ ਜਿੱਦਾਂ ਕਹਿੰਦੇ ਹਾਂ ਕਿ ਆਪਣੇ ਆਪ ਨੂੰ ਖੇਤੀ 'ਚ ਰੁਝੇਵਾਂ 'ਚ ਰੱਖਦੇ ਹੈਗੇ ਆ, ਅਤੇ ਦੂਸਰੇ ਨਾਲ ਆਮਦਨ ਦਾ ਵਧੀਆ ਜ਼ਰੀਆ ਬਣ ਜਾਂਦੇ ਹੈਗੇ ਆ।
0: ਨਾਲੇ ਹੁਣ ਦੇਖੋ ਜੀ, ਕੰਮ ਵੀ ਇੱਦਾਂ ਦੇ ਨਹੀਂ ਹੈਗੇ ਸੰਧੂ ਸਾਹਿਬ ਵੀ। ਹੁਣ ਪਹਿਲੇ ਕੰਮਾਂ ਦਾ ਅਤੇ ਹੁਣ ਦੇ ਕੰਮਾਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ, ਕਿਉਂਕਿ ਹੁਣ ਕੋਈ ਵੀ ਕਿੱਤਾ ਧੰਦਾ ਕੋਈ ਕੰਮ ਕਾਰ ਹੈਗਾ ਨਾ, ਉਹਦੇ 'ਚ ਆਧੁਨਿਕ ਮਸ਼ੀਨਰੀ ਵੀ ਸਾਡੇ ਨਾਲ ਖੜੀ ਆ, ਆਧੁਨਿਕ ਗਿਆਨ ਵੀ ਸਾਡੇ ਨਾਲ ਖੜਾ। ਪਹਿਲਾਂ ਤਾਂ ਆਪਣੇ ਕੋਲ ਆਲਾ ਸੇਟ ਹੱਥਾਂ ਨਾਲ ਖੇਤੀ ਕਰਦੇ ਸੀ, ਸਾਰਾ ਕੰਮ ਇੱਦਾਂ ਦਾ ਹੁੰਦਾ ਸੀ, ਬੰਦਿਆਂ ਦੀ ਖੇਤੀ ਸੀ। ਅੱਜ ਮਸ਼ੀਨਰੀ ਦੀ ਖੇਤੀ ਹੈ, ਇਸ ਕਰਕੇ ਖੇਤੀ ਔਖੀ ਨਹੀਂ ਰਹੀ। ਹੁਣ ਤੁਸੀਂ ਕੋਈ ਵੀ ਕਿੱਤਾ ਧੰਦਾ ਕਰ ਲਓ, ਉਹਦੇ 'ਚ ਹਜ਼ਾਰਾਂ ਤਰ੍ਹਾਂ ਦੇ ਸਾਡੇ ਨਾਲ ਸਹਾਇਕ ਸੰਦ ਖੜੇ ਹੈ। ਸੋ ਇਸ ਕਰਕੇ ਕਿੱਤੇ ਧੰਦੇ ਨੂੰ ਪਹਿਲਾਂ ਤੁਸੀਂ ਇਹੀ ਦੇਖੋ ਕਿ ਤੁਹਾਡੇ ਹਿਸਾਬ ਦੇ ਨਾਲ, ਤੁਹਾਡੀ ਜਾਣਕਾਰੀ ਦੇ ਨਾਲ, ਤੁਹਾਡੇ ਵਿੱਤ ਦੇ ਲਿਹਾਜ਼ ਨਾਲ ਮੈਂ ਕਿਹੜਾ ਕੰਮ ਕਰ ਸਕਦਾ, ਉਸੇ ਕੰਮ ਦੀ ਚੋਣ ਕਰੋ। ਇਹ ਨਾ ਹੋਵੇ ਵੀ ਮਿੱਠਾ ਸਿਉਰਾਂ ਨੇ ਕੁਕੜੀਆਂ ਰੱਖ ਲਿਆ ਤੇ ਅਸੀਂ ਵੀ ਕੁਕੜੀਆਂ ਰੱਖ ਲਈ। ਦੇਖਾ ਦੇਖੀ ਕੰਮ ਨਹੀਂ ਕਰਨਾ ਚਾਹੀਦਾ। ਤੁਸੀਂ ਆਪਣੇ ਸਾਧਨਾਂ ਦੇ ਮੁਤਾਬਕ, ਆਪਣੀ ਸੋਚ ਦੇ ਮੁਤਾਬਕ, ਆਪਣੇ ਵਿੱਤ ਦੇ ਲਿਹਾਜ਼ ਨਾਲ ਕੰਮ ਕਰੋਗੇ ਤੇ ਉਹ ਕੰਮ ਤੁਹਾਨੂੰ ਦੇ ਕੇ ਜਾਊਗਾ। ਹੁਣ ਦੂਜਾ ਇਹ ਹੈ ਕਿ ਕਿਸੇ ਕੰਮ ਦੇ ਵਿੱਚ ਬੰਦੇ ਨੂੰ ਨਾ ਕਈ ਵਾਰੀ ਇੱਕ ਘੁਮਾਨ ਜਾ ਆਉਂਦਾ, ਮੈਨੂੰ ਤਾਂ ਸਭ ਕੁਝ ਪਤਾ ਹੀ ਹੈ। ਇਹ ਕੋਈ ਕੁਛ ਨਹੀਂ ਪਤਾ ਹੁੰਦਾ, ਜਾਣਕਾਰੀ ਤੋਂ ਬਿਨਾਂ ਕੰਮ ਕਰਨਾ ਸੰਧੂ ਸਾਹਿਬ ਬਹੁਤ ਖਤਰਨਾਕ ਚੀਜ਼।
1: ਇਹ ਤਾਂ ਬਾਕੀ ਗੱਲ ਆ, ਕਈ ਵਾਰ ਨਾ ਆਪਣਾ ਆਦਤ ਹੁੰਦੀ ਕਈ ਬੰਦਿਆਂ ਨੂੰ, ਕੋਈ ਗੱਲ ਕਰੋ ਨਾ ਕਾਕਾ ਜਿੰਨੀ ਤੇਰੀ ਉਮਰ ਆ ਨਾ, ਇੰਨੇ ਸਾਨੂੰ ਤਾਂ ਵਾਹੀ ਕਰਦਿਆਂ
0: ਨੂੰ ਹੋ ਗਏ।
1: ਹਾਂਜੀ,
0: ਕੀਤਾ ਕੁਛ ਨਹੀਂ, ਖੜੇ ਉੱਥੇ ਦੇ ਉੱਥੇ ਹੀ।
1: ਜਿੱਦਾਂ ਆਪਾਂ ਗੱਲ ਕਰ ਰਹੇ ਸੀ ਕਿ ਜਿਹੜੀ ਗੱਲ ਕਰਦੇ ਕਿ ਉਮਰ ਨਾ ਗੁਆਈਏ ਤੇ ਨਾ ਹੀ ਵਕਤ ਗੁਆਈਏ, ਤੇ ਖੇਤੀਬਾੜੀ ਤੇ ਖਾਸ ਕਰਕੇ ਸਬਜ਼ੀਆਂ ਵੱਲ ਆਈਏ ਜੀ।
0: ਬਿਲਕੁਲ ਸਬਜ਼ੀਆਂ ਦੇ ਵਿੱਚ ਵੀ ਦੇਖੋ, ਇੱਥੇ ਵੀ ਨੁਕਤਾ ਇਹ ਆ ਜਾਂਦਾ ਵੀ ਸਬਜ਼ੀ ਵੀ ਉਸ ਦੀ ਚੋਣ ਕਰੋ ਜਾਂ ਉਸ ਵਕਤ ਦੀ ਚੋਣ ਕਰੋ ਜਦੋਂ ਤੁਹਾਨੂੰ ਸਬਜ਼ੀ 4 ਪੈਸੇ ਦੇ ਕੇ ਜਾਂਦੀ ਹੈ। ਸਬਜ਼ੀ ਉਸ ਟਾਈਮ 'ਚ ਨਾ ਲਾਓ ਜਦੋਂ ਗਲੱਟ ਹੈ ਤੇ ਸਾਡੀ ਸਬਜ਼ੀ ਨੂੰ ਕੋਈ ਪੁੱਛਦਾ ਹੀ ਨਹੀਂ।
1: ਮਟਰ ਲੈ ਲਓ ਜੀ, ਸਾਰਾ ਸਾਲ ਦੇਖੋ ਰੁੜੀਆ ਰਾਮ ਜੀ ਵਰਤਨ ਹੁੰਦਾ ਹੈਗਾ ਆਪਣੇ ਰਸੋਈ 'ਚ, ਵੱਡੇ ਵੱਡੇ ਹੋਟਲਾਂ 'ਚ।
0: ਇਹ ਤਾਂ ਸੁਕਾ ਕੇ ਵੀ ਵਰਤੇ ਜਾ ਸਕਦੇ ਨੇ।
1: ਹਾਂ ਜੀ, ਅਤੇ ਕਈ ਢੰਗ ਤਰੀਕੇ ਨਾਲ ਹੁਣ ਤਾਂ ਦੇਖੋ, ਜਿਹੜੀ ਪਹਿਲਾਂ ਹੁੰਦਾ ਸੀ ਵੀ ਯਾਰ ਫਲੀ ਦਾਣੇ ਕੱਢੋ, ਹੁਣ ਤਾਂ ਇਹੋ ਜਿਹੀ ਕਸਮ ਆ ਗਈ ਵੀ ਆਪਾਂ ਨੂੰ ਉਸ
0: ਮਿੱਠੀ ਫਲੀ
1: ਕਿ ਉਹਦੀ ਫਲੀ ਵੀ ਆਪਾਂ ਇਸਤੇਮਾਲ ਹੋ ਸਕਦੀ
0: ਹੈ, ਹੁੰਦੀ ਹੈ, ਉਹ 'ਚ ਗੁਣ ਬਹੁਤ ਜ਼ਿਆਦਾ ਨੇ।
1: ਹਾਂ, ਪਰ ਦੇਖੋ ਮਟਰਾਂ ਦੇ ਵਿੱਚ ਇੱਕ ਜਿਹੜੀ ਸਮੱਸਿਆ ਰੁੜੀਆ ਰਾਮ ਜੀ ਇਹ ਆਉਂਦੀ ਹੈਗੀ ਹੈ, ਕਈ ਵਾਰ ਜਦੋਂ ਅਗੇਤਾ ਲਾਉਂਦੇ ਹਾਂ ਨਾ ਤੇ ਉਹ ਖੇੜਾ ਰੋਗ ਬੜਾ ਪੈਂਦਾ ਜੀ।
0: ਉਹ ਖੇੜਾ ਰੋਗ ਪੈਂਦਾ, ਇਹ ਸਹੀ ਗੱਲ,
1: ਪਰ ਉਹਦੇ ਵਾਸਤੇ ਪ੍ਰਬੰਧ ਹੈਗੇ ਸਾਡੇ ਕੋਲ, ਉਹ ਕਰਕੇ ਚੱਲੋ। ਅਤੇ ਜਿੱਦਾਂ ਤੁਸੀਂ ਗੱਲ ਕਰ ਰਹੇ ਸੀ ਕਿ ਪਹਿਲਾਂ ਆਪਾਂ ਦੇਖੋ ਵੀ ਜਿਹੜੀ ਲਾਗਤ ਹੈ

0: ਸਾਡੇ ਮੰਡੀ 'ਚ ਲੱਗ ਜਾਗੇ,
1: ਹਾਂ
0: ਉਸ ਹਿਸਾਬ ਨਾਲ ਆਪਣਾ ਜਿਹੜੀ ਸਬਜ਼ੀ ਦੀ ਜਿਹੜੀ ਆਪਾਂ ਬਿਜਾਈ ਕਰੀਏ ਜੀ।
1: ਆਓ ਜੀ, ਸਬਜ਼ੀ ਉਹੀ ਹੈ ਵੀ ਸਬਜ਼ੀ ਦਾ ਜਿਹੜਾ ਵੀ ਬਜ਼ਾਰਾ ਹੈ ਉਹ ਇੱਕਦਮ ਨਹੀਂ ਆਪਾਂ ਬੀਜਣਾ ਹੈ, ਉਹਨੂੰ ਵੰਡਵੀਂ ਖੇਤੀ ਕਰਨੀ ਹੈ। ਹੁਣ ਜੇ ਤੁਸੀਂ 2 ਏਕੜ ਦੀ ਖੇਤੀ ਕਰਦੇ ਹੋ, ਜੇ ਮਟਰ ਹੀ ਲਾਉਣਾ, ਤੁਸੀਂ ਇਹ ਨਹੀਂ ਇੱਕੋ ਵਾਰੀ ਮਟਰ ਤੋੜ ਕੇ ਤੇ ਉਹਦੀ ਮੰਡੀਕਾਰੀ ਕਰ ਲਈ, ਤੇ ਉਸ ਮੰਡੀ ਦੇ ਵਿੱਚ ਤੁਸੀਂ ਖੜਨਾ ਹੈ, ਰੋਜ਼ ਗਾਹਕ ਨੇ ਤੁਹਾਡੇ ਕੋਲ ਆਉਣਾ ਹੈ, ਤੇ ਉਸ ਲਿਹਾਜ਼ ਨਾਲ ਹੀ ਆਪਾਂ ਕੋਈ ਰਕਬਾ ਪਹਿਲਾਂ ਲਾ ਲਿਆ, ਕੁਛ ਉਹ ਤੋਂ ਬਾਅਦ ਲਾ ਲਿਆ, ਕੁਛ ਉਹ ਤੋਂ ਬਾਅਦ ਲਾ ਲਿਆ, ਇਸ ਲਿਹਾਜ਼ ਨਾਲ ਆਪਾਂ ਨੇ ਵੰਡਵੀਂ ਖੇਤੀ ਕਰਨੀ।
0: ਦੇਖੋ ਰੋੜੇ ਰਾਮ ਜੀ, ਤਾਂ ਤੁਸੀਂ ਗੱਲ ਕਰ ਰਹੇ ਸੀ ਕਿ ਕਿਸਮਾਂ ਦੀ ਵੱਖ ਵੱਖ ਗੱਲ ਕਰੀਏ ਨਾ, ਅਤੇ ਆਪਣੇ ਕੋਲ ਇੱਕ ਤਾਂ AP 3 ਨੰਬਰ ਕਿਸਮ ਹੈਗੀ
1: ਜੀ,
0: ਅਤੇ ਮਟਰ ਅਗੇਤਾ ਨੰਬਰ 7 ਹੈ, ਮਟਰ ਅਗੇਤਾ ਨੰਬਰ 6
1: ਜੀ,
0: ਅਤੇ ਅਰਕਲ।
1: ਅੱਛਾ,
0: ਇਹ ਤਾਂ ਆਪਣੇ ਕੋਲ ਹੈ ਜੀ ਅਗੇਤੀਆਂ ਕਿਸਮਾਂ।
1: ਠੀਕ,
0: ਅਤੇ ਜੇ ਗੱਲ ਕਰੀਏ ਮੁੱਖ ਮੌਸਮ ਦੀ, ਅਤੇ ਪੰਜਾਬ 99 ਕਿਸਮ ਹੈਗੀ, ਬੜੀ ਪੁਰਾਣੀ। ਅਤੇ ਮਿੱਠੀ ਫਲੀ ਆਪਾਂ ਗੱਲ ਕਰ ਰਹੇ ਸੀ ਕਿ ਫਲੀਆਂ ਸਮੇਤ ਦੀ ਖਾ ਲਓ, ਠੀਕ ਹੈ ਜੀ। ਸੋ ਇਸ ਤਰੀਕੇ ਦੀਆਂ ਕਿਸਮਾਂ ਨੇ, ਅਤੇ ਵਧੀਆ ਝਾੜ ਲੈਣ ਵਾਸਤੇ ਨਾ ਇੱਕ ਤਾਂ ਰਾਈਜੋਬੀਅਮ ਦਾ ਟੀਕਾ ਜ਼ਰੂਰ ਲਾਈਏ ਜੀ, ਠੀਕ ਹੈ ਜੀ। ਅਤੇ ਅਗੇਤੀ ਫਸਲ ਵਾਸਤੇ 45 ਕਿਲੋ ਬੀਜ ਇਸਤੇਮਾਲ ਕਰਨਾ, ਅਤੇ ਉਖੇੜਾ ਰੋਗ ਤੋਂ ਵਾਸਤੇ ਆਪਾਂ ਨੇ ਬੀਜ ਨੂੰ ਸੋਧਣਾ ਵੀ ਬੜਾ ਮਹੱਤਵਪੂਰਨ ਹੈਗਾ।
1: ਠੀਕ,
0: ਅਤੇ ਜਿੱਦਾਂ ਗੱਲ ਕਰ ਰਹੇ ਸੀ ਕਿ ਭਾਰੀਆਂ ਜ਼ਮੀਨਾਂ ਵਿੱਚ ਨਾ ਮਟਰ ਹਮੇਸ਼ਾ ਵੱਟਾਂ 'ਤੇ ਬੀਜੋ, ਅਤੇ ਹਲਕਾ ਹਲਕਾ ਪਾਣੀ ਲਾਉਂਦੇ ਰਹੋ।
1: ਆਹੋ ਦੇਖੋ ਨਾ, ਫਿਰ ਤਕਨੀਕ ਆ ਗਈ ਨਾ, ਗਿਆਨ ਆ ਗਿਆ, ਮਹਾਰਾਜ ਨੇ ਖੋਜਾਂ ਕਰਕੇ। ਹੁਣ ਆਪਾਂ ਅੱਗੇ ਜ਼ਮੀਨ 'ਤੇ ਪਏ ਰਹਿੰਦੇ, ਹੁਣ ਤਾਂ ਕਰੇਲੇ ਵੀ ਅਗਲੇ ਸਿੱਧੇ ਚਾੜ ਦਿੰਦੇ ਨੇ,
0: ਚਾੜ ਦਿੰਦੇ ਆ। ਸੋ ਇਸ ਕਰਕੇ ਅਗੇਤੀਆਂ ਵਾਸਤੇ 45 ਕਿਲੋ, ਅਤੇ ਜੇ ਮੁੱਖ ਮੌਸਮ ਵਾਸਤੇ ਬੀਜਣਾ ਫਿਰ 30 ਕਿਲੋ ਬੀਜ ਲੈਣਾ।
1: ਠੀਕ,
0: ਅਤੇ ਸੋਧਣ ਵਾਸਤੇ ਜੇ ਗੱਲ ਕਰ ਰਹੇ ਸੀ ਨਾ, ਅਤੇ ਆਪਾਂ ਨੂੰ ਇੱਕ ਤਾਂ ਰਾਈਜੋਬੀਅਮ ਦਾ ਟੀਕਾ ਇਹ ਲਾਉਣਾ ਹੈਗਾ, ਪੰਜਾਬ ਖੇਤੀਬਾੜੀ ਤੋਂ ਮਿਲ ਜਾਂਦਾ ਹੈਗਾ,
1: ਮਿਲ ਜਾਂਦਾ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਮਿਲ ਜਾਂਦਾ
0: ਹੈਗਾ। ਛਾਵੇਂ ਆਪਾਂ ਇੱਕ ਤਰਪਾਲ ਵਿਛਾ ਕੇ ਨਾ, ਅਤੇ 1/2 ਲੀਟਰ ਲੈ ਲਓ ਪਾਣੀ।
1: ਅੱਛਾ,
0: ਅਤੇ 1 ਏਕੜ ਦਾ ਟੀਕਾ ਲਾ ਕੇ, ਅਤੇ ਇਸ ਤਰੀਕੇ ਨਾਲ ਲਾਓ ਵੀ ਹਰੇਕ ਬੀਜ 'ਤੇ ਲੱਗ ਜਾਏ।
1: ਛਾਵੇਂ
0: ਕੰਮ ਕਰਨਾ, ਅਤੇ ਉਸੇ ਦਿਨ ਬੀਜ ਲੈਣਾ,
1: ਲਾ ਕੇ ਰੱਖਣਾ
0: ਨਹੀਂ ਮੁੜ ਕੇ,
1: ਮੁੜ ਕੇ ਮਹੂਰਤ ਕਢਾਵਾਂਗੇ ਤੇ ਬੀਜ ਲੈਣਾ।
0: ਨਹੀਂ, ਇਹ ਆਪਾਂ ਨੂੰ ਖਾਸ ਧਿਆਨ ਰੱਖਣਾ ਹੈਗਾ ਕਿ ਬਿਨਾਂ ਕਿਸੇ ਦੇਰੀ ਦੇ ਆਪਾਂ ਨੇ ਉਹਨੂੰ ਬੀਜ ਦੇਣਾ।
1: ਆ ਇੱਕ ਬੜੀ ਅਹਿਮ ਚੀਜ਼ ਮਟਰਾਂ ਦੀ ਫਸਲ 'ਚ, ਸੰਧੂ ਸਾਹਿਬ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੂੰਗਾ ਵੀ ਉਹ ਹੈ ਨਦੀਨ। ਕਿਉਂਕਿ ਨਦੀਨ ਸਬਜ਼ੀਆਂ 'ਚ ਹੁੰਦੇ ਤਾਂ ਸਾਰੀਆਂ 'ਚ ਹੀ ਨੇ, ਪਰ ਇਹ ਫਸਲ ਨੂੰ ਕੁਛ ਜ਼ਿਆਦਾਤਰ ਪੈਂਦੇ ਆ, ਇਸ ਕਰਕੇ ਇਹਨੂੰ ਜਿਹੜਾ ਪ੍ਰਬੰਧ ਹੈ ਨਾ ਆਪਾਂ ਨੇ ਉੱਗਣ ਤੋਂ ਪਹਿਲਾਂ ਜੇ ਆਪਾਂ ਕਰ ਲਈਏ ਜਾਂ ਉੱਗਣ ਤੋਂ ਬਾਅਦ ਕਰ ਲਈਏ, ਤਾਂ ਇਹ ਨਾਲ ਦੀ ਨਾਲ ਕਰ ਲਈਏ ਤਾਂ ਫਸਲ ਦੇ ਉੱਤੇ ਦੀ ਨਦੀਨ ਨਹੀਂ ਪੈਂਦਾ।
0: ਹਾਂ, ਇਹ ਤਾਂ ਪੱਕੀ ਗੱਲ ਹੈ ਜੀ, ਜਿੱਦਾਂ ਕਹਿੰਦੇ ਹਾਂ ਵੀ ਆਪਣਾ ਜਿੱਦਾਂ ਅਣਸੱਦੇ ਨਾ ਮਹਿਮਾਨ ਨੇ ਨਦੀਨ,
1: ਬਿਲਕੁਲ ਬਿਨਾਂ ਟੈਲੀਫੋਨ ਤੋਂ,
0: ਅਤੇ ਹਿੱਸਾ ਵੰਡਾ ਲੈਣਗੇ ਆਪਣਾ ਜੋ ਖੁਰਾਕ ਪਾਣੀ ਹੈਗੀ ਹੈ। ਸੋ ਇਸ ਕਰਕੇ ਜਿੱਦਾਂ ਗੱਲ ਕਰ ਰਹੇ ਸੀ ਕਿ ਕੁਛ ਤਾਂ ਆਪਾਂ ਉੱਗਣ ਤੋਂ ਪਹਿਲਾਂ ਹੀ ਉਹਨਾਂ ਨੂੰ ਨੱਪ ਲਈਏ।
1: ਆਹੋ ਜੀ, ਜ਼ਮੀਨ ਦੀ ਸੋਧ ਕਰ ਲਓ, ਪਹਿਲਾਂ ਹੀ ਨੱਪੇ ਜਾਂਦੇ ਨੇ।
0: ਹਾਂ, ਅਤੇ ਨਦੀਨਾਂ ਤੋਂ ਵਧੀਆ ਤਰੀਕਾ ਜਿੱਦਾਂ ਗੋਡੀ ਵਗੈਰਾ ਕਰਕੇ ਵੀ ਇਹਨਾਂ ਦੀ ਰੋਕਥਾਮ ਹੋ ਜਾਂਦੀ ਹੈਗੀ ਹੈ। ਅਤੇ ਬਾਕੀ ਬਿਜਾਈ ਤੋਂ 2 ਦਿਨਾਂ ਦੇ ਅੰਦਰ ਅੰਦਰ ਜਿਹੜੇ ਨਾ ਪੈਡੀਮੈਥਲੀਨ ਦਵਾਈ ਹੈ ਜੀ, ਸਟੋਂਪ 30 ਤੱਕ ਦੀ ਕਹਿ ਦਿੰਦੇ ਹਾਂ ਇਹਨੂੰ, ਇਹ 1 ਲੀਟਰ ਲੈਣੀ ਹੈ।
1: ਅੱਛਾ,
0: ਪਰ ਜਿੱਦਾਂ ਗੱਲ ਕਰ ਰਹੇ ਸੀ ਨਾ, ਧਿਆਨ ਰੱਖਣਾ ਕਿ 2 ਦਿਨਾਂ ਦੇ ਅੰਦਰ ਅੰਦਰ ਵਰਤਣੀ ਹੈ, ਅਤੇ 150 ਤੋਂ 200 ਲੀਟਰ ਲੈਣਾ ਜੀ ਪਾਣੀ।
1: ਅੱਛਾ,
0: 1 ਸਾਲ ਛਿੜਕਾਅ,
1: ਖੁੱਲ੍ਹਾ ਪਾਣੀ ਲੈਣਾ।
0: ਹਾਂ, ਸੋ ਇਹਦੇ ਨਾਲ ਜਿਹੜੇ ਆਪਣੇ ਚੌੜੇ ਪੱਤੇ ਵਾਲੇ ਜਿਹੜੇ ਆ ਘਾਹ ਵਾਲੇ ਨਦੀਨ ਹੈ ਨਾ, ਅਤੇ ਜਿੱਦਾਂ ਗੁੱਲੀ ਡੰਡਾ ਹੈ, ਇਹ ਕਾਬੂ ਪਾ ਸਕਦੇ ਹੈਗੇ।
1: ਠੀਕ,
0: ਬਾਕੀ ਜਿੱਦਾਂ ਗੱਲ ਕਰ ਰਹੇ ਸੀ ਨਾ ਕਿ ਪਾਣੀ ਬਚਾਉਣਾ ਬੜਾ ਮਹੱਤਵਪੂਰਨ ਹੈਗਾ।
1: ਹਾਂ, ਅੱਜ ਦਾ ਬੜਾ ਹੈ
0: ਇਹਦੇ ਵਿੱਚ ਨਾ, ਤੁਪਕਾ ਪਾਣੀ ਜਿਹੜੀ ਵਿਧੀ ਹੈ ਨਾ, ਡ੍ਰਿਪ ਇਰੀਗੇਸ਼ਨ, ਇਹ ਬੜੀ ਵਧੀਆ ਕਾਮਯਾਬ ਹੈ ਜੀ।
1: ਹੁਣ ਤਾਂ ਫਸਲਾਂ ਦੇ ਵਿੱਚ ਤਾਂ ਬੜੀ ਕਾਮਯਾਬ ਹੈ ਇਹ।
0: ਹਾਂ, ਸੋ ਇਸ ਤਰੀਕੇ ਦਾ ਇਹਦਾ ਫਾਇਦਾ ਵੀ ਲਿਆ ਜਾ ਸਕਦਾ ਹੈਗਾ। ਬਾਕੀ ਦੇਖੋ, ਬੀਜ ਵਾਸਤੇ ਵੀ ਫਸਲ ਪੈਦਾ ਹੋ ਸਕਦੀ ਹੈਗੀ ਹੈ।
1: ਆ ਜੀ, ਇਹ ਤਾਂ ਉਪਰਾਲਾ ਆਪਣਾ ਆਪਣਾ ਹੈ, ਜਿੰਨਾ ਗੁੜ ਪਾਓਗੇ ਮਿੱਠਾ ਉਹ ਨਹੀਂ ਹੈ, ਥੋੜ੍ਹਾ ਜਿਹਾ ਬੀਜ ਲਈ ਬੰਦੇ ਨੂੰ ਇਹ ਹੁੰਦਾ ਵੀ ਮਿਹਨਤ ਜਿਹੜੀ ਹੈ ਉਹ ਵੱਧ ਜਾਂਦੀ ਹੈ।
0: ਹਾਂ, ਪਰ ਰੇਟ ਜ਼ਿਆਦਾ ਮਿਲਦਾ ਹੈ,
1: ਰੇਟ ਵੀ ਜ਼ਿਆਦਾ ਮਿਲਦਾ ਹੈ। ਹੁਣ ਤੁਸੀਂ ਦੇਖ ਲਓ, ਬਹੁਤ ਸਾਰੇ ਸਾਡੇ ਜਿਹੜੇ ਜ਼ਿਮੀਂਦਾਰ ਭਰਾ ਹੈ ਉਹ ਪਨੀਰੀਆਂ ਦੀ ਕਾਸ਼ਤ ਕਰਦੇ ਆ, ਸਬਜ਼ੀਆਂ ਦੀ ਕਾਸ਼ਤ ਨਹੀਂ ਕਰਦੇ, ਪਰ ਉਹ ਕਾਸ਼ਤ ਬੜੀ ਬਰੀਕੀ ਦੀ ਹੈ ਅਤੇ ਪੈਸੇ ਵੀ ਅਗਲੇ ਜ਼ਿਆਦਾ ਕਮਾਉਂਦੇ ਆ।
0: ਕੀ ਇਰਾਦਾ ਫਿਰ,
1: ਚੱਲੀਏ ਆਪਾਂ।
0: ਜੈ ਹਿੰਦ ਜੀ,
1: ਜੈ।

ECG ਅੱਜ ਦਾ ਖੇਤੀਬਾੜੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਟੂਡੀਓ ਦੀ ਘੜੀ ਦੇ ਅਨੁਸਾਰ 6:40 ਹੋ ਰਹੇ ਨੇ। ਆਓ ਹੁਣ ਸਰਵਣ ਕਰਦੇ ਹਾਂ ਸ਼੍ਰੀ ਰਾਮ ਚਰਿਤ ਮਾਨਸ ਦਾ ਲੜੀਵਾਰ ਪਾਠ ਮਾਨਸ ਗਾਨ।

78 ਕਿਲੋਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:50 ਹੋਏ ਨੇ। ਆਓ ਹੁਣ ਤੁਹਾਨੂੰ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਪਰਿਚੇ ਤਹਿਤ ਜਾਣਕਾਰੀ ਦੇ ਦਈਏ। ਸਵੇਰੇ 7:02 ਤੇ ਜਾਣਕਾਰੀ ਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਹੋਏਗਾ ਸੋਹਣੀ ਸਵੇਰ। 8:40 ਦਾ ਸਮਾਂ ਰਹੇਗਾ ਪ੍ਰੋਗਰਾਮ ਮਹਿਕ ਪੰਜਾਬੀ ਦਾ। ਸਵੇਰੇ 9:02 ਤੇ ਇੱਕ ਹੀ ਫਿਲਮ ਦੇ ਗੀਤ ਸੁਣੋਗੇ ਤੇ ਅੱਜ ਦੀ ਫਿਲਮ ਮਧੂਮਤੀ। ਸਵੇਰੇ 10:02 ਤੇ ਲਾਈਵ ਫੋਨ ਇਨ ਪ੍ਰੋਗਰਾਮ ਹੋਏਗਾ ਹੈਲੋ ਫਰਮਾਇਸ਼। 11:05 ਦਾ ਸਮਾਂ ਹੋਏਗਾ ਵਟਸਐਪ ਤੇ ਆਧਾਰਿਤ ਫਰਮਾਇਸ਼ੀ ਪ੍ਰੋਗਰਾਮ ਤਮਕ ਜਲੰਧਰ ਪੈਂਦੀ ਦਾ। 12:05 ਤੇ ਵਸਦੀ ਵੜੀ ਪ੍ਰੋਗਰਾਮ ਚ ਅੱਜ ਸਿਲਸਿਲਾ ਹੋਏਗਾ ਉਡਾਰੀਆਂ ਤੇ ਅੱਜ ਦੇ ਇਸ ਸਿਲਸਿਲੇ ਦੇ ਵਿੱਚ ਡਾਕਟਰ ਸ਼ਿਨਾਮ ਵਧਵਾ ਹੋਣਾ ਦੇ ਨਾਲ ਕੀਤੀ ਗੱਲਬਾਤ ਸੁਣੋਗੇ। ਹੋਰ ਸਿਲਸਿਲਾ ਹੋਏਗਾ ਸਾਡਾ ਵਿਰਸਾ ਤੇ ਗੀਤ ਸੰਗੀਤ ਵੀ ਹੋਏਗਾ। ਦਿਨੀ 1:15 ਤੋਂ ਲੈ ਕੇ 1:40 ਤੱਕ ਤੇ ਫਿਰ 2:00 ਤੋਂ ਲੈ ਕੇ 2:15 ਤੱਕ ਦਾ ਸਮਾਂ ਰਹੇਗਾ ਰੋਜ਼ਾਨਾ ਪ੍ਰੋਗਰਾਮ ਫੌਜੀ ਵੀਰਾਂ ਲਈ ਦਾ। ਦਿਨੇ 2:30 ਰੰਗਲੀ ਧਰਤੀ ਪ੍ਰੋਗਰਾਮ ਦੇ ਵਿੱਚ ਦੇਵਰਾਜ ਤੇ ਉਹਨਾਂ ਦੇ ਸਾਥੀਆਂ ਤੋਂ ਸੁਣੋਗੇ ਮਾਤਾ ਦੀਆਂ ਭੇਟਾਂ। 4:02 ਦੀ ਪੰਜਾਬੀ ਫਿਲਮ ਸੰਗੀਤ ਹੋਏਗਾ। ਸ਼ਾਮ 4:30 ਅਸੀਂ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਸ਼ਾਮ 5:30 ਦਾ ਸਮਾਂ ਰਹੇਗਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਦਾ। ਸ਼ਾਮ 6:30 ਕ੍ਰਿਸ਼ੀ ਵਿਭਾਗ ਪੰਜਾਬ ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਹੋਏਗਾ ਕਿਸਾਨ ਵਾਣੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਸਫਲ ਕਿਸਾਨ ਬਲਵਿੰਦਰ ਸਿੰਘ ਦੇ ਨਾਲ ਕੀਤੀ ਗੱਲਬਾਤ ਸੁਣੋਗੇ। ਮੌਸਮ ਦਾ ਹਾਲ, ਖੇਤੀ ਸਮਾਚਾਰ ਤੇ ਗੀਤ ਸੰਗੀਤ ਵੀ ਹੋਏਗਾ। 7:00 ਦਾ ਸਮਾਂ ਰਹੇਗਾ ਪੰਜਾਬੀ ਗੀਤਾਂ ਦਾ। 7:10 ਤੇ ਜਨ ਸੇਵਾ ਸੀ ਦੇਸ਼ ਸੇਵਾ। 7:45 ਤੇ ਯਾਨੀ ਕਿ 8:15 ਅੰਗਰੇਜ਼ੀ ਵਾਰਤਾ ਸੁਣਾਈ ਜਾਏਗੀ। ਰਾਤ 8:00 ਦਾ ਸਮਾਂ ਰਹੇਗਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ। ਅੱਠ ਤੇ ਸੁਣੋਗੇ ਪੰਜਾਬੀ ਗੀਤ। ਰਾਤ 9:15 ਸਮਾਚਾਰ ਸੰਧਿਆ, 9:00 ਨਿਊਜ਼ ਐਟ ਨਾਈਟ ਤੇ 9:15 ਸਪੋਟਲਾਈਟ। ਰਾਤ 9:30 ਦਾ ਸਮਾਂ ਹੋਏਗਾ ਪ੍ਰੋਗਰਾਮ ਖੇਡ ਸੰਸਾਰ ਦਾ। ਰਾਤ 10:00 ਵੀਵੀਆਂ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ ਸੁਣੋਗੇ। ਰਾਤ 10:20 ਤੇ ਸੁਣੋਗੇ ਪੰਜਾਬੀ ਗੀਤ। ਰਾਤ 10:30 ਦਾ ਸਮਾਂ ਰਹੇਗਾ ਪ੍ਰੋਗਰਾਮ ਸਰਗਮ ਦਾ। ਇਸ ਸਨ ਸਾਡੇ ਅੱਜ ਦੇ ਇਸ ਮੀਟਰ ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਅਸੀਂ ਆਪਣੇ ਸੁਣਨ ਵਾਲਿਆਂ ਨੂੰ ਦੱਸ ਦਈਏ ਕਿ ਸਾਡੀ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਤੋਂ ਤੁਸੀਂ ਰੋਜ਼ਾਨਾ ਦੀ ਤਰ੍ਹਾਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਸਮਾਂ ਰਹੇਗਾ ਦਿਨੇ 3-4 ਦਾ। ਸਾਡੀ FM ਚੈਨਲ ਤੋਂ ਵੀ ਤੁਸੀਂ ਖੂਬਸੂਰਤ ਪ੍ਰੋਗਰਾਮਾਂ ਦਾ ਆਨੰਦ ਨਾਲ ਦੀ ਨਾਲ ਮਾਣਦੇ ਰਹੋਗੇ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:55 ਹੋਣ ਵਾਲੇ ਨੇ। ਹੁਣ ਤੋਂ ਕੁਝ ਹੀ ਦੇਰ ਬਾਅਦ

ਤੁਸੀਂ ਸ਼੍ਰੀ ਰਾਮ ਚਰਿਤ ਮਾਨਸ ਦਾ ਲੜੀਵਾਰ ਪਾਠ ਸਰਵਣ ਕਰ ਰਹੇ ਸੀ। ਮਾਨਸ ਗਾਨ ਮੀਡੀਅਮ ਵੇਵ 343.6 ਮੀਟਰ ਯਾਨੀ 800

ਤੁਸੀਂ ਇਸ ਵੇਲੇ ਸੁਣ ਰਹੇ ਜੀ ਸੋਹਣੀ ਸਵੇਰ 343.6 ਮੀਟਰ ਯਾਨੀ ਕਿ 873 ਕਿਲੋਹਰਟਜ਼ ਤੇ 100.8 ਮੈਗਾਹਰਟਜ਼ 100.9 ਮੈਗਾਹਰਟਜ਼ ਤੇ ਨਾਲ ਦੇ ਨਾਲ ਵੇਵਸ ਐਪ ਤੇ ਤੁਸੀਂ ਸੋਹਣੀ ਸਵੇਰ ਸੁਣ ਰਹੇ ਹੋ। ਮੈਂ ਹਾਂ ਤੁਹਾਡੀ ਆਰਜੇ ਰੀਮਾ। ਕਹਿੰਦੇ ਨੇ ਕਿ ਜੇ ਇਨਸਾਨ ਪੂਰੀ ਲਗਨ ਤੇ ਸ਼ਿੱਦਤ ਦੇ ਨਾਲ ਕਿਸੇ ਕੰਮ ਦੇ ਵਿੱਚ ਜੁੱਟ ਜਾਵੇ ਤਾਂ ਉਹਨੂੰ ਉਸਦੀ ਮਿਹਨਤ ਦਾ ਫਲ ਜ਼ਰੂਰ ਮਿਲਦਾ। ਮੈਂ ਜੇ ਗੱਲ ਕਰਾਂ ਉਸ ਸ਼ਖਸ ਦੀ ਜਿਹਨੇ ਆਪਣੀ ਜ਼ਿੰਦਗੀ ਦੇ 25 ਸਾਲ ਜਨਤਾ ਨੂੰ ਦਿੱਤੇ ਨੇ ਤੇ ਸ਼ਾਇਦ ਗਲਤ ਨਹੀਂ ਹੋਏਗਾ। ਮੈਂ ਗੱਲ ਕਰ ਰਹੀ ਹਾਂ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਦੀ। ਜਨਤਕ ਤੌਰ ਤੇ, ਰਾਜਨੀਤਿਕ ਤੌਰ ਤੇ ਉਹਨਾਂ ਦੀ ਸ਼ੁਰੂਆਤ ਜਦੋਂ ਹੁੰਦੀ ਹੈ 1988 ਦੇ ਵਿੱਚ ਬੀਜੇਪੀ ਦੇ ਉਹ ਮਹਾਂ ਸਕੱਤਰ ਬਣਦੇ ਨੇ। ਉਸ ਤੋਂ ਬਾਅਦ ਕਦੇ ਵੀ ਉਹਨਾਂ ਨੇ ਗੁਜਰਾਤ ਦਾ ਸਾਥ ਨਹੀਂ ਛੱਡਿਆ। 17 ਸਤੰਬਰ ਨੂੰ ਅਸੀਂ ਸਭ ਨੇ ਉਹਨਾਂ ਦਾ 76ਵਾਂ ਜਨਮ ਦਿਨ ਮਨਾਇਆ। ਕਾਰਜਕਾਲੀ ਅਹੁਦੇ ਤੇ ਉਹਨਾਂ ਦੇ 25 ਸਾਲ ਪੂਰੇ ਹੋ ਚੁੱਕੇ ਨੇ ਔਰ ਹੁਣ ਤੱਕ ਦਾ ਉਹਨਾਂ ਦਾ ਇਹ ਲੰਬਾ ਸਫ਼ਰ। ਹਾਲਾਂਕਿ ਜੇ ਮੈਂ ਥੋੜ੍ਹਾ ਜਿਹਾ ਪਿੱਛੇ ਲੈ ਜਾਵਾਂ ਤਾਂ ਟੋਟਲ ਸਫ਼ਰ ਉਹਨਾਂ ਦਾ ਰਾਜਨੀਤਿਕ 39 ਸਾਲਾਂ ਦਾ ਆ। ਪਰ 2001 ਚੋਂ ਪਹਿਲੀ ਵਾਰੀ ਗੁਜਰਾਤ ਦੇ ਮੁੱਖ ਮੰਤਰੀ ਬਣਦੇ ਨੇ, ਜਨਤਾ ਦੇ ਵਿੱਚ ਆਉਂਦੇ ਨੇ, ਜਨਤਾ ਦੀ ਸੇਵਾ ਦੇ ਵਿੱਚ ਲੱਗਦੇ ਨੇ ਔਰ 7 ਅਕਤੂਬਰ 2001 ਨੂੰ ਜਦੋਂ ਉਹਨਾਂ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ, ਉਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਆਪਣੀ ਜਨਤਾ ਦੇ ਲਈ ਸਮਰਪਿਤ ਹੋ ਗਏ। ਹੁਣ ਵੀ 25 ਸਾਲ ਪੂਰੇ ਹੋਣ ਦੀ ਖੁਸ਼ੀ ਦੇ ਵਿੱਚ 17 ਸਤੰਬਰ ਤੋਂ ਲੈ ਕੇ 17 ਅਕਤੂਬਰ ਤੱਕ ਇੱਕ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ, ਸੇਵਾ ਸੰਕਲਪ ਅਭਿਆਨ, ਜਿਸ ਵਿੱਚ ਖੂਨਦਾਨ ਕੈਂਪ ਨੇ, ਸਫਾਈ ਅਭਿਆਨ ਹੈ, ਭਲਾਈ ਯੋਜਨਾਵਾਂ ਦੇ ਕੈਂਪ ਲਾਏ ਜਾ ਰਹੇ ਨੇ ਤਾਂ ਜੋ ਜਨਤਾ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ।

0: ਪਰਿਵਾਰ ਨੂੰ ਵੀਵੀਏਸ਼ਨ ਗੇਮ ਦੀ ਸ਼ੁਰੂਆਤ ਹੋ ਚੁੱਕੀ ਹੈ। 4 ਅਕਤੂਬਰ ਤੱਕ ਇਵੈਂਟ ਚੱਲਣਾ ਹੈ, ਜਿਹਦੇ ਵਿੱਚ 469 ਗੋਲਡ ਦਾਅਵੇ ਲੱਗੇ ਨੇ। 45 ਦੇਸ਼ਾਂ ਦੇ 11,000 ਤੋਂ ਐਥਲੀਟ ਜਿਹੜੇ ਨੇ 43 ਗੇਮਸ ਖੇਡਣਗੇ, ਜਿਹਦੇ ਵਿੱਚ ਬਾਸਕਿਟਬਾਲ ਹੈ, ਫੁੱਟਬਾਲ ਹੈ, ਕ੍ਰਿਕਟ ਹੈ। ਕੁਛ ਇਵੈਂਟ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਨੇ, ਬਟ ਇੱਥੇ ਅਸੀਂ ਇਹੀ ਕਹਾਂਗੇ ਕਿ ਸਾਡੇ ਬਹੁਤ ਸਾਰੇ ਖਿਡਾਰੀ ਨੇ ਔਰ ਈਵੈਂਟਸ ਦੇ ਵਿੱਚ ਸਾਡੇ ਖਿਡਾਰੀ ਵਧੀਆ ਪਰਫਾਰਮ ਕਰਨ, ਉਹਨਾਂ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਨੇ। ਲੇਕਿਨ ਉਸ ਤੋਂ ਪਹਿਲਾਂ ਅਸੀਂ ਕਿਵੇਂ ਭੁੱਲ ਸਕਦੇ ਹਾਂ ਕਿ ਹਾਲ ਹੀ ਵਿੱਚ ਏਸ਼ੀਆ ਕੱਪ ਦੀ ਵਿਨਰ ਰਹੀ ਸਾਡੀ ਵਿਮੈਨ ਹਾਕੀ ਟੀਮ ਜੂਨੀਅਰ, ਜਿਹਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਔਰ ਇਸ ਪੂਰੀ ਦੀ ਪੂਰੀ ਟੀਮ ਦੇ ਵਿੱਚ ਜਿੱਥੇ ਅਸੀਂ ਗੱਲ ਕਰੀਏ ਕਿ ਇੱਕ ਫੁਲਵਾੜੀ ਹੈ, ਹਰ ਇੱਕ ਸਟੇਟ ਤੋਂ ਖਿਡਾਰੀ ਆਏ ਨੇ। ਸਾਡੇ ਪੰਜਾਬ ਦੀ ਇਕਲੌਤੀ ਸੁਖਬੀਰ ਕੌਰ ਬਠਿੰਡੇ ਤੋਂ, ਇਸਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਤੇ ਕਿਵੇਂ ਹੋ ਸਕਦਾ ਹੈ ਕਿ ਸਾਡੇ ਪੰਜਾਬ ਦੀ ਧੀ ਪੰਜਾਬ ਦਾ ਨਾਮ ਰੌਸ਼ਨ ਕਰੇ ਔਰ ਏਸ਼ੀਆ ਕੱਪ ਜਿੱਤ ਕੇ ਆਵੇ ਤੇ ਅਸੀਂ ਉਹਨੂੰ ਭੁੱਲ ਜਾਈਏ? ਸੋ ਜੀ, ਇਸੇ ਕਰਕੇ ਉਹਨਾਂ ਦੇ ਨਾਲ ਇੱਕ ਖਾਸ ਗੱਲਬਾਤ ਕੀਤੀ ਹੈ। ਆਓ ਫਿਰ ਸੁਣਦੇ ਹਾਂ ਇੱਕ ਖਾਸ ਗੱਲਬਾਤ।
1: ਵੇਖੋ ਜੀ, ਗੱਲਬਾਤ ਤੇ ਇਸ ਵੇਲੇ ਮਹਿਲਾ ਜੂਨੀਅਰ ਹਾਕੀ ਟੀਮ ਦੀ ਹੈ, ਜਿਹਨੇ ਹੁਣੇ ਹੁਣੇ ਚਾਈਨਾ 'ਚ ਹੋਇਆ ਏਸ਼ੀਆ ਕੱਪ ਜਿੱਤਿਆ ਤੇ ਵਰਲਡ ਕੱਪ ਲਈ ਕੁਆਲੀਫਾਈ ਕਰ ਲਿਆ। ਜੂਨੀਅਰ ਮਹਿਲਾ ਭਾਰਤੀ ਹਾਕੀ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਤੇ ਸਾਡੇ ਪੰਜਾਬ ਵਾਸੀਆਂ ਲਈ ਸ਼ਾਨਦਾਰ ਗੱਲ ਇਹ ਹੈ ਕਿ ਸਾਡੇ ਪੰਜਾਬ ਦੀ ਇੱਕੋ ਇੱਕ ਧੀ ਸੁਖਵੀਰ ਕੌਰ, ਜੋ ਕਿ ਫਾਰਵਰਡ ਹੈ, ਉਹਨੇ ਇਸ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸੁਖਵੀਰ ਕੌਰ ਬਾਰੇ ਜਾਣਦੇ ਹਾਂ ਕਿ ਹਾਕੀ ਦੇ ਨਾਲ ਜੁੜ ਕੇ ਉਹਨੇ ਕਿਸ ਤਰ੍ਹਾਂ ਇਹ ਸਾਬਤ ਕੀਤਾ ਕਿ ਜੇ ਧੀਆਂ ਨੂੰ ਮੌਕੇ ਦਿੱਤੇ ਜਾਣ ਤੇ ਉਹ ਅੰਬਰਾਂ ਨੂੰ ਛੂਹ ਸਕਦੀਆਂ ਨੇ। ਸੁਖਵੀਰ, ਸਾਡੇ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੇ ਸਾਡੇ ਸਾਰਿਆਂ ਨੂੰ ਦੱਸੋ ਕਿ ਇਹ ਜਿਹੜਾ ਟੂਰ ਸੀ ਜੂਨੀਅਰ ਹਾਕੀ ਕੱਪ ਦਾ, ਕਿੱਦਾਂ ਦਾ ਰਿਹਾ ਔਰ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਇਹਦੇ?
2: ਸਰ, ਇਹ ਟੂਰ ਬਹੁਤ ਵਧੀਆ ਰਿਹਾ, ਸਾਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ। ਅਸੀਂ ਮੈਡਲ ਲੈਣ ਲਈ ਬਹੁਤ ਮਿਹਨਤ ਕੀਤੀ ਸੀ।
1: ਕਿੰਨੀ ਕੁ ਤਿਆਰੀ, ਕਿੰਨੀ ਕੁ ਦੇਰ ਦਾ ਕੈਂਪ, ਕਿੰਨੀ ਕੁ ਪ੍ਰੈਕਟਿਸ ਕਰਕੇ ਗਏ ਸੀ?
2: ਸਰ, ਸਾਡਾ ਅਸੀਂ ਤਿਆਰੀ ਇਸ ਲਈ ਬਹੁਤ ਕੀਤੀ ਸੀ, ਇਸ ਤੋਂ ਪਹਿਲਾਂ ਅਸੀਂ ਟੂਰ ਵੀ ਲਾਇਆ ਸੀ, ਉੱਥੇ ਵੀ ਸਾਡੇ ਮੈਚਿਸ ਸੀ, ਸਾਡੇ 6 ਦਿਨਾਂ 'ਚ 5 ਮੈਚਿਸ ਸੀ, ਉਹਦਾ ਲੋੜ ਵੀ ਸੀ ਸਾਨੂੰ, ਪਰ ਸਾਡੀ ਟੀਮ ਨੇ ਬਹੁਤ ਅੱਛਾ ਪਰਫਾਰਮੈਂਸ ਦਿੱਤਾ ਹੈ
1: ਜੀ। ਔਰ ਇਹ ਦੱਸੋ ਕਿ ਹਰ ਮੈਚ ਦੇ ਜੇ ਗੱਲ ਕਰੀਏ ਏਸ਼ੀਆ ਕੱਪ ਦੀ, ਤੁਹਾਡਾ ਪ੍ਰਦਰਸ਼ਨ ਕਿੱਦਾਂ ਰਿਹਾ? ਫਾਰਵਰਡ ਦੀ ਥਾਂ ਤੇ ਤੁਹਾਡੇ ਕੋਲ ਬਹੁਤ ਵੱਡੀ ਜ਼ਿੰਮੇਵਾਰੀ ਸੀ, ਇਸ ਜ਼ਿੰਮੇਵਾਰੀ ਨੂੰ ਕਿੱਦਾਂ ਨਿਭਾਇਆ ਤੁਸੀਂ?
2: ਸਰ, ਜ਼ਿੰਮੇਵਾਰੀ ਨੂੰ ਮੈਂ ਆਪਣਾ ਪੂਰਾ ਨਿਭਾਇਆ, ਕੋਚ ਨੂੰ ਬਹੁਤ ਪ੍ਰਾਊਡ ਹੈ ਕਿ ਸਾਡੇ ਤੇ, ਫਾਰਵਰਡ ਤੇ, ਮੇਰੇ ਤੇ, ਵੀ ਅਸੀਂ ਜਿੰਨੇ ਫਾਰਵਰਡ ਹੈ ਸਾਡਾ ਤਾਲਮੇਲ ਬਹੁਤ ਵਧੀਆ ਸੀ
1: ਜੀ। ਜੂਨੀਅਰ ਏਸ਼ੀਆ ਕੱਪ ਵਿੱਚ ਤੁਹਾਡੀ ਸਭ ਤੋਂ ਕਾਂਟੇ ਦੀ ਟੱਕਰ ਕਿੱਦਾਂ ਦੀ ਰਹੀ ਔਰ ਕਿਸ ਪ੍ਰਦਰਸ਼ਨ ਨੂੰ ਸੋਚ ਕੇ ਯਾਦ ਕਰਕੇ ਤੁਹਾਨੂੰ ਫਖਰ ਹੁੰਦਾ ਹੈ ਇਸ ਮੁਕਾਬਲੇ?
2: ਸਰ, ਚਾਈਨਾ ਦੇ ਮੈਚ 'ਚ ਦੋਨੇ ਟੀਮਾਂ ਵਧੀਆ ਸੀ, ਉਸ ਮੈਚ ਨੂੰ ਥੋੜਾ ਟਫ ਸੀਗਾ ਤੇ ਅਸੀਂ ਉਹ ਮੈਚ ਵੀ ਜਿੱਤਿਆ
1: ਜੀ। ਚਾਈਨਾ ਦੀ ਟੀਮ ਜਿੱਦਾਂ ਹੋਸਟ ਵੀ ਚਾਈਨਾ ਸੀ, ਉੱਥੋਂ ਦਾ ਕਰਾਊਡ ਵੀ ਚਾਈਨਾ ਦੇ ਨਾਲ ਹੋਏਗਾ, ਇਹਦਾ ਕੋਈ ਪ੍ਰੈਸ਼ਰ ਸੀ ਤੁਹਾਡੇ ਤੇ?
2: ਨਹੀਂ ਸਰ, ਅਸੀਂ ਉਹ ਸੋਚ ਕੇ ਨਹੀਂ ਗਏ ਸੀ, ਬਸ ਅਸੀਂ ਇੱਕ ਹੀ ਚੀਜ਼ ਸੋਚੀ ਸੀ, ਸਾਡਾ ਸਭ ਦਾ ਇੱਕ ਹੀ ਮਾਈਂਡਸੈਟ ਸੀ ਕਿ ਅਸੀਂ ਮੈਡਲ ਲੈ ਕੇ ਆਵਾਂਗੇ।
1: ਫਾਰਵਰਡ ਦੀ ਰਣਨੀਤੀ ਕੀ ਹੁੰਦੀ ਸੀ ਕਿ ਓਪੋਨੈਂਟ ਤੇ ਅਟੈਕ ਕਰਨਾ, ਕਿਸ ਤਰੀਕੇ ਦੀ ਸੋਚ ਨਾਲ ਉਤਰਦੇ ਸੀ ਮੈਦਾਨ 'ਚ?
2: ਅਸੀਂ ਸਰ ਇਹ ਸੋਚ ਕੇ ਜਾਂਦੇ ਸੀ ਵੀ ਅਸੀਂ ਫਸਟ ਪ੍ਰਾਇੋਰਟੀ ਰੱਖਾਂਗੇ ਕਿ ਅਸੀਂ ਆਪਦੀ ਡਿਫੈਂਸ ਅੱਛੀ ਕਰੀਏ, ਅਗਰ ਅਸੀਂ ਡਿਫੈਂਸ ਅੱਛੀ ਕਰਾਂਗੇ ਤੇ ਤਾਂ ਅਸੀਂ ਗੋਲ ਮਾਰ ਪਾਵਾਂਗੇ ਅੱਗੇ ਜਾ ਕੇ।
1: ਬਹੁਤ ਹੀ ਵਧੀਆ ਗੱਲ ਹੈ। ਔਰ ਕੋਚ ਤੋਂ ਔਰ ਇਸ ਸਾਰੇ ਮੁਕਾਬਲੇ ਤੋਂ ਤੁਸੀਂ ਕੀ ਸਮਝਦੇ ਹੋ, ਤੁਹਾਨੂੰ ਕੀ ਸਿੱਖਣ ਨੂੰ ਮਿਲਿਆ?
2: ਕੋਚ ਸਾਰੇ ਮੁਕਾਬਲੇ ਤੋਂ ਇਹ ਸਿੱਖਣ ਨੂੰ ਮਿਲਿਆ ਕਿ ਟੀਮ ਗੇਮ 'ਚ ਸਾਡਾ ਕੰਬੀਨੇਸ਼ਨ ਹੋਣਾ ਬਹੁਤ ਜ਼ਰੂਰੀ ਹੈ, ਜੇਕਰ ਅਸੀਂ ਇੱਕ ਦੂਜੇ ਨੂੰ ਸਮਝ ਕੇ ਨਹੀਂ ਖੇਲਾਂਗੇ ਤਾਂ ਸਾਡੀ ਟੀਮ ਨਹੀਂ ਖੇਡੂਗੀ।
1: ਔਰ ਸੁਖਵੀਰ, ਜਦੋਂ ਅਸੀਂ ਭਾਰਤ ਦੀ ਟੀਮ ਦੀ ਪ੍ਰਤੀਨਿਧਤਾ ਕਰਦੇ ਹੁੰਦੇ ਹਾਂ, ਸਾਨੂੰ ਜ਼ਾਤੀ ਤੌਰ 'ਤੇ ਸਕਿੱਲ ਬੜਾ ਸਿੱਖਣ ਨੂੰ ਮਿਲਦਾ, ਸੋ ਤੁਸੀਂ ਜੋ ਇੱਥੇ ਪੰਜਾਬ ਵਿੱਚ ਅਭਿਆਸ ਕਰਦੇ ਸੀ, ਪ੍ਰੈਕਟਿਸ ਕਰਦੇ ਸੀ ਔਰ ਭਾਰਤ ਦੀ ਟੀਮ ਦੀ ਪ੍ਰਤੀਨਿਧਤਾ ਕਰਕੇ, ਤੁਹਾਨੂੰ ਵੱਖਰਾ ਕੀ ਲੱਗਾ ਔਰ ਜ਼ਿਆਦਾ ਸਿੱਖਣ ਨੂੰ ਕੀ ਮਿਲਿਆ?
2: ਸਰ, ਇੱਥੇ ਜੋ ਅਸੀਂ ਆਪਦੀ ਅਨਯੂਜ਼ੁਅਲ ਸਕਿੱਲ ਕਰਦੇ ਸੀ, ਉਹ ਤੇ ਸਾਡੇ ਕੋਲ ਸਾਡੀ ਅਨਯੂਜ਼ੁਅਲ ਸਕਿੱਲ ਸੀਗੀਆਂ, ਪਰ ਸਾਡੀ ਟੀਮ ਜ਼ਿਆਦਾ ਮਤਲਬ ਕੰਬੀਨੇਸ਼ਨ ਜ਼ਿਆਦਾ ਸੀ, ਇਸ ਕਰਕੇ ਮੈਨੂੰ ਕੰਬੀਨੇਸ਼ਨ, ਟੀਮ ਗੇਮ, ਇਹ ਮੈਨੂੰ ਇੱਕ ਨਵੀਂ ਚੀਜ਼ ਸਿੱਖਣ ਨੂੰ ਮਿਲੀ।
1: ਹੁਣ ਤੁਹਾਡੇ ਕਰੀਅਰ ਦੀ ਗੱਲ ਸ਼ੁਰੂ ਤੋਂ ਕਰਦੇ ਹਾਂ, ਇਹ ਦੱਸੋ ਕਦੋਂ ਸ਼ੌਂਕ ਹੋਇਆ ਤੁਹਾਨੂੰ ਹਾਕੀ ਖੇਡਣ ਦਾ, ਕਿੱਦਾਂ ਮਨ ਵਿੱਚ ਖਿਆਲ ਆਇਆ ਕਿ ਮੈਂ ਹਾਕੀ ਖੇਡਣੀ ਹੈ?
2: ਸਰ, ਮੈਂ ਪਹਿਲਾਂ ਅਥਲੈਟਿਕ ਕਰਦੀ ਸੀ ਤੇ ਉਸ ਤੋਂ ਬਾਅਦ ਮੈਂ ਟ੍ਰਾਇਲ ਦਿੱਤੇ ਸੀ, ਦੋ ਜਗ੍ਹਾ ਦੇ ਟ੍ਰਾਇਲ ਦਿੱਤੇ ਸੀ, ਇੱਕ ਲੁਧਿਆਣਾ, ਇੱਕ ਬਠਿੰਡਾ।
1: ਅੱਛਾ,
2: ਤੇ ਅਥਲੈਟਿਕ ਮੈਂ ਪਹਿਲਾਂ ਕਰਦੀ ਸੀ, ਇਸੇ ਕਰਕੇ ਮੈਂ ਉਹ ਨਹੀਂ ਚੁਣਿਆ, ਮੈਨੂੰ ਇਹ ਸੀ ਹਾਕੀ ਇੱਕ ਨਵੀਂ ਗੇਮ ਹੈ ਵੀ ਇਹ ਖੇਡ ਕੇ ਦੇਖਦੇ ਹਾਂ, ਫਿਰ ਉਹ 'ਚ ਹੌਲੀ ਹੌਲੀ ਇੰਟਰਸਟ ਬਣ ਗਿਆ।
1: ਅੱਛਾ ਸੁਖਵੀਰ, ਜਦੋਂ ਤੁਸੀਂ ਹਾਕੀ ਖੇਡਣੀ ਸ਼ੁਰੂ ਕੀਤੀ ਤੁਹਾਡੇ ਪਿੰਡ ਤਾਂ ਹਾਕੀ ਦਾ ਕੋਈ ਸਟੇਡੀਅਮ ਵੀ ਨਹੀਂ ਸੀ, ਤੁਹਾਡੇ ਮਨ 'ਚ ਨਹੀਂ ਆਇਆ ਕਿ ਇੱਥੇ ਸਟੇਡੀਅਮ ਤਾਂ ਹੈ ਨਹੀਂ?

0: ਮੈਂ ਹਾਕੀ ਖੇਡੂੰਗੀ ਕਿੱਥੇ?
1: ਨਹੀਂ ਸਰ, ਜਦੋਂ ਅਸੀਂ ਟ੍ਰਾਇਲ ਕੀਤੇ ਸੀ ਉਹਨਾਂ ਨੇ ਸਾਨੂੰ ਪਹਿਲਾਂ ਹੀ ਦੱਸਤਾ ਸੀ ਵੀ ਤੁਹਾਨੂੰ ਹੋਸਟਲ 'ਚ ਰਹਿਣਾ ਪੈਣਾ ਹੈ।
0: ਅੱਛਾ,
1: ਮੇਰੇ ਘਰਦਿਆਂ ਨੇ ਇਸ ਚੀਜ਼ ਲਈ ਮੈਨੂੰ ਰੋਕਿਆ ਨਹੀਂ ਹੈ, ਸਪੋਰਟ ਹੀ ਕੀਤੀ ਹੈ।
0: ਅੱਛਾ, ਫਿਰ ਹਾਕੀ ਦਾ ਸਟਿਕ ਵਰਕ, ਸਪੀਡ, ਸਟਰੈਂਥ, ਇਹ ਸਭ ਨੂੰ ਪਰਪੱਕ ਕਰਨ ਲਈ, ਪਰਫੈਕਟ ਕਰਨ ਲਈ ਕਿੰਨੀ ਕੁ ਮਿਹਨਤ ਕੀਤੀ ਤੁਸੀਂ?
1: ਸਰ ਇਸਨੂੰ ਜਦੋਂ ਛੋਟੇ ਸੀ ਉਦੋਂ ਨਹੀਂ ਇੰਨਾ ਪਤਾ ਸੀ ਵੀ ਇੰਡੀਆ ਲਈ ਵੀ ਖੇਡਿਆ ਜਾਂਦਾ ਹੈ, ਨੈਸ਼ਨਲ ਵੀ ਹੁੰਦਾ ਹੈ। ਜਦੋਂ ਜਿਵੇਂ ਵੱਡੇ ਹੋਏ ਉਦੋਂ ਪਤਾ ਲੱਗਿਆ ਵੀ ਇਹ ਚੀਜ਼ ਜ਼ਿਆਦਾ ਜ਼ਰੂਰੀ ਹੈ, ਸਟਰੈਂਥ, ਸਪੀਡ, ਸਕਿੱਲ। ਅਤੇ ਸਾਡੇ ਕੋਚ ਨੇ ਸਾਡੇ 'ਤੇ ਬਹੁਤ ਮਿਹਨਤ ਕੀਤੀ, ਅਸੀਂ ਵੀ ਬਹੁਤ ਮਿਹਨਤ ਕੀਤੀ
0: ਜੀ। ਔਰ ਕਿੰਨੇ ਘੰਟੇ ਤੁਸੀਂ ਅਭਿਆਸ ਕਰਦੇ ਸੀ, ਪ੍ਰੈਕਟਿਸ ਕਰਦੇ ਸੀ ਸਕਿੱਲ ਨੂੰ ਇੰਪਰੂਵ ਕਰਨ ਦੇ ਲਈ?
1: 3 ਜਾਂ 2 ਘੰਟੇ ਪਹਿਲਾਂ ਕੋਚ ਕਰਵਾਉਂਦੇ ਸੀ, ਫਿਰ ਜੋ ਐਕਸਟਰਾ ਟਾਈਮ ਰਹਿੰਦਾ ਸੀ ਉਹ 'ਚ ਅਸੀਂ ਆਪ ਖੁਦ ਕਰਦੇ ਸੀ, ਜੋ ਕੋਚ ਨੇ ਸਾਨੂੰ ਸਿਖਾਇਆ ਹੁੰਦਾ ਸੀ ਉਹਨੂੰ ਵਾਰ ਵਾਰ ਰਿਪੀਟ ਕਰਦੇ ਸੀ
0: ਜੀ। ਤੁਹਾਡੇ ਕੋਚ ਰਜਵੰਤ ਸਿੰਘ ਹੋਰੀ ਤਾਂ ਕਹਿੰਦੇ ਨੇ ਕਿ ਸੁਖਵੀਰ ਨੂੰ ਜਿੰਨਾ ਦੱਸੀਦਾ ਸੀ ਤੇ ਇਹ ਬਹੁਤ ਜ਼ਿਆਦਾ ਰਿਪੀਟ ਕਰਦੀ ਹੁੰਦੀ ਸੀ, ਇਦਾਂ ਹੀ ਹੁੰਦਾ ਸੀ?
1: ਹਾਂਜੀ ਸਰ, ਮੈਨੂੰ ਮਤਲਬ ਗਰਾਊਂਡ 'ਚ ਰਹਿਣਾ ਜ਼ਿਆਦਾ ਪਸੰਦ ਸੀ ਰੂਮ ਨਾਲੋਂ।
0: ਅੱਛਾ, ਤੇ ਤੁਹਾਡੇ ਜਿਹੜੀਆਂ ਨਾਲ ਦੀਆਂ ਸਾਥਣਾ ਦੋਸਤ ਉਹ ਕਹਿੰਦੀਆਂ ਨਹੀਂ ਸੀ ਹੁੰਦੀਆਂ ਵੀ ਸੁਖਵੀਰ ਤੂੰ ਕਮਰੇ 'ਚ ਵੀ ਆ ਜਾ ਕਰ, ਸਾਰਾ ਦਿਨ ਗਰਾਊਂਡ 'ਚ ਹੀ ਰਹਿੰਦੀ?
1: ਨਹੀਂ ਸਰ, ਉਹ ਮਤਲਬ ਇੰਨਾ ਨਹੀਂ ਕਹਿੰਦੇ ਸੀ, ਉਹ ਮੈਨੂੰ ਇੱਦਾਂ ਹੀ ਕਹਿੰਦੇ ਸੀ ਵੀ ਤੂੰ ਸੌਂਦੀ ਨਹੀਂ ਆ।
0: ਅੱਛਾ ਅੱਛਾ, ਸੁਖਵੀਰ ਇਹ ਦੱਸੋ ਕਿ ਜੂਨੀਅਰ 'ਚ ਫਿਰ ਕਿੱਦਾਂ ਤੁਹਾਡਾ ਸਿਲਸਿਲਾ ਸ਼ੁਰੂ ਹੋਇਆ ਏਜ ਗਰੁੱਪਸ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰਨ ਦਾ?
1: ਸਰ ਮੈਂ ਪਹਿਲਾ ਟੂਰਨਾਮੈਂਟ ਖੇਡਿਆ ਸੀ ਸਬ ਜੂਨੀਅਰ ਨੈਸ਼ਨਲ।
0: ਅੱਛਾ,
1: ਉਸ ਟਾਈਮ ਮੈਨੂੰ ਪਤਾ ਲੱਗਿਆ ਸੀ ਵੀ ਟੀਮਾਂ ਬਹੁਤ ਟਫ ਨੇ, ਇੰਨੀ ਕੁ ਮਿਹਨਤ ਨਾਲ ਨਹੀਂ ਕੁਛ ਬਣਨਾ, ਜੇ ਅੱਗੇ ਖੇਡਣਾ ਤੇ ਹੋਰ ਕਰਨੀ ਪੈਣੀ।
0: ਅੱਛਾ, ਤੁਹਾਨੂੰ ਕੀ ਲੱਗਾ ਕਿਹੜੇ ਕਿਹੜੇ ਖੇਤਰ ਸੀ ਜਿੱਥੇ ਤੁਹਾਨੂੰ ਲੱਗਾ ਕਿ ਸੁਧਾਰ ਦੀ ਜ਼ਰੂਰਤ ਹੈ?
1: ਸਰ ਮੇਰੀ ਥੋੜੀ ਜਿਹੀ ਸਕਿੱਲ ਇੰਪਰੂਵ ਕਰਨੀ ਸੀ, ਮੈਂ ਕੋਈ ਨਵੀਂ ਚੀਜ਼ ਸਿੱਖਣੀ ਸੀ, ਡਰੈਗ ਸਿੱਖਣਾ ਸੀ ਪੀਸੀ ਚ ਮਾਰਨ ਵਾਸਤੇ, ਆਪਦੀ ਸਪੀਡ ਇੰਪਰੂਵ ਕਰਨੀ ਸੀ ਮੈਂ
0: ਜੀ। ਔਰ ਤੁਸੀਂ ਪੈਨਲਟੀ ਕਾਰਨਰ ਵੀ ਲਾਉਂਦੇ ਹੋ, ਹਾਲਾਂਕਿ ਏਸ਼ੀਆ ਕੱਪ 'ਚ ਤੁਹਾਡੇ ਤੋਂ ਨਹੀਂ ਲਵਾਇਆ ਗਿਆ, ਇਸ ਪੈਨਲਟੀ ਕਾਰਨਰ ਦੇ ਸਕਿੱਲ ਨੂੰ ਇੰਪਰੂਵ ਕਰਨ ਲਈ ਤੁਸੀਂ ਕਿੰਨੀ ਕੁ ਮਿਹਨਤ ਕੀਤੀ?
1: ਸਰ ਮੈਂ ਇਸ ਲਈ ਬਹੁਤ ਮਿਹਨਤ ਕੀਤੀ ਹੈ, ਸਾਡੇ ਗਰਾਊਂਡ 'ਚ ਵੱਡੇ ਮੁੰਡੇ ਮਾਰਦੇ ਸੀ, ਮੈਂ ਉਹਨਾਂ ਤੋਂ ਵੀ ਸਿੱਖਿਆ ਆ, ਉਸ ਤੋਂ ਬਾਅਦ ਮੈਂ ਰੁਪਿੰਦਰਪਾਲ ਸਿਰ ਤੋਂ ਵੀ ਸਿੱਖਿਆ ਆ
0: ਜੀ। ਔਰ ਉਹਨਾਂ ਨੇ ਕਿਸ ਤਰੀਕੇ ਦੇ ਟਿਪਸ ਦਿੱਤੇ ਔਰ ਉਹਨਾਂ ਨੇ ਕਿੱਦਾਂ ਮਦਦ ਕੀਤੀ ਤੁਹਾਡੇ ਇਸ ਸਕਿੱਲ ਨੂੰ ਇੰਪਰੂਵ ਕਰਨ 'ਚ?
1: ਸਰ ਉਹਨਾਂ ਨੇ ਜੋ ਮੇਰੀ ਗਲਤੀ ਹੁੰਦੀ ਸੀ ਉਹਨਾਂ ਨੇ ਮੈਨੂੰ ਉਹ ਦੱਸਿਆ ਆ, ਕੁਛ ਕੁ ਚੀਜ਼ਾਂ ਮੇਰੀਆਂ ਸਹੀ ਸੀ ਮੈਂ ਪਹਿਲਾਂ ਸਿੱਖੀਆਂ ਸੀ ਖੁਦ ਦੇਖ ਦੇਖ ਕੇ, ਫਿਰ ਉਹਨਾਂ ਨੇ ਮੈਨੂੰ ਕੁਛ ਕੁ ਦੱਸਿਆ ਮੈਂ ਉਹ ਵੀ ਸਹੀ ਕੀਤੀਆਂ, ਅੱਜ ਮੇਰਾ ਉਹ ਚੀਜ਼ ਵਧੀਆ ਜਾ ਰਹੀ ਹੈ।
0: ਅੱਛਾ ਸੁਖਵੀਰ, ਜਦੋਂ ਸ਼ੁਰੂਆਤੀ ਸੰਘਰਸ਼ ਦਾ ਦੌਰ ਸੀ, ਤੁਸੀਂ ਇੱਕ ਸਧਾਰਨ ਪਰਿਵਾਰ ਤੋਂ ਔਰ ਪਲੇਅਰ ਦੀ ਜਿਹੜੀ ਬੁਨਿਆਦ ਹੈ ਉਹ ਖੁਰਾਕ ਹੈ, ਸੋ ਤੁਹਾਨੂੰ ਕਦੇ ਖੁਰਾਕ ਵਿੱਚ ਦਿੱਕਤ ਆਉਂਦੀ ਸੀ ਜਾਂ ਸਾਧਨ ਸਹੂਲਤਾਂ ਨਹੀਂ ਹੈ, ਇਹਦੇ 'ਚ ਕੋਈ ਪਰੇਸ਼ਾਨੀ ਕਦੇ ਆਉਂਦੀ ਸੀ ਤੁਹਾਨੂੰ?
1: ਨਹੀਂ ਸਰ, ਮੈਨੂੰ ਮੇਰੇ ਮੰਮਾ ਨੇ ਬਹੁਤ ਖੁਰਾਕ ਖਵਾਈ ਹੈ, ਮੈਂ ਸ਼ੁਰੂ ਤੋਂ ਹੀ ਮੈਂ ਪਤਲੀ ਨਹੀਂ ਹਾਂ, ਇੱਦਾਂ ਲੱਗਦਾ ਨਹੀਂ ਮੈਂ ਖੁਰਾਕ ਖਾਂਦੀ ਹੋਊਂਗੀ, ਫਿਰ ਮੇਰੇ ਮੰਮਾ ਨੇ ਮੈਨੂੰ ਖੁਰਾਕ ਦੀ ਕਦੇ ਕਮੀ ਨਹੀਂ ਆਉਣ ਦਿੱਤੀ ਸਰ
0: ਜੀ। ਔਰ ਪਿਤਾ ਦਾ ਸਹਿਯੋਗ ਕਿੱਦਾਂ ਦਾ ਰਿਹਾ ਤੁਹਾਡੇ ਇਸ ਕਰੀਅਰ?
1: ਸਰ ਪਾਪਾ ਨੇ ਬਹੁਤ ਸਪੋਰਟ ਕੀਤੀ ਹੈ ਮੇਰੀ, ਮੈਨੂੰ ਲੈ ਕੇ ਆਉਣਾ, ਛੱਡ ਕੇ ਆਉਣਾ ਟਾਈਮ ਤੇ, ਕਦੇ ਉਹਨਾਂ ਨੇ ਨਹੀਂ ਕਿਹਾ ਮੇਰੇ ਕੋਲ ਟਾਈਮ ਹੈ ਨਹੀਂ ਮੈਂ ਕੰਮ ਤੇ ਜਾਣਾ ਆ, ਜੋ ਵੀ ਕੁਛ ਹੁੰਦਾ ਸੀ ਪੈਸੇ ਦੀ ਕਮੀ ਉਹ ਮੇਰੇ ਪਾਪਾ ਹੀ ਪੂਰੀ ਕਰਦੇ ਸੀ, ਹਰ ਵਾਰ ਫੜ ਕੇ ਲਿਆਉਣੀ ਕਿਸੇ ਤੋਂ।
0: ਸੁਖਵੀਰ, ਜਿਸ ਅਕੈਡਮੀ 'ਚ ਤੁਸੀਂ ਬਠਿੰਡਾ 'ਚ ਪ੍ਰੈਕਟਿਸ ਕਰਦੇ ਰਹੇ, ਉਹ ਉੱਥੇ ਤੁਹਾਨੂੰ ਮਾਹੌਲ ਔਰ ਉੱਥੇ ਗਾਈਡੈਂਸ ਕਿੱਦਾਂ ਦੀ ਮਿਲੀ?
1: ਸਰ ਉੱਥੇ ਵਧੀਆ ਮਾਹੌਲ ਸੀ, ਕੁੜੀਆਂ ਸੀ, ਬੈਚਮੇਟ ਸੀ, ਸਭ ਅੱਛਾ ਸੀ, ਸਭ ਨਾਲ ਕੋਚ ਬਹੁਤ ਵਧੀਆ ਸੀ ਮਿਲੇ ਸਰ ਸਾਨੂੰ।
0: ਔਰ ਜਦੋਂ ਤੁਸੀਂ ਰਾਸ਼ਟਰੀ ਪੱਧਰ ਦੇ ਕੈਂਪਾਂ 'ਚ ਜਾਂਦੇ ਸੀ, ਤੁਹਾਨੂੰ ਲੱਗਦਾ ਸੀ ਕਿ ਇੱਥੇ ਕੁਛ ਜਿਹੜੀ ਅਭਿਆਸ ਦੀ ਟੈਕਨੀਕ ਹੈ ਜਾਂ ਹਾਕੀ ਦੀ ਟੈਕਨੀਕ ਹੈ ਇਹ ਜ਼ਿਆਦਾ ਬਿਹਤਰ ਤਰੀਕੇ ਦੇ ਨਾਲ ਜਾਂ ਵੱਖਰੇ ਤਰੀਕੇ ਦੇ ਨਾਲ ਸਮਝਾਈ ਜਾ ਰਹੀ ਹੈ?
1: ਨਹੀਂ ਸਰ, ਸੇਮ ਹੁੰਦਾ ਸਭ ਕੁਛ, ਜੋ ਰਾਜਨ ਸਰ ਨੇ ਸਿਖਾਇਆ ਸੇਮ ਉਹ ਕੈਂਪ 'ਚ ਹੋ ਰਿਹਾ, ਬਸ ਉੱਥੇ ਜੋ ਟੀਮ ਗੇਮ ਹੈ, ਸਟਰਕਚਰ ਹੈ ਉਹ ਸਾਨੂੰ ਅਲੱਗ ਤੋਂ ਮਿਲਿਆ ਹੈ ਸਿੱਖਣ ਨੂੰ।
0: ਅੱਛਾ, ਹੁਣ ਤੁਸੀਂ ਏਸ਼ੀਆ ਕੱਪ ਜਿੱਤ ਕੇ ਭਾਰਤੀ ਮਹਿਲਾ ਹਾਕੀ ਟੀਮ ਜਿਹੜੀ ਜੂਨੀਅਰ ਹੈ ਉਹ ਵਰਲਡ ਕੱਪ ਵਿੱਚ ਵੀ ਸਿੱਧੀ ਕੁਆਲੀਫਾਈ ਕਰ ਗਈ ਹੈ, ਉਹਦੇ ਲਈ ਹੁਣ ਤੁਸੀਂ ਕਿੱਦਾਂ ਸੋਚ ਰਹੇ?
1: ਸਰ ਜਿੱਦਾਂ ਅਸੀਂ ਏਸ਼ੀਆ ਕੱਪ 'ਚ ਜਿੱਤੇ ਹਾਂ, ਹੁਣ ਸਾਡੀ ਕੋਸ਼ਿਸ਼ ਇਹੀ ਰਹੂਗੀ ਵੀ ਅਸੀਂ ਵਰਲਡ ਕੱਪ 'ਚ ਵੀ ਮੈਡਲ ਲੈ ਕੇ ਆਈਏ
0: ਜੀ। ਔਰ ਉਹਦੇ ਲਈ ਤੁਸੀਂ ਜ਼ਾਤੀ ਤੌਰ 'ਤੇ ਆਪਣੀ ਤਿਆਰੀ ਕਦੋਂ ਸ਼ੁਰੂ ਕਰਨ ਵਾਲੇ ਹੋ ਕਿ ਤੁਹਾਡੇ ਇੰਡੀਆ ਦੇ ਹੀ ਕੈਂਪਸ ਲੱਗਣਗੇ ਇਸ ਤੋਂ ਬਾਅਦ?
1: ਸਰ ਇਸ ਤੋਂ ਬਾਅਦ ਸਾਡੇ ਇੰਡੀਆ 'ਤੇ ਹੀ ਕੈਂਪਸ ਲੱਗਣਗੇ, ਸਾਡੇ 10 ਦਿਨ ਦੀ ਸਾਨੂੰ ਛੁੱਟੀ ਮਿਲੀ ਹੈ, ਉਸ ਤੋਂ ਬਾਅਦ ਅਸੀਂ ਫਿਰ ਤੋਂ ਵਾਪਿਸ ਕੈਂਪ 'ਚ ਹੀ ਜਾਣਾ ਆ।
0: ਚਲੋ ਸੁਖਵੀਰ, ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ, ਅਸੀਂ ਆਸ ਕਰਦੇ ਹਾਂ ਕਿ ਤੁਸੀਂ ਵਰਲਡ ਕੱਪ ਵਿੱਚ ਵੀ ਚੰਗਾ ਪ੍ਰਦਰਸ਼ਨ ਕਰੋਗੇ ਔਰ ਵਰਲਡ ਕੱਪ ਵੀ ਲੈ ਕੇ ਵਾਪਸ ਪਰਤੋ।
1: ਥੈਂਕ ਯੂ ਸਰ।
0: ਸਾਡੇ ਸੁਣਨ ਵਾਲਿਆਂ ਨੂੰ ਕੋਈ ਸੁਨੇਹਾ ਤੁਸੀਂ ਦੇਣਾ ਚਾਹੋ?
1: ਆਪਣੀ ਜਿੱਦ ਨੂੰ ਬਰਕਰਾਰ ਰੱਖੋ, ਅਗਰ ਤੁਸੀਂ ਆਪਣੀ ਜਿੱਦ ਤੇ ਨਹੀਂ ਰਹੋਗੇ ਤਾਂ ਤੁਸੀਂ ਆਪਦੇ ਸੁਪਨੇ ਕਦੇ ਨਹੀਂ ਪੂਰੇ ਕਰ ਸਕੋਗੇ
0: ਜੀ। ਬਹੁਤ ਬਹੁਤ ਸ਼ੁਕਰੀਆ ਜੀ। ਛੋਟੀ ਉਮਰ ਦੀ ਸੁਖਵੀਰ ਨੇ ਗੱਲ ਬਹੁਤ ਵੱਡੀ ਕੀਤੀ ਹੈ ਕਿ ਆਪਣੀ ਜ਼ਿੱਦ ਤੇ ਬਰਕਰਾਰ ਰਹੀਏ, ਕਿਉਂਕਿ ਜੇ ਆਪਾਂ ਆਪਣੀ ਜ਼ਿੱਦ ਤੇ ਨਹੀਂ ਨਾ ਰਵਾਂਗੇ ਕਿ ਕਾਮਯਾਬ ਹੋਣਾ ਹੈ ਤੇ ਫਿਰ ਜ਼ਿੰਦਗੀ ਸਾਨੂੰ ਖੁਸ਼ਹਾਲੀ ਦਾ ਰਾਹ ਨਹੀਂ ਦੇਵੇਗੀ। ਭਾਰਤੀ ਜੂਨੀਅਰ

ਦੀ ਟੀਮ ਦੀ ਮੈਂਬਰ ਸੁਖਵੀਰ ਕੌਰ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸਨ, ਜੋ ਸਾਨੂੰ ਦੱਸ ਰਹੀ ਸੀ ਕਿ ਕਿਸ ਤਰੀਕੇ ਦੇ ਨਾਲ ਉਹਨੇ ਇਸ ਮੁਕਾਮ ਨੂੰ ਹਾਸਿਲ ਕੀਤਾ। ਸੋਹਣੀ ਸਪੀਡ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ।

ਕਹਾਣੀ ਤੋਂ ਬਾਅਦ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਤੁਸੀਂ ਸੁਣ ਰਹੇ ਹੋ ਸੋਹਣੀ ਸੁਈ। ਅਸੀਂ ਜਦੋਂ ਵੀ ਕਿਤੇ ਵਿਦੇਸ਼ ਘੁੰਮਣ ਜਾਂਦੇ ਹਾਂ ਨਾ, ਅਸੀਂ ਸਭ ਤੋਂ ਜ਼ਿਆਦਾ ਕਿਹੜੀ ਚੀਜ਼ ਤੋਂ ਇੰਪ੍ਰੈਸ ਹੁੰਦੇ ਹਾਂ? ਸਾਫ਼ ਸਫਾਈ ਤੋਂ। ਐਗਜੈਕਟਲੀ। ਔਰ ਉਹ ਸਾਫ਼ ਸਫਾਈ ਸਾਡੇ ਪੰਜਾਬ 'ਚ ਕਿਉਂ ਨਹੀਂ ਹੈ? ਹੁਣ ਤੁਸੀਂ ਦੇਖੋ ਵੀ ਚੰਡੀਗੜ੍ਹ ਦੇ ਵਿੱਚ ਜੇ ਤੁਸੀਂ ਕੂੜਾ ਸੁੱਟਦੇ ਹੋ ਜਾਂ ਸਾੜਦੇ ਹੋ ਤਾਂ ਇੱਕ ਨਵਾਂ ਕਾਨੂੰਨ ਬਣਾ ਦਿੱਤਾ ਗਿਆ ਕਿ 25,000 ਤੱਕ ਦਾ ਜੁਰਮਾਨਾ ਲੱਗੇਗਾ। ਪ੍ਰਸ਼ਾਸਨ ਨੇ ਇੱਕ ਨਵਾਂ ਨਿਯਮ ਲਾਗੂ ਕੀਤਾ ਔਰ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਪਤਾ

ਡੈਂਟਰ ਹੁੰਦੇ ਵੱਡੇ ਵੱਡੇ ਵੀ ਸਿੱਧੇ ਹੋ ਜਾਂਦੇ ਆ, ਸੀਟ ਬੈਲਟ ਲਾ ਲੈਂਦੇ ਨੇ, ਸਪੀਡ ਬ੍ਰੇਕਰ ਦਾ ਧਿਆਨ ਰੱਖਦੇ ਨੇ, ਸਪੀਡ ਲਿਮਿਟ ਦਾ ਧਿਆਨ ਰੱਖਦੇ ਨੇ। ਬਟ ਹੁਣ ਚੰਡੀਗੜ੍ਹ ਦੇ ਵਿੱਚ ਜੇ ਕੋਈ ਪਬਲਿਕਲੀ ਕਿਤੇ ਵੀ ਕੂੜਾ ਸੁੱਟਦਾ ਜਾਂ ਉਹਨੂੰ ਸਾੜਦਾ ਜਾਂ ਪਬਲਿਕਲੀ ਪਬਲਿਕ ਪਲੇਸ ਦੇ ਉੱਪਰ ਗੁਟਕਾ ਪਾਣ ਥੁੱਕਦਾ ਤਾਂ ਉਹਨੂੰ ਵੀ ਜੁਰਮਾਨਾ ਲੱਗੇਗਾ। ਸੋ ਤਾਂ ਕਿ ਚੰਡੀਗੜ੍ਹ ਬਹੁਤ ਖੂਬਸੂਰਤ ਰਵੇ, ਸੋਹਣਾ ਰਵੇ। ਤੇ ਸਾਡੇ ਇੱਥੇ ਪੰਜਾਬ ਦੀ ਗੱਲ ਕਰੀਏ, ਜਲੰਧਰ ਦੀ ਗੱਲ ਕਰੀਏ ਤੇ ਵਰਿਆਣੇ ਦਾ ਕੂੜਾ ਡੰਪ ਤੁਹਾਨੂੰ ਪਤਾ ਹੀ ਹੈ। ਲੇਕਿਨ ਜਿਸ ਤਰੀਕੇ ਦੇ ਨਾਲ ਹੁਣ ਤਰਨ ਤਾਰਨ ਨੇ ਇੱਕ ਇਤਿਹਾਸਿਕ ਪਹਿਲ ਕੀਤੀ ਹੈ, ਉਹ ਵੀ ਇਤਿਹਾਸਿਕ ਹਰੀਕੇ ਪਿੰਡ ਨੇ, ਉਸ ਤਰ੍ਹਾਂ ਅਸੀਂ ਕਰੀਏ ਤੇ ਸ਼ਾਇਦ ਅਸੀਂ ਵੀ ਵੇਸਟ ਮੈਨੇਜਮੈਂਟ ਕਰ ਸਕਦੇ ਹਾਂ। ਸ਼ੁਰੂਆਤ ਸਾਨੂੰ ਆਪਣੇ ਆਪ ਤੋਂ ਕਰਨੀ ਪਏਗੀ ਕਿਉਂਕਿ ਅਸੀਂ ਹਮੇਸ਼ਾ ਪ੍ਰਸ਼ਾਸਨ ਦਾ ਮੂੰਹ ਦੇਖਦੇ ਹਾਂ, ਪਰ ਗਲਤੀਆਂ ਸਾਡੀਆਂ ਖੁਦ ਦੀਆਂ ਹੁੰਦੀਆਂ। ਹੁਣ ਹਰੀਕੇ ਦੇ ਵਿੱਚ ਇੱਕ ਬਹੁਤ ਸੋਹਣੀ ਪਹਿਲ ਕੀਤੀ ਗਈ ਹੈ, ਸਵੱਛਤਾ ਹੀ ਸੇਵਾ ਅਭਿਆਨ 2026 ਦੇ ਤਹਿਤ ਹਰੀਕੇ ਗ੍ਰਾਮ ਪੰਚਾਇਤ ਵੱਲੋਂ ਪਿੰਡ ਦੇ ਵਿੱਚ ਹੀ ਕੂੜੇ ਨੂੰ 4 ਹਿੱਸਿਆਂ 'ਚ ਡਿਵਾਈਡ ਕਰਨ ਦਾ, ਯਾਨੀ ਕਿ 4-way ਵੇਸਟ ਸੈਗਰੀਗੇਸ਼ਨ ਸਿਸਟਮ ਦੀ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਹਦੇ ਵਿੱਚ ਉਹੀ ਹੈ ਵੈਟ ਵੇਸਟ ਯਾਨੀ ਗਿੱਲਾ ਕੂੜਾ, ਸੁੱਕਾ ਕੂੜਾ, ਸੈਨੀਟਰੀ ਵੇਸਟ, ਅਦਰ ਵੇਸਟ, ਇਹਨਾਂ ਚਾਰਾਂ ਨੂੰ ਵੱਖ ਵੱਖ ਕਰ ਲੈਣਾ, ਉਹ ਵੀ ਘਰੇ ਹੀ। ਤੁਸੀਂ ਆਪਣੇ ਘਰ ਦੇ ਵਿੱਚ ਹੀ 4 ਅਲੱਗ ਅਲੱਗ ਡਸਟਬਿਨ ਲਾ ਲੈਣੇ ਨੇ, ਜਿਨ੍ਹਾਂ ਦੇ ਵਿੱਚ ਇੱਕ 'ਚ ਗਿੱਲਾ ਕੂੜਾ, ਰਸੋਈ ਦਾ, ਸਬਜ਼ੀਆਂ, ਫਰੂਟ ਛਿਲਕੇ, ਬਚਿਆ ਹੋਇਆ ਖਾਣਾ, ਇਹ ਸਾਰਾ, ਤਾਂ ਕਿ ਇਹ ਵੀ ਕਿਤੇ ਖਾਦ ਬਣਾਉਣ ਦੇ ਕੰਮ ਆ ਜਾਵੇ। ਸੁੱਕਾ ਕੂੜਾ ਜਿਹਦੇ 'ਚ ਪਲਾਸਟਿਕ ਹੈ, ਕਾਗਜ਼ ਹੈ, ਗੱਤੇ ਹੈ, ਕੱਚ ਅਤੇ ਤਾਂਤਾ, ਇਹਦਾ ਵੀ ਦੂਸਰੇ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਸਕੇ। ਸੈਨੀਟਰੀ ਕੂੜੇ ਦੇ ਵਿੱਚ ਤੁਹਾਡੇ ਡਾਇਪਰ, ਸੈਨੀਟਰੀ ਪੈਡਸ, ਮੈਡੀਕਲ, ਇਹ ਚੀਜ਼ਾਂ ਆਉਂਦੀਆਂ ਨੇ, ਅਤੇ ਹੋਰ ਕੂੜਾ ਯਾਨੀ ਕਿ ਬਚਿਆ ਹੋਇਆ ਹੋਰ ਘਰੇਲੂ ਕੂੜਾ, ਇਹ ਸਾਰੇ ਦਾ ਸਾਰਾ ਤੁਸੀਂ ਆਪਣੇ ਘਰਾਂ ਦੇ ਵਿੱਚ ਹੀ ਅਲੱਗ ਤਰੀਕੇ ਨਾਲ ਰੱਖਣਾ, ਤਾਂ ਕਿ ਪੰਚਾਇਤ ਜਿਹੜੀ ਹੈ ਇਹਦੇ ਲਈ ਲੀਡਰਸ਼ਿਪ ਜਿਹੜੀ ਬਹੁਤ ਵਧੀਆ ਭੂਮਿਕਾ ਨਿਭਾਏਗੀ ਔਰ ਤੁਹਾਨੂੰ 4 ਅਲੱਗ ਅਲੱਗ ਜਗ੍ਹਾ 'ਤੇ ਸੋਲਿਡ ਵੇਸਟ ਮੈਨੇਜਮੈਂਟ ਰੂਲ ਦੇ ਤਹਿਤ ਇਸਦਾ ਨਿਪਟਾਰਾ ਕੀਤਾ ਜਾ ਸਕੇ, ਖਾਦ ਦੇ ਲਈ ਵਰਤਿਆ ਜਾ ਸਕੇ, ਆਪਸ 'ਚ ਕੂੜਾ ਮਿਕਸ ਨਾ ਹੋਵੇ ਔਰ ਨਾ ਹੀ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ। ਸੋ ਇਹ ਚੀਜ਼ਾਂ ਅਸੀਂ ਆਪ ਵੀ ਕਰ ਸਕਦੇ ਹਾਂ, ਪਰ ਸਦਕੇ ਜਾਈਏ ਇਸ ਵੇਲੇ ਹਰੀਕੇ ਦੇ, ਉੱਥੋਂ ਦੀ ਪੰਚਾਇਤ ਦੇ।

ਵੇਵਸ ਐਪ ਤੇ ਤੁਸੀਂ ਲਾਈਵ ਸੁਣ ਰਹੇ ਹੋ ਮੈਨੂੰ ਇਸ ਵੇਲੇ ਸੋਹਣੀ ਸਵੇਰ ਦੇ ਵਿੱਚ। ਮੈਂ ਹਾਂ ਤੁਹਾਡੀ ਆਰਜਰੀਮਾ। ਅਗਲੀ ਗੱਲ ਕਰ ਲੈਂਦੇ ਹਾਂ ਫਿਰ ਤੋਂ ਹਰੀਕੇ ਦੇ ਵਿੱਚ ਹੀ ਬਹੁਤ ਖੂਬਸੂਰਤ ਪਹਿਲ ਕੀਤੀ ਗਈ ਹੈ, ਬਟ ਇਹ ਹੈ ਮਾਨਸਾ ਜ਼ਿਲ੍ਹੇ ਦਾ ਪਿੰਡ ਹਰੀਕੇ। ਇੱਥੋਂ ਦੀ ਗ੍ਰਾਮ ਪੰਚਾਇਤ ਨੇ ਜੋ ਪਹਿਲ ਕੀਤੀ ਹੈ ਨਾ, ਕਿਉਂਕਿ ਆਮ ਤੌਰ 'ਤੇ ਤੁਸੀਂ ਦੇਖਦੇ ਹੋ ਵੀ ਪਿੰਡਾਂ ਦੇ ਵਿੱਚ ਬਹੁਤ ਚੋਰੀਆਂ ਹੋ ਰਹੀਆਂ ਨੇ, ਹੋਰ ਵੀ ਗੈਰ ਕਾਨੂੰਨੀ ਕੰਮ ਬਹੁਤ ਹੋ ਰਹੇ ਨੇ, ਇੱਕ ਬੜਾ ਹੀ ਸਖ਼ਤ ਅਤੇ ਵੱਡਾ ਫੈਸਲਾ ਲਿਆ ਗਿਆ। ਬਹੁਤ ਸਮਾਂ ਹੋ ਗਿਆ ਬਿਜਲੀ ਦੀਆਂ ਤਾਰਾਂ, ਮੋਟਰਾਂ, ਟਰਾਂਸਫਾਰਮਰ ਚੋਰੀ ਹੋ ਰਹੇ ਨੇ, ਸੋ ਕਿਸਾਨ ਅਤੇ ਆਮ ਲੋਕ ਬਹੁਤ ਨੁਕਸਾਨ ਝੱਲ ਰਹੇ ਨੇ। ਇਹਨਾਂ ਚੋਰਾਂ ਅਤੇ ਨਸ਼ੇੜੀਆਂ ਦੇ ਸੱਤਿਆਚਾਰ ਤੋਂ ਤੰਗ ਆ ਕੇ ਉਹਨਾਂ ਨੇ ਇੱਕ ਰੈਜ਼ੋਲੂਸ਼ਨ ਯਾਨੀ ਵਿਸ਼ੇਸ਼ ਮਤਾ ਪਾਸ ਕੀਤਾ। ਇੱਕ ਤਾਂ ਇਹ ਕਿ ਰਾਤ ਨੂੰ ਪਹਿਰਾ ਲੱਗਣਾ, ਪਿੰਡ ਪਹਿਰਾ ਲੱਗਦਾ, ਇਹ ਹੋਏਗਾ, ਠੀਕਰੀ ਪਹਿਰਾ ਲਾਉਣਾ ਪਏਗਾ, ਇਹਨਾਂ ਨੂੰ ਲਾ ਵੀ ਰਹੇ ਨੇ। ਡਿਊਟੀ ਨਾ ਕਰਨ 'ਤੇ ਜੁਰਮਾਨਾ ਲੱਗੇਗਾ, ਯਾਨੀ ਪਿੰਡ ਦੇ ਸਾਰੇ ਲੋਕਾਂ ਨੂੰ ਵਾਰੋ ਵਾਰੀ ਇਹ ਕਰਨਾ ਪਏਗਾ, ਜਿਹੜਾ ਨਹੀਂ ਕਰੇਗਾ ਉਹਨੂੰ 500 ਰੁਪਏ ਜੁਰਮਾਨਾ। ਰਾਤ ਨੂੰ 9 ਵਜੇ ਤੋਂ ਬਾਅਦ ਬਾਹਰ ਘੁੰਮਣ 'ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ, ਔਰ ਜਿਹੜਾ ਬੰਦਾ ਚੋਰੀ ਕਰਦਾ ਫੜਿਆ ਗਿਆ, 1,00,000 ਰੁਪਏ ਦਾ ਜੁਰਮਾਨਾ ਅਤੇ ਬਾਇਕਾਟ ਵੱਖਰਾ। ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਵੀ ਇਹੀ ਹਾਲ ਹੈ ਜੀ, ਉੱਥੇ ਵੀ ਪੁਲਿਸ ਚੌਂਕੀ ਜਿਹੜੀ ਬਣਾਉਣ ਦੀ ਮੰਗ ਕੀਤੀ ਗਈ। ਮੈਂ ਇਨਫੈਕਟ ਜੇ ਜਲੰਧਰ ਦੇ ਨੇੜਲੇ ਪਿੰਡਾਂ ਦੀ ਗੱਲ ਕਰਾਂ ਤਾਂ ਇੱਥੇ ਵੀ ਇਹੋ ਜਿਹੇ ਹਾਲਾਤ ਬਣੇ ਹੋਏ ਨੇ, ਠੀਕਰੀ ਪੈਰੇ ਹੁਣ ਥਾਂ ਥਾਂ 'ਤੇ ਲੱਗ ਰਹੇ ਨੇ, ਕਿਉਂਕਿ ਚੋਰੀਆਂ ਬਹੁਤ ਹੀ ਜ਼ਿਆਦਾ ਵੱਧ ਗਈਆਂ ਨੇ। ਇਸ ਲਈ ਹੁਣ ਸੌਣ ਦਾ ਨਹੀਂ, ਜਾਗਣ ਦਾ ਸਮਾਂ ਹੈ।

ਗਾਣੇ ਤੋਂ ਬਾਅਦ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਤੁਸੀਂ ਸੁਣ ਰਹੇ ਹੋ ਸੋਹਣੀ ਸਵੇਰ। ਗਰਮੀ ਹੋਵੇ ਜਾਂ ਸਰਦੀ, ਬੀਬੀਆਂ ਦੇ ਉਹੀ ਕੰਮ ਕਾਰ ਨੇ। ਉਹਨਾਂ ਨੇ ਉੱਦਾਂ ਹੀ ਮਸ਼ੀਨਾਂ ਲਾਉਣੀਆਂ, ਉੱਦਾਂ ਹੀ ਘਰ ਦੇ ਕੰਮ ਕਾਰ ਕਰਨੇ। ਪਰ ਜਦੋਂ ਤੁਸੀਂ ਕੱਪੜੇ ਧੋਂਦੇ ਹੋ ਤੇ ਆਮ ਤੌਰ ਤੇ ਕਹਿੰਦੇ ਹੋ ਵੀ ਚੱਲ ਯਾਰ ਬੈਡਸ਼ੀਟ ਜਿਹੜੀ ਆ ਉਹ ਹਫ਼ਤਾ ਵਿੱਚ ਹੀ ਰਵੇ, ਟਾਵਲ ਜਿਹੜੇ ਰੋਜ਼ ਤੁਸੀਂ ਨਹੀਂ ਧੋਂਦੇ। ਤੁਸੀਂ ਯਾਦ ਕਰੋ, ਤੁਸੀਂ ਆਪਣਾ ਪਿੱਲੋ ਕਵਰ, ਆਪਣੀ ਬੈਡਸ਼ੀਟ ਤੇ ਬਾਹਰ ਟਾਵਲ ਕਿੰਨੇ ਦਿਨ ਪਹਿਲਾਂ ਧੋਤਾ ਸੀਗਾ। ਇਹ ਸਾਰੀਆਂ ਚੀਜ਼ਾਂ ਸਭ ਤੋਂ ਜ਼ਿਆਦਾ ਇਸਤੇਮਾਲ ਹੁੰਦੀਆਂ ਨੇ, ਬਟ ਇਹਦੀ ਸਫਾਈ ਅਸੀਂ ਉਨੀ ਫ੍ਰੀਕੁਐਂਟਲੀ ਨਹੀਂ ਕਰਦੇ ਜਿੰਨੀ ਜ਼ਰੂਰੀ ਹੈ। ਨਤੀਜਾ ਇਹਦੇ ਵਿੱਚ ਬੈਕਟੀਰੀਆ, ਫੰਗਸ, ਡਸਟ ਮਾਈਟਸ, ਹੋਰ ਵੀ ਜਰਮਸ ਜਿਹੜੇ ਨੇ ਆ ਜਾਂਦੇ ਨੇ, ਉਹ ਵੀ 17,000 ਗੁਣਾ ਜ਼ਿਆਦਾ ਟੋਇਲਟ ਸੀਟ ਤੋਂ। ਜੀ ਹਾਂ, ਜਿੰਨੇ ਜਰਮਸ ਤੁਹਾਡੀ ਟੋਇਲਟ ਸੀਟ ਤੇ, ਉਹ ਤੋਂ ਜ਼ਿਆਦਾ 17,000 ਗੁਣਾ ਜ਼ਿਆਦਾ ਬੈਕਟੀਰੀਆ ਜਿਹੜੇ ਨੇ ਤੁਹਾਡੇ ਟੋਵਲ ਦੇ ਵਿੱਚ ਹੁੰਦੇ ਨੇ, ਹੈਂਡ ਟੋਵਲ ਦੇ ਵਿੱਚ, ਔਰ ਬਾਥਰੂਮ ਦੇ ਦਰਵਾਜ਼ੇ ਦੇ ਹੈਂਡਲ ਤੇ 24,000 ਜ਼ਿਆਦਾ ਗੁਣਾ ਬੈਕਟੀਰੀਆ ਹੋ ਸਕਦੇ। ਯਾਦ ਕਰੋ ਸਮਾਂ ਜਦੋਂ ਕਰੋਨਾ ਸੀ, ਤੁਸੀਂ ਬਾਰ ਬਾਰ ਡੋਰਸ ਦੇ ਹੈਂਡਲ ਨੂੰ ਵੀ ਸੈਨੇਟਾਈਜ਼ ਕਰਦੇ ਹੁੰਦੇ ਸੀ। ਹੁਣ ਤੁਸੀਂ ਸਭ ਚੀਜ਼ਾਂ ਭੁੱਲ ਚੁੱਕੇ ਹੋ। ਮੈਂ ਨਹੀਂ ਕਹਿੰਦੀ ਕਿ ਇੰਨਾ ਜ਼ਿਆਦਾ ਤੁਸੀਂ ਉਹਦੇ ਲਈ ਫ੍ਰੀਕ ਹੋ ਜਾਓ, ਬਟ ਹਾਂ ਫ੍ਰੀਕੁਐਂਟਲੀ ਇਹਨੂੰ ਸਾਫ਼ ਕਰਨਾ ਸ਼ੁਰੂ ਕਰ ਦਿਓ, ਕਿਉਂਕਿ ਤੁਹਾਡੀ ਡੇਲੀ ਵਰਤੋਂ ਦੀਆਂ ਚੀਜ਼ਾਂ ਨੇ। ਔਰ ਅਸੀਂ ਤਾਂ ਉਹ ਲੋਕ ਹਾਂ ਜਿਨ੍ਹਾਂ ਨੇ ਸਫਾਈ ਦੇ ਲਈ ਵੀ ਗੰਦਾ ਕੱਪੜਾ ਉਹ ਰੱਖਿਆ ਹੁੰਦਾ, ਸਾਫ਼ ਕੱਪੜਾ ਨਹੀਂ ਅਸੀਂ ਯੂਜ਼ ਕਰਦੇ। ਸੋ ਨਤੀਜਾ ਬੈਕਟੀਰੀਆ। ਸੋ ਜੇ ਬਚਣਾ ਚਾਹੁੰਦੇ ਹੋ ਜਰਮਸ ਤੋਂ, ਤਾਂ ਇਹਦੀ ਸਫਾਈ ਫ੍ਰੀਕੁਐਂਟਲੀ ਕਰਨੀ ਸ਼ੁਰੂ ਕਰ ਦਿਓ। ਹੁਣ ਤੁਹਾਡਾ ਧਿਆਨ ਆਪਣੀ ਬੈਡਸ਼ੀਟ ਵੱਲ ਗਿਆ, ਫਟਾਫਟ ਧੋ ਲਓ ਇਹਨੂੰ, ਪਾਲੋ ਮਸ਼ੀਨ 'ਚ।

ਲੈਂਗੁਏਜ ਬਣਾਉਣ ਲੱਗੀ। ਕਲਾਉਡ ਜੈਮਨੀ ਓਪਨ ਏਆਈ ਦੇ ਏਆਈ ਗੈਜਟਸ ਨੂੰ ਇੱਕ ਟਾਸਕ ਦਿੱਤਾ ਗਿਆ ਜਿੱਥੇ ਉਹਨਾਂ ਨੇ ਆਪਣੀ ਹੀ ਵਰਚੁਅਲ ਦੁਨੀਆ ਦੇ ਵਿੱਚ ਗੱਲਬਾਤ ਦੇ ਦੌਰਾਨ ਸ਼ਬਦਾਂ ਦਾ ਮਤਲਬ ਬਦਲ ਦਿੱਤਾ, ਨਵੀਂ ਭਾਸ਼ਾ 'ਚ ਗੱਲਬਾਤ ਕਰਨ ਲੱਗੇ ਔਰ ਇਹ ਦੇਖ ਕੇ ਐਕਸਪਰਟਸ ਵੀ ਹੈਰਾਨ ਹੋ ਗਏ। ਦੇਖੋ, ਇਨਸਾਨ ਨੇ ਹੀ ਏਆਈ ਨੂੰ ਬਣਾਇਆ ਸੀ, ਪਰ ਅੱਜ ਇਨਸਾਨ ਖੁਦ ਏਆਈ ਤੋਂ ਡਰਨ ਲੱਗ ਪਿਆ ਇੰਨਾ ਜ਼ਿਆਦਾ ਕਿ ਅਸੀਂ ਤਾਂ ਇਹ ਸੋਚਦੇ ਹਾਂ ਵੀ ਏਆਈ ਨੇ ਸਾਡੀਆਂ ਨੌਕਰੀਆਂ ਵੀ ਖਾ ਲੈਣੀਆਂ। ਬਟ ਜਦੋਂ ਵੀ ਕਿਤੇ ਚੈਟ ਜੀਪੀਟੀ ਨੂੰ ਜਾਂ ਫਿਰ ਏਆਈ ਨੂੰ ਕੋਈ ਗੱਲ ਪੁੱਛੋ ਤਾਂ ਥੱਲੇ ਸਾਫ਼ ਲਿਖਿਆ ਹੁੰਦਾ ਹੈ, ਏਆਈ ਕੈਨ ਮੇਕ ਮਿਸਟੇਕਸ। ਸੋ ਇਹ ਵੀ ਗਲਤੀਆਂ ਦਾ ਪੁਤਲਾ ਜੀ, ਜਿਵੇਂ ਕਿ ਇਨਸਾਨ ਹੈ। ਵੈਲ, ਅਸੀਂ ਤਾਂ ਇਹੀ ਕਹਾਂਗੇ ਕਿ ਇੰਨਾ ਜ਼ਿਆਦਾ ਡਿਪੈਂਡ ਨਾ ਹੋ, ਤੁਹਾਡਾ ਆਪਣਾ ਦਿਮਾਗ ਹੀ ਸਭ ਕੁਛ ਹੈ। ਫਿਲਹਾਲ ਇਸੇ ਦੇ ਨਾਲ ਹੀ ਮੈਨੂੰ ਯਾਨੀ ਆਰ ਜੇ ਰੀਮਾ ਨੂੰ ਦਿਓ ਇਜਾਜ਼ਤ, ਫਿਰ ਹੋਏਗੀ ਮੁਲਾਕਾਤ। ਤਦ ਤੱਕ ਲਈ ਰੱਬ ਰਾਖਾ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੋਨੀ ਸਵੇਰ, ਪੇਸ਼ ਕਰ ਰਹੇ ਸਨ ਰੀਮਾ ਗੁਗਲਾਨੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 8 ਵਜ ਰਹੇ ਨੇ। ਹੁਣ ਸੁਣਾਂਗੇ ਸਮਾਚਾਰ ਪ੍ਰਭਾਤ, 8:15 ਵਜੇ ਮਾਰਨਿੰਗ ਨਿਊਜ਼ ਅਤੇ 8:30 ਵਜੇ ਪੰਜਾਬੀ ਦੇ ਵਿੱਚ ਖ਼ਬਰਾਂ।
1: ਨਮਸਕਾਰ, ਆਕਾਸ਼ਵਾਣੀ ਸੇ ਸਮਾਚਾਰ ਪ੍ਰਭਾਤ ਕੇ ਸਾਥ ਮੈਂ ਮੁਕੇਸ਼ ਕੁਮਾਰ। राष्ट्रपति द्रौपदी मुर्मू आज गुजरात के एकता नगर में 72वें राष्ट्रीय फिल्म पुरस्कार प्रदान करेंगी। गृह मंत्री अमित शाह आज नई दिल्ली में मादक पदार्थ रोधी कार्यबल प्रमुखों के तीसरे राष्ट्रीय सम्मेलन का उद्घाटन करेंगे। विदेश मंत्री सुब्रमण्यम जयशंकर ने न्यूयॉर्क में

0: ਦਾ ਉਦਘਾਟਨ ਅੱਜ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਨਿਊਯਾਰਕ ਵਿੱਚ ਖੇਤਰੀ ਅਤੇ ਆਲਮੀ ਮੁੱਦਿਆਂ ਦੇ ਨਾਲ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਫਰਾਂਸ, ਇਕਵਾਡੋਰ, ਸਲੋਵਾਕੀਆ, ਹੰਗਰੀ ਅਤੇ ਸਵਿਟਜ਼ਰਲੈਂਡ ਦੇ ਵਿਦੇਸ਼ ਮੰਤਰੀਆਂ ਨਾਲ ਗੱਲਬਾਤ ਕੀਤੀ। ਅਤੇ ਏਸ਼ੀਆਈ ਖੇਡਾਂ ਵਿੱਚ ਅੱਜ ਸੋਨੇ ਦੇ ਤਮਗੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਮੁਕਾਬਲਾ ਸਵੇਰੇ 10:30 ਸ਼੍ਰੀਲੰਕਾ ਨਾਲ ਹੋਏਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਭਾਰਤੀ ਸਿਨੇਮਾ ਵਿੱਚ ਇੱਕ ਨਵਾਂ ਅਧਿਆਇ ਸਿਰਜਦੇ ਹੋਏ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮ ਗੁਜਰਾਤ ਦੇ ਕੇਵੜੀਆ ਸਥਿਤ ਏਕਤਾ ਨਗਰ ਵਿਖੇ ਇਤਿਹਾਸਕ 72ਵੇਂ ਰਾਸ਼ਟਰੀ ਫਿਲਮ ਪੁਰਸਕਾਰ ਪ੍ਰਦਾਨ ਕਰਨਗੇ। ਸਾਲ 1954 ਵਿੱਚ ਸਥਾਪਿਤ ਪੁਰਸਕਾਰਾਂ ਨੂੰ ਭਾਰਤੀ ਸਿਨੇਮਾ ਦੇ ਸਰਵਉੱਚ ਸਨਮਾਨਾਂ ਵਿੱਚੋਂ ਮੰਨਿਆ ਜਾਂਦਾ ਹੈ ਅਤੇ ਫੀਚਰ ਫਿਲਮਾਂ, ਗੈਰ ਫੀਚਰ ਫਿਲਮਾਂ ਅਤੇ ਸਿਨੇਮੈਟੋਗ੍ਰਾਫੀ ਸਮੇਤ ਵੱਖ ਵੱਖ ਸ਼੍ਰੇਣੀਆਂ 'ਚ ਕਲਾਤਮਕ ਅਤੇ ਤਕਨੀਕੀ ਉੱਤਮਤਾ ਨੂੰ ਮਾਨਤਾ ਦਿੰਦੇ ਨੇ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਇੱਕ ਨਵੀਂ ਨੀਤੀ ਦੇ ਹਿੱਸੇ ਵਜੋਂ ਪੁਰਸਕਾਰ ਰਾਸ਼ਟਰੀ ਰਾਜਧਾਨੀ ਤੋਂ ਬਾਹਰ ਪ੍ਰਦਾਨ ਕੀਤੇ ਜਾ ਰਹੇ ਨੇ। ਏਕ ਭਾਰਤ ਸ੍ਰੇਸ਼ਟ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਿਆਂ ਏਕਤਾ ਨਗਰ ਵਿਖੇ ਸਮਾਰੋਹ ਵਿੱਚ ਦੇਸ਼ ਭਰ ਦੀਆਂ ਸਿਨੇਮੈਟਿਕ ਪ੍ਰਤਿਭਾਵਾਂ ਸ਼ਾਮਲ ਹੋਣਗੀਆਂ। ਰਾਸ਼ਟਰਪਤੀ ਤਜਰਬੇਕਾਰ ਫਿਲਮ ਅਦਾਕਾਰ ਅਨੰਤ ਨਾਗ ਨੂੰ ਸਾਲ 2024 ਲਈ ਦਾਦਾ ਸਾਹਿਬ ਫਾਲਕੇ ਪੁਰਸਕਾਰ ਵੀ ਪ੍ਰਦਾਨ ਕਰਨਗੇ। ਉਪ ਰਾਸ਼ਟਰਪਤੀ ਸੀ ਬੀ ਰਾਧਾ ਕ੍ਰਿਸ਼ਨਨ ਅੱਜ ਨਵੀਂ ਦਿੱਲੀ 'ਚ 9ਵੇਂ ਭਾਰਤ ਕੌਮਾਂਤਰੀ ਜਲ ਹਫ਼ਤੇ 2026 ਦਾ ਆਗਾਜ਼ ਕਰਨਗੇ। ਇਸ 5 ਦਿਨਾਂ ਸਮਾਰੋਹ ਦਾ ਵਿਸ਼ਾ ਜਲਵਾਯੂ ਅਨੁਕੂਲ ਪਾਣੀ ਪ੍ਰਬੰਧਨ ਰੱਖਿਆ ਗਿਆ। ਜਲ ਸ਼ਕਤੀ ਮੰਤਰਾਲੇ ਮੁਤਾਬਕ ਨੀਦਰਲੈਂਡਸ ਅਤੇ ਜਰਮਨੀ ਭਾਈਵਾਲ ਦੇਸ਼ ਵਿੱਚੋਂ ਅਤੇ ਦੇਸ਼ ਦੇ 14 ਰਾਜ ਇਸ ਵਿੱਚ ਹਿੱਸਾ ਲੈਣਗੇ। 6 ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਵੀ ਭਾਈਵਾਲਾਂ ਵਜੋਂ ਸੱਦਾ ਦਿੱਤਾ ਗਿਆ। ਇਸ ਦੌਰਾਨ 25 ਸਤੰਬਰ ਤੱਕ 4 ਦਿਨਾਂ ਦੀ ਕੌਮਾਂਤਰੀ ਪ੍ਰਦਰਸ਼ਨੀ ਵੀ ਲਗਾਈ ਜਾ ਰਹੀ ਹੈ, ਜਿਸ ਵਿੱਚ ਨਿਰੰਤਰ ਅਤੇ ਜਲਵਾਯੂ ਅਨੁਕੂਲ ਜਲ ਪ੍ਰਬੰਧਨ ਨਾਲ ਸੰਬੰਧਿਤ ਆਧੁਨਿਕ ਤਕਨਾਲੋਜੀਆਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ। ਪੀਣ ਵਾਲੇ ਪਾਣੀ ਅਤੇ ਸਵੱਛਤਾ ਵਿਭਾਗ ਵੱਲੋਂ ਦੂਜੀ ਅੰਤਰਰਾਸ਼ਟਰੀ ਵਾਸ਼ ਕਾਨਫਰੰਸ 2026 ਵੀ ਆਯੋਜਿਤ ਕੀਤੀ ਜਾਵੇਗੀ। ਕਾਨਫਰੰਸ ਵਿੱਚ ਪੀਣ ਵਾਲੇ ਪਾਣੀ ਦੀ ਉਪਲਬਧਤਾ, ਸਵੱਛਤਾ ਅਤੇ ਜਨਤਕ ਸਿਹਤ ਵਰਗੇ ਵਿਸ਼ਿਆਂ 'ਤੇ ਚਰਚਾ ਕੀਤੀ ਜਾਵੇਗੀ। ਇਸ ਸਮਾਰੋਹ ਦੌਰਾਨ ਜਲ ਸਰੋਤਾਂ ਦੀ ਬਿਹਤਰ ਵਰਤੋਂ, ਜਲ ਸੁਰੱਖਿਆ, ਜਲਵਾਯੂ ਜੋਖਮ, ਆਧੁਨਿਕ ਤਕਨਾਲੋਜੀ, ਭਾਈਚਾਰਕ ਹਿੱਸੇਦਾਰੀ ਅਤੇ ਜਲ ਬੁਨਿਆਦੀ ਢਾਂਚੇ ਲਈ ਨਵੇਂ ਵਿੱਤੀ ਮਾਡਲਾਂ ਸਮੇਤ ਵੱਖ ਵੱਖ ਮਹੱਤਵਪੂਰਨ ਵਿਸ਼ਿਆਂ ਉੱਤੇ ਵਿਚਾਰ ਵਟਾਂਦਰਾ ਵੀ ਕੀਤਾ ਜਾਵੇਗਾ। ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ ਨੇ ਕੱਲ੍ਹ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਆਪਣੀ ਪਹਿਲੀ ਰਾਸ਼ਟਰੀ ਆਨਲਾਈਨ ਮੀਟਿੰਗ ਕੀਤੀ। ਇਸ ਮੀਟਿੰਗ ਦਾ ਉਦੇਸ਼ ਜਲ ਜੀਵਨ ਮਿਸ਼ਨ ਦੇ ਦੂਜੇ ਗੇੜ ਦੇ ਤਹਿਤ ਪੇਂਡੂ ਪੀਣ ਵਾਲੇ ਪਾਣੀ ਪ੍ਰਣਾਲੀਆਂ ਦੇ ਸੰਚਾਲਨ ਅਤੇ ਰੱਖ ਰਖਾਅ ਲਈ ਇੱਕ ਹੁਨਰਮੰਦ ਕਾਰਜ ਬਲ ਵਿਕਸਿਤ ਕਰਨਾ ਸੀ। ਜਲ ਸ਼ਕਤੀ ਮੰਤਰਾਲੇ ਮੁਤਾਬਕ ਮੀਟਿੰਗ ਵਿੱਚ ਟੈਪ ਵਾਟਰ ਮਿੱਤਰ ਪ੍ਰੋਗਰਾਮ ਦੀ ਸ਼ੁਰੂਆਤ 'ਤੇ ਚਰਚਾ ਕੀਤੀ ਗਈ, ਜੋ ਪਿੰਡ ਪੱਧਰ 'ਤੇ ਜਲ ਸਪਲਾਈ ਪ੍ਰਣਾਲੀਆਂ ਦੇ ਸੰਚਾਲਨ ਅਤੇ ਰੱਖ ਰਖਾਅ ਵਿੱਚ ਤਕਨੀਸ਼ੀਅਨਾਂ ਨੂੰ ਸਿਖਲਾਈ ਦੇਵੇਗਾ। ਇਸ ਪ੍ਰੋਗਰਾਮ ਵਿੱਚ 510 ਘੰਟੇ ਦਾ ਇੱਕ ਛੋਟੀ ਮਿਆਦ ਦਾ ਸਿਖਲਾਈ ਕੋਰਸ ਅਤੇ ਪਹਿਲਾਂ ਹਾਸਲ ਕੀਤੇ ਹੁਨਰ ਨੂੰ ਪ੍ਰਮਾਣਿਤ ਕਰਨ ਲਈ 120 ਘੰਟੇ ਦਾ ਸਿਖਲਾਈ ਪ੍ਰੋਗਰਾਮ ਵੀ ਸ਼ਾਮਲ ਹੈ। ਇਸ ਮੀਟਿੰਗ ਵਿੱਚ ਸ਼ਕਤੀ ਪਹਿਲਕਦਮੀ 'ਤੇ ਵੀ ਚਰਚਾ ਕੀਤੀ ਗਈ, ਜਿਸ ਦੇ ਤਹਿਤ ਕਰੀਬ 135,000 ਤੋਂ 170,000 ਔਰਤਾਂ ਨੂੰ ਪੀਣ ਵਾਲੇ ਪਾਣੀ ਦੀ ਗੁਣਵੱਤਾ ਜਾਂਚ ਅਤੇ ਮੁੱਢਲੇ ਪਾਣੀ ਸ਼ੁੱਧੀਕਰਨ ਦੀ ਸਿਖਲਾਈ ਦਿੱਤੀ ਜਾਵੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਸ਼ਾ ਵਿਰੋਧੀ ਕਾਰਜ ਬਲਾਂ ਦੇ ਮੁਖੀਆਂ ਦੀ ਤੀਜੀ ਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕਰਨਗੇ। ਗ੍ਰਹਿ ਮੰਤਰਾਲੇ ਮੁਤਾਬਕ ਇਸ ਮੌਕੇ ਅਮਿਤ ਸ਼ਾਹ ਲਖਨਊ ਅਤੇ ਦੇਹਰਾਦੂਨ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਨਵੇਂ ਖੇਤਰੀ ਕੈਂਪਸ ਦਾ ਨੀਂਹ ਪੱਥਰ ਵੀ ਰੱਖਣਗੇ। ਹੋਰ ਵੇਰਵੇ ਨਾਲ ਇੱਕ ਰਿਪੋਰਟ।
1: ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਆਯੋਜਿਤ 2 ਰੋਜ਼ਾ ਕਾਨਫਰੰਸ ਦਾ ਥੀਮ ਇੱਕਜੁੱਟ ਸੰਕਲਪ, ਸਾਂਝੀ ਜ਼ਿੰਮੇਵਾਰੀ ਰੱਖਿਆ ਗਿਆ ਹੈ। ਕਾਨਫਰੰਸ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ, ਇਸ ਖਿਲਾਫ਼ ਕਾਰਵਾਈ ਨੂੰ ਮਜ਼ਬੂਤ ਕਰਨ ਅਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚਕਾਰ ਤਾਲਮੇਲ ਨੂੰ ਬਿਹਤਰ ਬਣਾਉਣ ਨਾਲ ਸੰਬੰਧਿਤ ਵੱਖ ਵੱਖ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ। ਕਾਨਫਰੰਸ ਵਿੱਚ ਨਾਰਕੋਟਿਕਸ ਨੂੰ 2026 ਤੋਂ 29 ਤੱਕ ਕੰਟਰੋਲ ਕਰਨ ਦਾ ਟੀਚਾ ਪ੍ਰਾਪਤ ਕਰਨ ਵਿੱਚ ਕਾਰਜ ਬਲ ਦੀ ਭੂਮਿਕਾ 'ਤੇ ਵੀ ਵਿਚਾਰ ਵਟਾਂਦਰਾ ਹੋਵੇਗਾ। ਇਸ ਕਾਨਫਰੰਸ ਵਿੱਚ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਸ਼ਾ ਵਿਰੋਧੀ ਕਾਰਜ ਬਲਾਂ ਦੇ ਮੁਖੀ, ਸੰਬੰਧਿਤ ਸਰਕਾਰੀ ਵਿਭਾਗਾਂ ਦੇ ਨੁਮਾਇੰਦੇ ਅਤੇ ਹੋਰ ਸ਼ਾਮਲ ਹੋਣਗੇ। ਇਸ ਮੌਕੇ 'ਤੇ ਗ੍ਰਹਿ ਮੰਤਰੀ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਬਾਰੇ ਜਨਤਕ ਜਾਗਰੂਕਤਾ ਵਧਾਉਣ ਲਈ ਟੈਲੀਵਿਜ਼ਨ ਇਸ਼ਤਿਹਾਰ ਵੀ ਜਾਰੀ ਕਰਨਗੇ। ਕਾਨਫਰੰਸ ਦਾ ਉਦੇਸ਼ ਨਸ਼ਿਆਂ ਵਿਰੁੱਧ ਪ੍ਰਭਾਵਸ਼ਾਲੀ ਤਾਲਮੇਲ ਅਤੇ ਸਹਿਯੋਗ ਨੂੰ ਮਜ਼ਬੂਤ ਕਰਨਾ ਅਤੇ ਨਸ਼ਾ ਮੁਕਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਕੇਂਦਰ ਅਤੇ ਰਾਜਾਂ ਵਿਚਕਾਰ ਭਵਿੱਖ ਲਈ ਤਿਆਰ ਭਾਈਵਾਲੀ ਵਿਕਸਿਤ ਕਰਨਾ ਹੈ। ਬਿਊਰੋ ਰਿਪੋਰਟ ਨਾਲ ਆਕਾਸ਼ਵਾਣੀ ਖ਼ਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
0: ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਦੇ

0: ਸੀਵੀ ਸੈਸ਼ਨ ਤੋਂ ਵੱਖ ਕਈ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ ਨੇ। ਇਹਨਾਂ ਮੀਟਿੰਗਾਂ ਵਿੱਚ ਖੇਤਰੀ ਤੇ ਆਲਮੀ ਮੁੱਦਿਆਂ ਦੇ ਨਾਲੋਂ ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਵੀ ਚਰਚਾ ਕੀਤੀ ਗਈ। ਡਾਕਟਰ ਜੈਸ਼ੰਕਰ ਨੇ ਫਰਾਂਸ, ਇਕਵਾਡੋਰ, ਸਲੋਵਾਕੀਆ, ਹੰਗਰੀ ਤੇ ਸਵਿਟਜ਼ਰਲੈਂਡ ਦੇ ਵਿਦੇਸ਼ ਮੰਤਰੀਆਂ ਨਾਲ ਗੱਲਬਾਤ ਕੀਤੀ। ਇਹ ਚਰਚਾਵਾਂ ਯੂਕਰੇਨ ਤੇ ਖਾੜੀ ਖੇਤਰ ਦੀ ਸਥਿਤੀ, ਆਰਥਿਕ ਸਹਿਯੋਗ ਤੇ ਬਹੁਪੱਖੀ ਮੁੱਦਿਆਂ ਉੱਤੇ ਕੇਂਦਰਿਤ ਰਹੀਆਂ। ਫਰਾਂਸ ਨਾਲ ਮੀਟਿੰਗ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸੁਧਾਰਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਸਵਿਟਜ਼ਰਲੈਂਡ ਨਾਲ ਮੀਟਿੰਗ 'ਚ ਭਾਰਤ, ਯੂਰਪੀਅਨ ਮੁਕਤ ਵਪਾਰ ਸੰਘ, ਵਪਾਰ ਤੇ ਆਰਥਿਕ ਭਾਈਵਾਲੀ ਸਮਝੌਤੇ ਦੇ ਲਾਗੂ ਹੋਣ ਤੋਂ ਬਾਅਦ ਆਰਥਿਕ ਸਬੰਧਾਂ 'ਚ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਇਸ ਤੋਂ ਪਹਿਲਾਂ ਡਾਕਟਰ ਜੈਸ਼ੰਕਰ ਨੇ ਭਾਰਤ ਅਤੇ ਵਾਇਸੇਗ੍ਰਾਡ ਸਮੂਹ ਦੇ ਦੇਸ਼ਾਂ ਦੀ ਪਹਿਲੀ ਵਿਦੇਸ਼ ਮੰਤਰੀਆਂ ਦੀ ਮੀਟਿੰਗ 'ਚ ਵੀ ਹਿੱਸਾ ਲਿਆ। ਭਾਰਤ ਦੇ ਸਮੂਹ ਦੇ ਚਾਰ ਦੇਸ਼ ਪੋਲੈਂਡ, ਹੰਗਰੀ, ਸਲੋਵਾਕੀਆ ਤੇ ਚੈੱਕ ਗਣਰਾਜ ਰਾਜਨੀਤਿਕ, ਆਰਥਿਕ, ਤਕਨਾਲੋਜੀ, ਰੱਖਿਆ, ਸਿੱਖਿਆ ਤੇ ਲੋਕਾਂ ਦਰਮਿਆਨ ਸੰਪਰਕ 'ਚ ਸਹਿਯੋਗ ਵਧਾਉਣ ਲਈ ਸਹਿਮਤ ਹੋਏ ਨੇ। ਦੋਵਾਂ ਨੇਤਾਵਾਂ ਨੇ ਇੱਕ ਸਾਲਾਨਾ ਵਪਾਰਕ ਮੰਚ ਤੇ ਵਿਦੇਸ਼ ਮੰਤਰੀਆਂ ਦੀ ਇੱਕ ਸਾਲਾਨਾ ਮੀਟਿੰਗ ਕਰਨ ਤੇ ਵੀ ਸਹਿਮਤੀ ਜਤਾਈ। ਡਾਕਟਰ ਜੈਸ਼ੰਕਰ ਇਸ ਮਹੀਨੇ ਦੀ 26 ਤਰੀਕ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੀ ਆਮ ਚਰਚਾ ਨੂੰ ਸੰਬੋਧਨ ਕਰਨਗੇ। ਭਾਰਤ ਘਰੇਲੂ ਊਰਜਾ ਉਪਲਬਧਤਾ, ਬੁਨਿਆਦੀ ਢਾਂਚੇ ਦੀ ਪ੍ਰਵਾਨਗੀ, ਪਾਣੀ ਦੀ ਮੁੜ ਵਰਤੋਂ ਤੇ ਮਹੱਤਵਪੂਰਨ ਖਣਿਜਾਂ ਲਈ ਸੁਰੱਖਿਅਤ ਸਪਲਾਈ ਚੇਨਾਂ ਨਾਲ ਸੰਬੰਧਿਤ ਚਾਰ ਸਰਵਸੰਮਤੀ ਵਾਲੇ ਮਤੇ ਅਪਣਾਉਣ ਵਿਚ ਹੋਰ G20 ਦੇਸ਼ਾਂ 'ਚ ਸ਼ਾਮਲ ਹੋ ਗਿਆ। ਇਹ ਮਤੇ ਅਮਰੀਕਾ ਦੇ ਹਿਊਸਟਨ 'ਚ ਟੈਕਸਾਸ ਵਿਖੇ 3 ਦਿਨਾਂ ਮੀਟਿੰਗ 'ਚ ਅਪਣਾਏ ਗਏ, ਜੋ ਕਿ ਵਾਈਟ ਹਾਊਸ, ਨੈਸ਼ਨਲ ਐਨਰਜੀ ਡੋਮੀਨੈਂਸ ਕੌਂਸਲ, ਊਰਜਾ ਤੇ ਗ੍ਰਹਿ ਸੁਰੱਖਿਆ ਵਿਭਾਗਾਂ ਤੇ ਵਾਤਾਵਰਨ ਸੁਰੱਖਿਆ ਏਜੰਸੀ ਵੱਲੋਂ ਕੀਤੀ ਗਈ ਸੀ। ਮੀਟਿੰਗ ਨੇ ਵਿਕਾਸਸ਼ੀਲ ਮੁਲਕਾਂ ਨੂੰ ਸਾਫ਼ ਸੁਥਰੇ ਖਾਣਾ ਪਕਾਉਣ ਵਾਲੇ ਈਂਧਨ 'ਚ ਤਬਦੀਲੀ ਕਰਨ 'ਚ ਮਦਦ ਕਰਨ ਵਾਸਤੇ ਘਰਾਂ ਲਈ LPG ਵਰਗੇ ਵਿਕਲਪਾਂ ਦਾ ਸਮਰਥਨ ਕੀਤਾ। ਉਨ੍ਹਾਂ ਊਰਜਾ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਲਈ ਤੇਜ਼ ਤੇ ਵਧੇਰੇ ਕੁਸ਼ਲ ਸਰਕਾਰੀ ਪ੍ਰਵਾਨਗੀ ਪ੍ਰਕਿਰਿਆਵਾਂ ਦੀ ਵੀ ਮੰਗ ਕੀਤੀ। ਇਸ ਤੋਂ ਇਲਾਵਾ ਭਾਗੀਦਾਰ ਦੇਸ਼ਾਂ ਨੇ ਖੇਤੀਬਾੜੀ, ਨਿਰਮਾਣ ਤੇ ਭਾਈਚਾਰਕ ਖੇਤਰਾਂ 'ਚ ਪਾਣੀ ਦੀ ਗੁਣਵੱਤਾ ਦੇ ਆਧਾਰ ਤੇ ਸਵੈ ਇੱਛਤ ਪਾਣੀ ਰੀਸਾਈਕਲਿੰਗ ਪਹਿਲਕਦਮੀਆਂ ਸ਼ੁਰੂ ਕੀਤੀਆਂ ਨੇ। ਜਨਗਣਨਾ 2027 ਤਹਿਤ ਪੰਜਾਬ 'ਚ ਆਬਾਦੀ ਗਣਨਾ ਦਾ ਦੂਜਾ ਗੇੜ 16 ਨਵੰਬਰ ਤੋਂ ਸ਼ੁਰੂ ਹੋਏਗਾ ਤੇ 4 ਜਨਵਰੀ 2027 ਤੱਕ ਜਾਰੀ ਰਹੇਗਾ। ਇਸ ਤਹਿਤ ਆਨਲਾਈਨ ਸਵੈ ਗਣਨਾ 16 ਨਵੰਬਰ ਤੋਂ 30 ਨਵੰਬਰ ਤੱਕ ਸ਼ੁਰੂ ਹੋਏਗੀ। ਗਿਣਤੀਕਾਰ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਘਰ ਘਰ ਜਾ ਕੇ ਗਿਣਤੀ ਕਰਨਗੇ। ਇਹ ਜਾਣਕਾਰੀ ਪੰਜਾਬ ਦੇ ਮਰਦਮਸ਼ੁਮਾਰੀ ਬਾਰੇ ਡਾਇਰੈਕਟਰ ਡਾਕਟਰ ਨਵਜੋਤ ਖੋਸਾ ਨੇ ਕੱਲ੍ਹ ਚੰਡੀਗੜ੍ਹ ਵਿਖੇ ਗੇੜ 2 ਲਈ ਪ੍ਰਿੰਸੀਪਲ ਮਰਦਮਸ਼ੁਮਾਰੀ ਅਧਿਕਾਰੀਆਂ PCOs ਦੀ ਇੱਕ ਰੋਜ਼ਾ ਕਾਨਫਰੰਸ ਦੌਰਾਨ ਦਿੱਤੀ। ਇਹ ਕਾਨਫਰੰਸ ਪੰਜਾਬ ਦੇ ਮੁੱਖ ਸਕੱਤਰ KAP ਸਿਨਹਾ ਦੀ ਪ੍ਰਧਾਨਗੀ ਹੇਠ ਮਰਦਮਸ਼ੁਮਾਰੀ 2027 ਦੇ ਆਉਣ ਵਾਲੇ ਜਨਗਣਨਾ ਪੜਾਅ ਲਈ ਤਿਆਰੀ ਤੇ ਸੰਚਾਲਨ ਤਿਆਰੀ ਦੀ ਸਮੀਖਿਆ ਕਰਨ ਲਈ ਕਰਵਾਈ ਗਈ ਸੀ। ਡਾਕਟਰ ਖੋਸਾ ਨੇ ਮਰਦਮਸ਼ੁਮਾਰੀ ਦੇ ਸਫਲ ਸੰਚਾਲਨ ਵਾਸਤੇ ਮੁੱਖ ਤਕਨੀਕੀ ਤੇ ਸੰਚਾਲਨ ਹਿੱਸਿਆਂ ਬਾਰੇ ਵੇਰਵੇ ਸਮੇਤ ਜਾਣਕਾਰੀ ਵੀ ਦਿੱਤੀ। ਉਧਰ ਦਿੱਲੀ ਦੇ ਮੁੱਖ ਚੋਣ ਅਧਿਕਾਰੀ ਨੇ ਕੱਲ੍ਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨਾਲ ਵੋਟਰ ਸੂਚੀਆਂ 2026 ਤੇ ਵਿਸ਼ੇਸ਼ ਤੀਬਰ ਸੋਧ ਸਬੰਧੀ ਇੱਕ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਦਾਅਵੇ ਤੇ ਇਤਰਾਜ਼ ਦਾਇਰ ਕਰਨ ਤੇ ਹੋਰ ਸਬੰਧਤ ਮੁੱਦਿਆਂ ਉੱਤੇ ਚਰਚਾ ਕੀਤੀ ਗਈ। ਮੁੱਖ ਚੋਣ ਅਧਿਕਾਰੀ ਨੇ ਦਫ਼ਤਰ ਨੇ ਕਿਹਾ ਕਿ ਸੋਧ ਪ੍ਰਕਿਰਿਆ ਪਾਰਦਰਸ਼ੀ ਤੇ ਸਮਾਵੇਸ਼ੀ ਹੋਏਗੀ। ਇਹ ਯਕੀਨੀ ਬਣਾਉਣ ਲਈ ਕਿ ਕੋਈ ਵੀ ਯੋਗ ਨਾਗਰਿਕ ਵੋਟਰ ਸੂਚੀਆਂ ਵਿੱਚੋਂ ਬਾਹਰ ਨਾ ਰਹੇ। ਦਫ਼ਤਰ ਨੇ ਕਿਹਾ ਕਿ ਜਿਨ੍ਹਾਂ ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਨੇ ਉਹਨਾਂ ਦੇ ਨਾਮ ਤੇ ਅਜਿਹੇ ਨੋਟਿਸਾਂ ਦੇ ਕਾਰਨ ਜਨਤਕ ਕੀਤੇ ਗਏ ਨੇ। ਨੋਟਿਸ ਜਾਰੀ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਵੋਟਰ ਦਾ ਨਾਮ ਸੂਚੀ ਵਿੱਚੋਂ ਹਟਾ ਦਿੱਤਾ ਜਾਵੇਗਾ। ਵੋਟਰਾਂ ਨੂੰ ਨੋਟਿਸ ਦਾ ਜਵਾਬ ਦੇਣ ਤੇ ਦਾਅਵੇ ਤੇ ਇਤਰਾਜ਼ ਦਾਇਰ ਕਰਨ ਲਈ ਅਗਲੇ ਮਹੀਨੇ ਦੀ 29 ਤਰੀਕ ਤੱਕ ਦਾ ਸਮਾਂ ਦਿੱਤਾ ਗਿਆ। ਏਸ਼ੀਆਈ ਖੇਡਾਂ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਅੱਜ ਸੋਨੇ ਦੇ ਤਮਗੇ ਦੇ ਮੁਕਾਬਲੇ 'ਚ ਸ਼੍ਰੀਲੰਕਾ ਖਿਲਾਫ਼ ਖੇਡੇਗੀ। ਇਹ ਮੈਚ ਜਾਪਾਨ ਦੇ ਨਸ਼ਨ 'ਚ ਭਾਰਤੀ ਸਮੇਂ ਮੁਤਾਬਕ ਸਵੇਰੇ 10:30 ਖੇਡਿਆ ਜਾਵੇਗਾ। ਭਾਰਤ ਨੇ ਬੰਗਲਾਦੇਸ਼ ਨੂੰ 114 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ ਹੈ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਗੁਜਰਾਤ ਵਿਖੇ ਇਤਿਹਾਸਕ 72ਵੇਂ ਰਾਸ਼ਟਰੀ ਫਿਲਮ ਪੁਰਸਕਾਰ ਪ੍ਰਦਾਨ ਕਰਨਗੇ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅੱਜ 9ਵੇਂ ਭਾਰਤ ਕੌਮਾਂਤਰੀ ਜਲ ਹਫ਼ਤੇ 2026 ਦਾ ਕਰਨਗੇ ਆਗਾਜ਼। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਨਵੀਂ ਦਿੱਲੀ 'ਚ ਨਸ਼ਾ ਵਿਰੋਧੀ ਕਾਰਜ ਬਲਾਂ ਦੇ ਮੁਖੀਆਂ ਦੀ 3ਜੀ ਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਅੱਜ। ਅਤੇ ਏਸ਼ੀਆਈ ਖੇਡਾਂ 'ਚ ਅੱਜ ਸੋਨੇ ਦੇ ਤਮਗੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਮੁਕਾਬਲਾ ਸਵੇਰੇ 10:30 ਸ਼੍ਰੀਲੰਕਾ ਨਾਲ। ਇਸ ਦੇ ਨਾਲ ਹੀ ਰਾਸ਼ਟਰ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਿਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪ੍ਰੋਗਰਾਮ ਮਹਿਕ ਪੰਜਾਬ ਦੀ ਇਸ ਨੂੰ ਲੈ ਕੇ ਹਾਜ਼ਰ ਹੁੰਦੇ ਹਾਂ ਕੁਝ ਹੀ ਪਲਾਂ ਦੇ ਵਿੱਚ।

0: ਕਦੀ ਕਰਦਾ ਹੈ ਪਿਆਰ ਨੀ ਕਦੀ ਮਾਰਦਾ ਹੈ ਚਮਕਾਂ ਦੀ ਮਾਰ ਹਾਏ ਨੀ ਮੇਰਾ ਬਾਲਮ ਹੈ ਬੜਾ ਜ਼ਾਲਿਮ।
1: ਬਿਲਕੁਲ ਜੀ, ਗੀਤ ਮੁੱਕਿਆ ਹੈ ਪਰ ਇਸਦੀ ਮਿਠਾਸ ਅਗਲੇ ਆਉਣ ਵਾਲੇ

ਪਿਆਰ ਜਦੋਂ ਦਿਲ ਦੇ ਵਿੱਚ ਵਸਦਾ ਹੈ ਨਾ, ਤਾਂ ਉਹ ਸਿਰਫ ਇੱਕ ਅਹਿਸਾਸ ਨਹੀਂ, ਸਗੋਂ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ। ਇਸੇ ਖੂਬਸੂਰਤ ਅਹਿਸਾਸ ਨੂੰ ਬਿਆਨ ਕਰ ਰਿਹਾ ਸਾਡੇ ਪ੍ਰੋਗਰਾਮ ਦੇ ਵਿੱਚ ਇਹ ਅਗਲਾ ਗੀਤ, ਜਿਸ ਨੂੰ ਅਸੀਂ ਚੁਣਿਆ ਕਿਸਮਤ 2 ਫਿਲਮ ਦੇ ਵਿੱਚੋਂ।

ਬੀ ਪਰਾਗ ਹੋਣਾ ਦੀ ਆਵਾਜ਼ ਦੇ ਵਿੱਚ ਹੁਣੇ ਤੁਸੀਂ ਸੁਣਿਆ ਇਹ ਗੀਤ ਅਤੇ ਇਸ ਗੀਤ ਦੇ ਨਾਲ ਹੀ ਅੱਜ ਦਾ ਮਹਿਕ ਪੰਜਾਬ ਦਾ ਜੀ ਮਹਿਕ ਪੰਜਾਬ ਦੀ ਪ੍ਰੋਗਰਾਮ ਦਾ ਇਹ ਸਫ਼ਰ ਹੁਣ ਇੱਥੇ ਹੀ ਖਤਮ ਕਰਨ ਦੀ ਮੈਨੂੰ ਰੁਪਿੰਦਰ ਨੂੰ ਦੇ ਦਿਓ ਇਜਾਜ਼ਤ। ਸੁਣਦੇ ਰਹੋ ਆਕਾਸ਼ਵਾਣੀ ਜਲੰਧਰ ਅਤੇ ਪੰਜਾਬੀ ਸੰਗੀਤ ਦੀ ਇਸ ਮਹਿਕ ਦੇ ਨਾਲ ਜੁੜੇ ਰਹੋ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ। ਮੀਡੀਅਮ ਵੇਵ 343.6 meters ਯਾਨੀ 873 ਕਿਲੋਹਰਟਸ, ਡੀ ਆਰ ਐਮ 864 ਕਿਲੋਹਰਟਸ, ਐਫ ਐਮ ਬੈਂਡ 100.8 ਮੈਗਾਹਰਟਸ, ਐਫ ਐਮ ਬੈਂਡ 100.9 ਮੈਗਾਹਰਟਸ ਅਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਵੇਰ ਦੇ 9 ਵੱਜ ਰਹੇ ਨੇ। ਹੁਣ ਪੇਸ਼ ਨੇ ਮੁੱਖ ਖ਼ਬਰਾਂ।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਰੀ

0: ਛਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ
2: ਬਦਲਾ ਵਿੱਚ ਡਬ ਮਾਇਆ
0: ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਤੇ ਲੋ ਜੀ ਲੈ ਕੇ ਹਾਜ਼ਰ ਹੋ ਗਏ ਹਾਂ ਇੱਕ ਹੋਰ ਖੂਬਸੂਰਤ ਪ੍ਰੋਗਰਾਮ ਜਿਸਦੇ ਵਿੱਚ ਅਸੀਂ ਇੱਕ ਹੀ ਫਿਲਮ ਦੇ ਗੀਤ ਤੁਹਾਨੂੰ ਸੁਣਵਾਇਆ ਕਰਦੇ ਹਾਂ ਅਤੇ ਅੱਜ ਦੀ ਸਾਡੀ ਸੰਗੀਤਮਈ ਮਹਿਫਿਲ ਸਮਰਪਿਤ ਹੈ ਹਿੰਦੀ ਫਿਲਮ ਸਿਨੇਮਾ ਦੀ ਇੱਕ ਅਜਿਹੀ ਫਿਲਮ ਨੂੰ ਜਿਸ ਨੇ ਆਪਣੀ ਕਹਾਣੀ ਅਦਾਕਾਰੀ ਕੁਦਰਤੀ ਸੁੰਦਰਤਾ ਅਤੇ ਸੰਗੀਤ ਦੇ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਖਾਸ ਥਾਂ ਬਣਾਈ ਜੀ ਹਾਂ ਸਰੋਤਿਓ ਅੱਜ ਗੱਲ ਹੋਵੇਗੀ 1998 ਦੀ 1958 ਦੀ ਯਾਦਗਾਰ ਫਿਲਮ ਮਧੂਮਤੀ ਦੀ ਬਿਮਲ ਰਾਏ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਦੇ ਵਿੱਚ ਦਿਲੀਪ ਕੁਮਾਰ ਵਿਜੰਤੀ ਮਾਲਾ ਹੋਣਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸੰਗੀਤ ਸੀ ਮਹਾਨ ਸੰਗੀਤਕਾਰ ਸਲਿਲ ਚੌਧਰੀ ਹੋਣਾ ਦਾ ਅਤੇ ਗੀਤਾਂ ਨੂੰ ਸ਼ਬਦ ਦਿੱਤੇ ਸ਼ੈਲੇਂਦਰ ਨੇ ਅਤੇ ਫਿਰ ਆਓ ਇਸ ਸੁਹਾਨੀ ਫਿਲਮ ਦੀ ਸ਼ੁਰੂਆਤ ਇਸ ਸਫ਼ਰ ਦੀ ਸ਼ੁਰੂਆਤ ਇੱਕ ਬੇਹੱਦ ਖੂਬਸੂਰਤ ਇਸ ਫਿਲਮ

ਤੇ ਮੈਨੂੰ ਪਤਾ ਹੈ ਤੁਸੀਂ ਵੀ ਇਸ ਖੂਬਸੂਰਤ ਸੰਗੀਤ ਦੇ ਵਿੱਚ ਜ਼ਰੂਰ ਖੋਏ ਹੋਵੋਗੇ। ਖੈਰ, ਦਿਲੀਪ ਕੁਮਾਰ ਹੋਣਾ ਦਾ ਕਿਰਦਾਰ ਇਸ ਫਿਲਮ ਦੇ ਵਿੱਚ ਬਹੁਤ ਇੰਪੋਰਟੈਂਟ, ਯਾਨੀ ਕਿ ਮੇਨ ਕਿਰਦਾਰ, ਆਨੰਦ ਦਾ ਕਿਰਦਾਰ ਉਹਨਾਂ ਨੇ ਨਿਭਾਇਆ। ਇੱਕ ਪਹਾੜੀ ਇਲਾਕੇ ਵਿੱਚ ਪਹੁੰਚਦੇ ਹੋਏ ਆਨੰਦ, ਉੱਥੇ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਮਧੂਮਤੀ ਦੇ ਨਾਲ, ਜਿਸਦਾ ਕਿਰਦਾਰ ਵਿਜੰਤੀ ਮਾਲਾ ਨੇ ਨਿਭਾਇਆ। ਅਤੇ ਦੋਹਾਂ ਦੇ ਵਿੱਚ ਕਾਰ ਪਿਆਰ, ਪਰ ਹਾਲਾਤ ਉਹਨਾਂ ਨੂੰ ਵੱਖ ਕਰ ਦਿੰਦੇ ਨੇ ਅਤੇ ਫਿਰ ਸਿਲਸਿਲਾ ਜਿਹੜਾ ਉਹ ਅੱਗੇ ਤੋਂ ਅੱਗੇ ਚੱਲਦਾ ਰਹਿੰਦਾ ਹੈ ਅਤੇ ਅੱਗੇ ਇਹ ਕਹਾਣੀ ਰਹੱਸਮਈ ਹੋ ਜਾਂਦੀ ਹੈ। ਯਾਦਾਂ ਅਤੇ ਪੁਨਰ ਜਨਮ ਦੇ ਜਿਹੜੇ ਪੱਖ ਨੇ ਉਹ ਇਸ ਫਿਲਮ ਦੇ ਵਿੱਚ ਜੁੜ ਜਾਂਦੇ ਨੇ। ਅਤੇ ਹਾਂ, ਇੱਥੇ ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਦੀ ਵਿੱਚ ਇਹ ਖਾਸੀਅਤ ਰਹੀ ਕਿ ਇਸ ਫਿਲਮ ਦੇ ਵਿੱਚ ਵਿਜੰਤੀ ਮਾਲਾ ਹੋਣਾ ਨੇ ਇੱਕ ਨਹੀਂ, ਦੋ ਨਹੀਂ, ਬਲਕਿ ਤਿੰਨ ਕਿਰਦਾਰ ਬਖੂਬੀ ਨਿਭਾਏ, ਯਾਨੀ ਕਿ ਉਹਨਾਂ ਦਾ ਟ੍ਰਿਪਲ ਰੋਲ ਜਿਹੜਾ ਇਸ ਫਿਲਮ ਦੇ ਵਿੱਚ ਰਿਹਾ। ਅਤੇ ਇਹ ਖੂਬਸੂਰਤ ਕਿਰਦਾਰਾਂ ਦੇ ਨਾਲ

ਉਹਨਾਂ ਦੀ ਸ਼ਖਸੀਅਤ ਹੋਰ ਵੀ ਨਿਖਰ ਕੇ ਸਾਹਮਣੇ ਆਈ ਅਤੇ ਉਹਨਾਂ ਨੇ ਆਪਣੀ ਅਦਾਕਾਰੀ ਦੇ ਜੋਹਰ ਦਿਖਾਏ। ਖੈਰ ਪ੍ਰੋਗਰਾਮ ਦੇ ਵਿੱਚ ਖੂਬਸੂਰਤ ਗੀਤ ਜਿਹੜੇ ਨੇ ਨਾ ਉਹ ਵੀ ਆਪਣਾ ਜੋਹਰ ਦਿਖਾ ਰਹੇ ਨੇ। ਅਤੇ ਹਾਂ, ਇੱਕ ਹੋਰ ਬਹੁਤ ਹੀ ਖੂਬਸੂਰਤ ਗੀਤ ਇਸ ਫਿਲਮ ਦਾ ਜਿਹੜਾ ਅਸੀਂ ਕਈ ਵਾਰ ਸੁਣਿਆ ਅਤੇ ਕਈ ਵਾਰ ਇਸ ਨੂੰ ਮਹਿਸੂਸ ਵੀ ਕੀਤਾ ਹੋਏਗਾ, ਮੁਕੇਸ਼ ਅਤੇ ਲਤਾ ਹੋਣਾ ਦੀ ਜੁਗਲਬੰਦੀ ਦਾ ਇਹ ਖੂਬਸੂਰਤ ਨਗਮਾ।

ਤੇ ਪਤਾ ਇਸ ਫਿਲਮ ਦੇ ਵਿੱਚ ਕੁਦਰਤੀ ਨਜ਼ਾਰਿਆਂ ਨੇ ਵੀ ਬਖੂਬੀ ਪਿਆਰ ਕੀਤਾ, ਕਿਉਂਕਿ ਇਸ ਫਿਲਮ ਦੇ ਵਿੱਚ ਜਿਹੜੇ ਕੁਦਰਤੀ ਨਜ਼ਾਰੇ ਨੇ ਉਹ ਬਹੁਤ ਹੀ ਪਿਆਰੇ ਨੇ। ਮਧੂਮਤੀ ਦੀ ਸ਼ਖਸੀਅਤ ਹੀ ਇਸ ਫਿਲਮ ਦੀ ਕਹਾਣੀ ਨਹੀਂ ਸੀ, ਬਲਕਿ ਫਿਲਮ ਦਾ ਮਾਹੌਲ ਪਹਾੜ, ਜੰਗਲਾਂ ਅਤੇ ਕੁਦਰਤੀ ਨਜ਼ਾਰਿਆਂ ਦੇ ਨਾਲ ਜੁੜਿਆ ਹੋਇਆ ਸੀ। ਸ਼ੂਟਿੰਗ ਦੇ ਦੌਰਾਨ ਤਾਂ ਧੁੰਦ ਨੇ ਵੀ ਫਿਲਮ ਦੀ ਜਿਹੜੀ ਟੀਮ ਸੀ ਉਸ ਲਈ ਮੁਸ਼ਕਲਾਂ ਪੈਦਾ ਕੀਤੀਆਂ। ਕੁਝ ਫੁਟੇਜ ਠੀਕ ਨਾ ਆਉਣ ਕਰਕੇ ਦੁਬਾਰਾ ਪਹਾੜੀ ਮਾਹੌਲ ਜਿਹੜਾ ਸੀ ਉਸਨੂੰ ਦੁਬਾਰਾ ਸੈੱਟ 'ਤੇ ਤਿਆਰ ਕੀਤਾ ਗਿਆ। ਪਤਾ ਇਸ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਬਿਨਾਂ ਕਿਸੇ ਆਧੁਨਿਕ ਤਕਨੀਕ ਦੀ ਵੀ ਫਿਲਮਾਂ ਦੇ ਵਿੱਚ ਕਿੰਨਾ ਵੱਡਾ ਕੰਮ ਕੀਤਾ ਜਾਂਦਾ ਸੀ ਅਤੇ ਹਾਂ ਕਿੰਨਾ ਖੂਬਸੂਰਤ ਕੰਮ ਕੀਤਾ ਜਾਂਦਾ ਸੀ ਕਿ ਬਿਲਕੁਲ ਅਸਲੀਅਤ ਵਰਗਾ ਲੱਗਦਾ ਸੀ। ਅਤੇ ਹਾਂ ਇਸ ਫਿਲਮ ਦੇ ਵਿੱਚ ਜਿਹੜੇ ਨਜ਼ਾਰੇ ਨੇ ਨਾ ਉਹ ਬਿਲਕੁਲ ਕੁਦਰਤੀ ਨੇ। ਖੈਰ ਆਓ ਸੁਣਦੇ ਹਾਂ ਇਸ ਫਿਲਮ ਦਾ ਇਹ ਅਗਲਾ ਗੀਤ।

ਬਿਲਕੁਲ ਲੰਬੇ ਅਰਸੇ ਦੇ ਇੰਤਜ਼ਾਰ ਤੋਂ ਬਾਅਦ ਇਹ ਖੂਬਸੂਰਤ ਫਿਲਮ ਜਦੋਂ ਸਕਰੀਨ 'ਤੇ ਆਈ, ਜਦੋਂ ਉਸ ਟਾਈਮ ਚਲਾਈ ਗਈ ਤਾਂ ਬੇਹੱਦ ਹੀ ਸਰਾਹੀ ਵੀ ਗਈ, ਕਿਉਂਕਿ ਇਸ ਫਿਲਮ ਦੇ ਪਿੱਛੇ ਬਹੁਤ ਜ਼ਿਆਦਾ ਜਿਹੜੀ ਮਿਹਨਤ ਸੀ ਉਹ ਲੱਗੀ ਹੋਈ ਸੀ। ਜਦੋਂ ਇਸ ਫਿਲਮ ਦੇ ਵਿੱਚ ਕੁਦਰਤ ਨੂੰ ਜੋੜ ਲਿਆ ਗਿਆ ਤਾਂ ਫਿਰ ਗੀਤ ਵੀ ਕੁਝ ਅਜਿਹੇ ਬਣ ਗਏ ਕਿ ਕੁਦਰਤ ਦੀ ਝਲਕ ਆਪਣੇ ਆਪ ਦੇਣ ਲੱਗ ਗਏ, ਨਾ ਸਿਰਫ ਸੰਗੀਤ ਦੇ ਵਿੱਚ, ਦ੍ਰਿਸ਼ ਦੇ ਵਿੱਚ, ਬਲਕਿ ਆਪਣੇ ਲਿਰਿਕਸ ਦੇ ਵਿੱਚ ਵੀ।

ਲਤਾ ਮੰਗੇਸ਼ਕਰ ਹੁਣੀ ਅਤੇ ਮੰਨਾ ਡੇ ਹੋਣਾ ਦੀ ਆਵਾਜ਼ ਦੇ ਵਿੱਚ ਵੀ ਇਸ ਫਿਲਮ ਦੇ ਵਿੱਚ ਇੱਕ ਖੂਬਸੂਰਤ ਗੀਤ ਹੈ ਅਤੇ ਚਲੋ ਸੁਣਵਾ ਦੀਏ ਫਿਰ।

ਉਹ ਭਾਰਤ ਤੱਕ ਹੀ ਸੀਮਿਤ ਨਹੀਂ ਸੀ। ਇਸ ਫਿਲਮ ਨੂੰ ਭਾਰਤ ਵੱਲੋਂ 31ਵੇਂ ਅਕਾਦਮਿਕ ਅਵਾਰਡਸ ਦੇ ਵਿੱਚ ਬੈਸਟ ਫੋਰਨ ਲੈਂਗੁਏਜ ਫਿਲਮ ਦੀ ਸ਼੍ਰੇਣੀ ਦੇ ਵਿੱਚ ਭੇਜਿਆ ਗਿਆ ਸੀ। ਭਾਵੇਂ ਅੰਤਿਮ ਨੋਮੀਨੇਸ਼ਨ ਵਿੱਚ ਜਗ੍ਹਾ ਨਹੀਂ ਬਣਾ ਸਕੀ, ਪਰ ਕਿਸੇ ਭਾਰਤੀ ਫਿਲਮ ਦਾ ਇਸ ਪੱਧਰ ਤੱਕ ਪਹੁੰਚਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਮਾਣ ਵਾਲੀ ਗੱਲ ਸੀ। ਅਤੇ ਹਾਂ, ਫਿਲਮ ਨੇ ਬਹੁਤ ਸਾਰੇ ਅਵਾਰਡਸ ਜਦੋਂ ਜਿੱਤ ਲਏ, ਬੋਕਸ ਆਫਿਸ 'ਤੇ ਫਿਲਮ ਹਿੱਟ ਹੋ ਗਈ, ਉਸ ਵੇਲੇ ਇਹ ਫਿਲਮ, ਇਸਦਾ ਸੰਗੀਤ ਅਤੇ ਇਸਦੇ ਕਲਾਕਾਰ ਜਿਹੜੇ ਸੀ ਉਹ ਵੀ ਬਹੁਤ ਖੁਸ਼ ਹੋਏ। ਅਤੇ ਹਾਂ, ਕੁਝ ਸੁਪਨੇ ਕੁਝ ਖਾਬ ਚਾਹੇ ਪੂਰੇ ਨਾ ਹੋਣ, ਪਰ ਉਹਨਾਂ ਦੀ ਵਿਚਲੀ ਮਿਹਨਤ ਜਿਹੜੀ ਹੈ ਉਹ ਉਸਨੂੰ ਜ਼ਰੂਰ ਅੱਗੇ ਤੱਕ ਲੈ ਕੇ ਜਾਂਦੀ ਹੈ। ਇਹ ਸਿਖਾਉਂਦੀ ਹੈ ਇਹ ਫਿਲਮ।

0: ਹਨੀ ਇਸ ਫਿਲਮ ਨੂੰ ਬਿਲਕੁਲ ਨਹੀਂ ਗਵਾਇਆ ਕਿਉਂਕਿ ਅੱਖਾਂ ਦੇ ਜ਼ਰੀਏ ਜਦੋਂ ਇਹ ਫਿਲਮ ਦਿਲ ਵਿੱਚ ਉਤਰੀ ਤਾਂ ਸਾਰੇ ਹੀ ਦਰਸ਼ਕਾਂ ਦਾ ਮਨ ਮੋਹ ਗਈ। ਇਸ ਕਰਕੇ ਫਿਲਮ ਇੰਨੀ ਜ਼ਿਆਦਾ ਚੱਲੀ ਅਤੇ ਇੰਨੇ ਜ਼ਿਆਦਾ ਅਵਾਰਡਸ ਇਸਨੇ ਹਾਸਲ ਕੀਤੇ। ਖੈਰ ਹੁਣ ਗੱਲਾਂ ਇੱਥੇ ਹੀ ਖਤਮ ਕਰਨੀਆਂ ਪੈਣੀਆਂ ਨੇ ਇਸ ਫਿਲਮ ਦੇ ਬਾਰੇ, ਕਿਉਂਕਿ ਸਮਾਂ ਜਿਹੜਾ ਉਹ ਹੋਰ ਇਜਾਜ਼ਤ ਨਹੀਂ ਦੇ ਰਿਹਾ। ਖੈਰ ਮਧੂਮਤੀ ਫਿਲਮ ਜਿਹੜੀ ਸੀ ਆਪਣੇ ਆਪ ਦੇ ਵਿੱਚ ਯਾਦਗਾਰ ਸੀ ਅਤੇ ਇਸਦੇ ਖੂਬਸੂਰਤ ਗੀਤ ਅੱਜ ਵੀ ਸਾਨੂੰ ਆਪਣੇ ਵੱਲ ਖਿੱਚਦੇ ਨੇ। ਖੈਰ ਅੱਜ ਇੱਕ ਫਿਲਮ ਦੇ ਗੀਤਾਂ ਦੇ ਵਿੱਚ ਮਧੂਮਤੀ ਦੇ ਬਾਰੇ ਗੱਲਾਂ ਬਸ ਇੰਨੀਆਂ ਹੀ, ਅਤੇ ਹਾਂ ਤੁਸੀਂ ਅੱਜ ਵੀ ਇਸ ਫਿਲਮ ਨੂੰ ਦੇਖ ਸਕਦੇ ਹੋ ਅਤੇ ਖੂਬਸੂਰਤ ਫਿਲਮ ਦਾ ਆਨੰਦ ਲੈ ਸਕਦੇ ਹੋ। ਖੈਰ ਜਿਹੜੀਆਂ ਗੱਲਾਂ ਬਾਤਾਂ ਦੇ ਵਿੱਚ ਤੁਸੀਂ ਹੁਣ ਇਹ ਫਿਲਮ ਨੂੰ ਕੁਝ ਕੁਝ ਦੇਖ ਲਿਆ ਅਤੇ ਇਹਦਾ ਸਫ਼ਰ ਹੁਣ ਇੱਥੇ ਹੀ ਮੁਕਦਾ ਹੈ ਜੀ। ਹੁਣੇ ਤੁਸੀਂ ਸੁਣ ਰਹੇ ਸੀ ਇੱਕ ਹੀ ਫਿਲਮ ਦੇ ਗੀਤ ਅਤੇ ਅੱਜ ਦੀ ਫਿਲਮ ਸੀ ਮਧੂਮਤੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: एक जमाने से कहानी है सुना रही आकाशवाणी।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਲਓ ਜੀ, ਸਟੂਡੀਓ ਦੀ ਘੜੀ ਦੇ 9:32 ਹੋਏ ਨੇ, ਯਾਨੀ ਕਿ ਹੁਣ ਸਿਲਸਿਲਾ ਗਜ਼ਲਾਂ ਦਾ ਏ। ਗਜ਼ਲਾਂ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਖੂਬਸੂਰਤ ਗਜ਼ਲਾਂ ਦੇ ਵਿੱਚ ਜਿੱਥੇ ਗਹਿਰੇ ਅਹਿਸਾਸ ਹੁੰਦੇ ਨੇ, ਉੱਥੇ ਕੁਝ ਅਜਿਹੀ ਗੱਲਬਾਤ ਵੀ ਹੁੰਦੀ ਹੈ ਜਿਹੜੇ ਕਿ ਆਪਣੇ ਹੀ ਆਪ ਦੇ ਵਿੱਚ ਬੜੀ ਵਿਲੱਖਣ ਤਹਿਜ਼ੀਬ ਰੱਖਦੀ ਹੈ। ਅਤੇ ਇਸੇ ਤਹਿਜ਼ੀਬ ਨੂੰ ਸਵਾਗਤ ਕਰਦੇ ਹੋਏ ਪ੍ਰੋਗਰਾਮ ਦੀ ਪਹਿਲੀ ਗਜ਼ਲ ਅਸੀਂ ਚੁਣ ਲਈ ਹੈ ਚੰਦਨ ਦਾਸ ਹੋਣਾ ਦੀ ਆਵਾਜ਼ ਦੇ ਵਿੱਚ।

ਬਿਲਕੁਲ ਦੋਸਤੋ, ਕੁਝ ਮੁਲਾਕਾਤਾਂ ਅਜਿਹੀਆਂ ਹੁੰਦੀਆਂ ਨੇ ਜੋ ਪੂਰੀਆਂ ਹੋ ਕੇ ਵੀ ਅਧੂਰੀਆਂ ਲੱਗਦੀਆਂ ਨੇ, ਰਹਿ ਵੀ ਜਾਂਦੀਆਂ ਨੇ, ਅਤੇ ਕੁਝ ਮੁਲਾਕਾਤਾਂ ਦੀ ਬਸ ਤਾਂ ਆਰਜ਼ੂਏ ਦਿਲ ਬਣ ਕੇ ਰਹਿ ਜਾਂਦੀਆਂ ਨੇ। ਇਸੇ ਅਧੂਰੀ ਮੁਲਾਕਾਤ ਦੀ ਖੂਬਸੂਰਤ ਕਸਕ ਨੂੰ ਆਪਣੇ ਅੰਦਰ ਸਮੇਟਦੇ ਹੋਏ ਇਹ ਦਿਲ ਛੂਹਣ ਵਾਲੀ ਗਜ਼ਲ ਤੁਸੀਂ ਸੁਣੀ। ਅਤੇ ਹਾਂ, ਕਈ ਵਾਰ ਅਜਿਹਾ ਵੀ ਹੁੰਦਾ ਕਿ ਦਿਲ ਇਹ ਸੋਚਦਾ ਹੈ ਕਿ ਜੇਕਰ ਹਾਲਾਤ ਥੋੜ੍ਹੇ ਬਦਲ ਜਾਣ, ਜੇ ਕਿਸੇ ਦਿਨ ਪਿਆਰਾ ਇਨਸਾਨ, ਅਜ਼ੀਜ਼ ਇਨਸਾਨ ਅਤੇ ਜਿਸਦੀ ਉਡੀਕ ਵਿੱਚ ਅਸੀਂ ਹੁੰਦੇ ਹਾਂ, ਉਹ ਇਨਸਾਨ ਮੁਲਾਕਾਤ ਵਿੱਚ ਆ ਜਾਵੇ, ਕਿਸੇ ਜਗ੍ਹਾ 'ਤੇ ਆ ਜਾਵੇ ਅਤੇ ਨਜ਼ਾਰੇ ਕੁਛ ਅਜਿਹੇ ਹੋਣ, ਅਤੇ ਉਹ ਨਜ਼ਾਰੇ ਕਿਵੇਂ ਦੇ ਹੋਣੇ ਚਾਹੀਦੇ ਨੇ, ਕਿਵੇਂ ਦਾ ਮਾਹੌਲ ਸਿਰਜ ਕੇ ਕਿਵੇਂ ਪੁਕਾਰ ਕੀਤੀ ਜਾਂਦੀ ਹੈ, ਇਹ ਸਭ ਇਸ ਪਿਆਰੀ ਗਜ਼ਲ ਦੇ ਵਿੱਚ ਸਮੇਟ ਕੇ ਜਗਜੀਤ ਸਿੰਘ ਹੋਣਾ ਨੇ ਬਖੂਬੀ ਬਿਆਨ ਕਰ ਦਿੱਤਾ ਹੈ।

0: ਸਰੋਤਿਓ, ਕਦੇ ਕਦੇ ਦਿਲ ਦੀਆਂ ਖਵਾਹਿਸ਼ਾਂ ਵੀ ਕਿੰਨੀਆਂ ਅਜੀਬ ਹੁੰਦੀਆਂ ਨੇ ਨਾ। ਕਦੇ ਮੁਲਾਕਾਤ ਦੀ ਆਰਜ਼ੂ ਹੁੰਦੀ ਹੈ ਤੇ ਕਦੇ ਕਿਸੇ ਆਪਣੇ ਦੇ ਮੁੜ ਆਉਣ ਦੀ ਉਮੀਦ, ਤੇ ਕਦੇ ਸਿਰਫ ਇੰਨੀ ਜਿਹੀ ਖਵਾਹਿਸ਼ ਕਿ ਸਾਹਮਣੇ ਵਾਲਾ ਰੁੱਸਿਆ ਨਾ ਹੋਵੇ। ਪਰ ਜਦੋਂ ਰਿਸ਼ਤਿਆਂ ਵਿੱਚ ਖਾਮੋਸ਼ੀ ਆ ਜਾਵੇ ਤਾਂ ਇੱਕ ਸਵਾਲ ਦਿਲ ਵਿੱਚ ਉੱਠਦਾ ਹੈ ਕਿ ਆਖਿਰ ਇੰਨੀ ਦੇਰੀ ਕਿਉਂ, ਇਹ ਨਾਰਾਜ਼ਗੀ ਕਿਉਂ। ਤੇ ਇਸੇ ਭਾਵ ਨੂੰ ਆਪਣੇ ਆਪ ਦੇ ਵਿੱਚ ਸਮੇਟ ਕੇ ਲੈ ਆ ਰਹੀ ਹੈ ਮਹਿੰਦੀ ਹਸਨ ਦੀ ਗਾਈ ਇਹ ਗਜ਼ਲ।
1: वो आपकी खिदमत में

ਤੁਸੀਂ ਸਮਾਪਤ ਫਰਮਾ ਰਹੇ ਹੋ ਸੁਣ ਰਹੇ ਹੋ ਗਜ਼ਲਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਬਈ ਸਰੋਤੇ ਹੋ, ਜੁਦਾਈ ਦਾ ਦਰਦ ਉਹੀ ਜਾਣਦਾ ਹੈ ਜਿਸਨੇ ਕਿਸੇ ਆਪਣੇ ਨੂੰ ਦਿਲੋਂ ਯਾਦ ਕੀਤਾ ਹੋਵੇ। ਕਈ ਵਾਰ ਇੱਕ ਵਿਛੋੜਾ ਆਪਣੇ ਪਿੱਛੇ ਇੰਨੀਆਂ ਯਾਦਾਂ ਛੱਡ ਜਾਂਦਾ ਹੈ ਕਿ ਦਿਲ ਉਹਨਾਂ ਨੂੰ ਭੁਲਾਉਣਾ ਚਾਹੇ ਤਦ ਵੀ ਭੁਲਾ ਨਹੀਂ ਪਾਉਂਦਾ। ਕੁਝ ਅਹਿਸਾਸ ਅਜਿਹੇ ਹੁੰਦੇ ਨੇ ਜੋ ਸਿਰਫ ਉਹੀ ਸਮਝ ਸਕਦਾ ਹੈ ਜੋ ਉਹਨਾਂ ਨੂੰ ਦਿਲ ਤੋਂ ਮਹਿਸੂਸ ਕਰਦਾ ਹੈ। ਤੇ ਅਜਿਹਾ ਹੀ ਖੂਬਸੂਰਤ ਬਿਆਨ ਇਸ ਅਗਲੀ ਗਜ਼ਲ ਦੇ ਵਿੱਚ।

0: disease?
1: Sundesi Haslam. ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 10 ਵਜ ਰਹੇ ਨੇ ਤੇ ਲਓ ਜੀ ਲੈ ਕੇ ਹਾਜ਼ਰ ਹੋ ਗਏ ਹਾਂ ਮੁੱਖ ਖਬਰਾਂ।

0: ਕੋਲਕਾਤਾ ਵਿੱਚ ਅੱਜ ਸੋਨੇ ਦੇ ਤਮਗੇ ਦੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਮੁਕਾਬਲਾ ਸਵੇਰੇ 10:30 ਵਜੇ ਸ੍ਰੀ ਲੰਕਾ ਦੇ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਦੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ।

ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ ਇੱਕ ਵਿਸ਼ੇਸ਼ ਸੂਚਨਾ ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ ਸੂਬਾ ਸਰਕਾਰ ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ ਫੋਨ ਨੰਬਰ ਹੈ 0181-298-3036 ਈਮੇਲ ID jalandhar@prasarbharati.gov.in ਇੱਕ ਵਿਸ਼ੇਸ਼ ਸੂਚਨਾ ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ

0: ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼ ਦੀ, ਅਗਲੀ ਹੈਲੋ ਸਾਡੀ ਅਗਲੀ ਸਰੋਤੇ ਦੀ। ਹੈਲੋ
2: ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
1: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਬਿਲਕੁਲ, ਆਪਣਾ ਸ਼ੁਭ ਨਾਮ ਦੱਸ ਦਿਓ।
2: ਪਿੰਡ ਬਜੀਤਪੁਰ ਭੋਮਾ ਤੋਂ ਬਲਜੀਤ ਸਿੰਘ ਭੈਣ ਜੀ।
1: ਜੀ ਬਲਜੀਤ ਜੀ, ਪ੍ਰੋਗਰਾਮ ਦੇ ਵਿੱਚ ਫੋਨ ਮਿਲਿਆ ਤੇ ਦੱਸੋ ਪ੍ਰੋਗਰਾਮ ਦੇ ਮਿਜਾਜ਼ ਅੱਜ ਕਿਵੇਂ ਦੇ ਨੇ?
2: ਠੀਕ ਹੈ ਜੀ, ਬਹੁਤ ਵਧੀਆ ਜੀ।
1: ਬਹੁਤ ਵਧੀਆ ਜੀ, ਠੀਕ ਹੈ ਜੀ। ਬਿਲਕੁਲ ਬਿਲਕੁਲ, ਤੇ ਮੌਸਮ ਦੇ ਕੀ ਹਾਲ ਚਾਲ ਨੇ?
2: ਮੌਸਮ ਠੀਕ ਹੈ ਜੀ, ਵਧੀਆ ਮੌਸਮ, ਠੰਡੀ ਹਵਾ ਚੱਲਦੀ ਹੈ। ਮੌਸਮ ਦਾ ਫਰਕ ਪੈ ਗਿਆ, ਦਿਨ ਸੀਧੇ ਆ ਗਏ।
1: ਬਿਲਕੁਲ, ਮੌਸਮ ਦਾ ਫਰਕ ਪੈ ਗਿਆ, ਠੰਡੀ ਮਿੱਠੀ ਜੀ ਠੰਡ, ਹਲਕੀ ਹਲਕੀ ਦਿਨ ਰਾਤ ਦੀ ਜਿਹੜੀ ਹੈ ਸਟਾਰਟ ਹੋ ਰਹੀ ਹੈ।
2: ਰਾਤ ਨੂੰ ਫਿਰ ਅੰਦਰ ਪੈਣਾ ਪੈ ਜਾਂਦਾ ਜੀ, ਅੱਧੀ ਰਾਤ ਤੋਂ ਬਾਅਦ।
1: ਜੀ ਜੀ ਬਿਲਕੁਲ। ਦੱਸੋ ਜੀ, ਫਿਰ ਪ੍ਰੋਗਰਾਮ ਦੇ ਵਿੱਚ ਹੁਣ ਗੀਤ ਕਿਹੜਾ ਸੁਣਾਈਏ?
2: ਗੀਤ ਸੁਣਾ ਦੇ ਜੀ ਮੈਨੂੰ, ਗੋਰੀ ਗੋਰੀ ਅਕੜਾਈਆਂ ਹਰੀ ਹਰੀ ਚੂੜੀਆਂ।
1: ਵਾਹ ਜੀ ਵਾਹ, ਬਹੁਤ ਹੀ ਖੂਬਸੂਰਤ ਗੀਤ, ਤੇ ਲੱਗਦਾ ਬਹੁਤ ਜ਼ਿਆਦਾ ਗਾਇਆ ਹੋਇਆ ਇਹ ਗੀਤ ਹੈ, ਹੈ ਨਾ?
2: ਹਾਂਜੀ।
1: ਲਓ ਜੀ ਸੁਣਵਾਨੀਆਂ, ਤੇ ਫਿਰ ਤੁਸੀਂ ਵੀ ਚੂੜੀਆਂ ਦੀ ਖਨਕ ਮਹਿਸੂਸ ਕਰੋ ਇਹਨਾਂ ਗੀਤਾਂ ਦੇ ਜ਼ਰੀਏ।
2: ਧੰਨਵਾਦ,
1: ਫੋਨ ਕਰਨ ਦੇ ਲਈ ਸ਼ੁਕਰੀਆ।
2: ਸ਼ੁਕਰੀਆ, ਧੰਨਵਾਦ।

ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ FM ਰੇਨਬੋ ਪ੍ਰਾਇਮਰੀ ਚੈਨਲ DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।

0: ਦਾ ਤੇ ਦੇਸ਼ ਪੰਜਾਬ ਦੀ ਜਿਹੜੀ ਸੇਵਾ ਹੈ ਨਾ ਉਹ ਤੁਹਾਡੀ ਸੇਵਾ ਵਿੱਚ ਰੋਜ਼ਾਨਾ ਜਿਹੜੀ ਹੈ ਉਹ ਹਾਜ਼ਰ ਰਹਿੰਦੀ ਹੈ ਤੁਹਾਡੀ ਖਿਦਮਤ ਕਰਨ ਦੇ ਲਈ ਤੇ ਜਿਹੜੇ ਬਾਕੀ ਦੇ ਤੁਹਾਡੇ ਸੁਝਾਅ ਨੇ ਤੁਸੀਂ ਸਾਡੇ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਦੇ ਵਿੱਚ ਬਿਲਕੁਲ ਬਖੂਬੀ ਆਪਣੇ ਦਿਲ ਦੀ ਗੱਲ ਲਿਖ ਕੇ ਪਾ ਸਕਦੇ ਹੋ ਤੇ ਉਸ ਪ੍ਰੋਗਰਾਮ ਦੇ ਜ਼ਰੀਏ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਪ੍ਰੋਗਰਾਮਾਂ ਦੇ ਵਿੱਚ ਕਿਹੜੀ ਤਰ੍ਹਾਂ ਦੀ ਤਬਦੀਲੀ ਚਾਹ ਰਹੇ ਹੋ
1: ਹੈ
0: ਤੇ ਉਸ ਜ਼ਰੂਰ ਤੁਸੀਂ ਸਾਨੂੰ ਉਸ ਦੇ ਵਿੱਚ ਈਮੇਲ ਜਾਂ ਚਿੱਠੀ ਲਿਖ ਕੇ ਦੱਸਿਆ ਕਰੋ ਤਾਂ ਕਿ ਉਸਨੂੰ ਸਾਡੇ ਕਾਰਜਕਾਰੀ ਅਧਿਕਾਰੀ ਜਿਹੜੇ ਨੇ ਉਹ ਬਖੂਬੀ ਪੜ੍ਹਨ ਤੇ ਉਸ ਦੇ ਵੱਲ ਉਹਨਾਂ ਦਾ ਪੂਰਾ ਧਿਆਨ ਦਿੱਤਾ ਜਾਂਦਾ ਬਿਲਕੁਲ ਜੀ ਪ੍ਰੋਗਰਾਮ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਸੈਗਮੈਂਟਸ ਨੇ ਸੋ ਬਿਲਕੁਲ ਤੁਹਾਡੀ ਜਿਹੜੀ ਦਰਖਾਸਤ ਹੈ ਉਹ ਜ਼ਰੂਰ ਪਹੁੰਚਾਵਾਂਗੇ ਬਾਕੀ ਤੁਸੀਂ ਲਿਖਤੀ ਰੂਪ ਦੇ ਵਿੱਚ ਵੀ ਸਾਨੂੰ ਭੇਜ ਸਕਦੇ ਹੋ ਤਾਂ ਕਿ ਪੂਰਾ ਜਿਹੜਾ ਧਿਆਨ ਹੈ ਉਹ ਅਸੀਂ ਦੇ ਸਕੀਏ ਹੈਨਾ ਤੇ ਹੁਣ ਆਪਾਂ ਤੁਹਾਡੇ ਗਾਣੇ ਵੱਲ ਧਿਆਨ ਦੇ ਲੈਂਦੇ ਹਾਂ ਤੁਸੀਂ ਦਾਦਾ ਫਿਲਮ ਦਾ ਗੀਤ ਸੁਣਾ ਤੇ ਬਿਲਕੁਲ ਸੁਣਾ ਰਹੇ ਹਾਂ ਤੁਹਾਨੂੰ ਸੁਮਨ ਕਲਿਆਣਪੁਰੀ ਹੋਣਾ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਉਹ ਅਗਲਾ ਗੀਤ ਮਿਹਰਬਾਨੀ ਜੀ ਫੋਨ ਕਾਲ ਕਰਨ ਦੇ ਲਈ

0: ਬਿਲਕੁਲ ਜੀ, ਪੂਰੀ ਪੂਰੀ ਰਹਿਮਤ ਦੇ ਨਾਲ ਪ੍ਰੋਗਰਾਮ ਜਿਹੜਾ ਸਾਡਾ ਉਹ ਅੱਗੇ ਵੱਧ ਰਿਹਾ ਤੁਹਾਡੀਆਂ ਫਰਮਾਇਸ਼ਾਂ ਦੇ ਨਾਲ। ਤੇ ਲਓ ਅਗਲੇ ਕਾਲਰ ਦੇ ਨਾਲ ਕਰਦੇ ਹਾਂ ਗੱਲਬਾਤ। ਹੈਲੋ
1: ਹੈਲੋ,
0: ਨਮਸਕਾਰ ਜੀ।
1: ਹਾਂਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
1: ਹਾਂਜੀ, ਨੀਲਾ ਬਰਾੜ ਬੋਲਦਾ ਮੈਂ, ਪਿੰਡ ਕੜਿਆਣੇ ਦਾ, ਜ਼ਿਲ੍ਹਾ ਫਾਜ਼ਿਲਕਾ ਤੋਂ।
0: ਵਾਹ ਜੀ ਵਾਹ ਨੀਲਾ ਬਰਾੜ ਜੀ, ਫੋਨ ਜਿਹੜਾ ਨਾ ਅਕਸਰ ਮਿਲ ਜਾਂਦਾ ਹੈ ਨਾ। ਬਹੁਤ ਵਧੀਆ ਗੱਲ ਹੈ ਜੀ, ਨਵੇਂ ਸਰੋਤਿਆਂ ਨੂੰ ਵੀ ਟਾਈਮ ਦਿੰਦੇ ਹੋ।
1: ਹਾਂਜੀ ਹਾਂਜੀ,
0: ਚਲੋ ਜੀ, ਨਵੇਂ ਪੁਰਾਣੇ ਸਾਰੇ ਸਰੋਤਿਆਂ ਦਾ ਸੀ ਤਹੀ ਦਿਲੋਂ ਸਵਾਗਤ ਕਰਦੇ ਹਾਂ, ਧੰਨਵਾਦ ਕਰਦੇ ਹਾਂ ਕਿ ਉਹ ਪ੍ਰੋਗਰਾਮ ਨੂੰ ਸੁਣਦੇ ਵੀ ਨੇ ਤੇ ਫੋਨ ਕਾਲਸ ਵੀ ਮਿਲਾਉਂਦੇ ਨੇ।
1: ਹਾਂਜੀ ਬਿਲਕੁਲ ਸੁਣਦੇ ਹਾਂ ਜੀ, ਬਹੁਤ ਵਧੀਆ ਪ੍ਰੋਗਰਾਮ ਆ ਤੁਹਾਡਾ ਜੀ।
0: ਓਏ ਹੋਏ, ਇਹ ਤੇ ਬਹੁਤ ਵਧੀਆ ਗੱਲ ਕਹਿ ਦਿੱਤੀ ਹੈ। ਤੇ ਹੁਣ ਵਧੀਆ ਜੀ ਗੱਲ ਤੋਂ ਬਾਅਦ ਵਧੀਆ ਜਿਹਾ ਗੀਤ ਵੀ ਦੱਸੋ, ਕਿਹੜਾ ਸੁਣਾ ਦਈਏ?
1: ਚਾਂਦਨੀ ਫਿਲਮ ਦਾ ਲਾ ਦੇ ਜੀ, ਕੋਈ ਵੀ ਗੀਤ ਬਹੁਤ ਵਧੀਆ ਸਾਰੇ ਜੀ।
0: ਠੀਕ ਹੈ ਜੀ, ਫਿਰ ਉਹਦਾ ਟਾਈਟਲ ਸੌਂਗ ਹੀ ਸੁਣਾ ਦਿੰਦੇ ਹਾਂ ਨਾ।
1: ਠੀਕ
0: ਹੈ ਜੀ, ਫੋਨ ਕਰਨ ਦੇ ਲਈ ਸ਼ੁਕਰੀਆ।
1: ਠੀਕ ਹੈ ਭੈਣ ਜੀ, ਸਤਿ ਸ੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਲੱਗਦਾ ਹਾਂ ਨੀਲਾ ਬਰਾੜ ਜੀ ਦੇ ਘਰਦਿਆਂ ਨੂੰ ਜਾਂ ਤਾਂ ਨੀਲਾ ਰੰਗ ਬਹੁਤ ਪਸੰਦ ਸੀ ਜਾਂ ਨੀਲੀ ਛੱਤਰੀ ਵਾਲਾ ਬਹੁਤ ਪਸੰਦ ਹੈ। ਖੈਰ ਪਸੰਦ ਤੇ ਇਹਨਾਂ ਨੂੰ ਚਾਂਦਨੀ ਫਿਲਮ ਦਾ ਗੀਤ ਹੈ, ਤੇ ਲੋ ਸੁਣ ਲੈਂਦੇ ਹਾਂ ਆਪਾਂ ਫਿਰ।

0: ਲਓ ਜੀ ਇੰਨੇ ਖੂਬਸੂਰਤ ਗੀਤ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜ ਰਹੇ ਨੇ ਸਾਡੇ ਅਗਲੇ ਕਾਲਰ। ਹੈਲੋ
1: ਜੀ, ਨਮਸਕਾਰ ਜੀ।
0: ਨਮਸਕਾਰ ਜੀ,
1: ਮੈਡਮ ਮੈਂ ਨਰਿੰਦਰ ਮਗਲਾਨੀ ਲੁਧਿਆਣਾ
0: ਜੀ। ਨਰਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
1: ਤੁਹਾਡਾ
0: ਜੀ। ਦੱਸੋ ਜੀ, ਫਿਰ ਹੁਣ ਗੀਤ ਕਿਹੜਾ ਸੁਣਾਈਏ?
1: ਬਸ ਯਾ ਬਾਬਾ ਮੋਰੀਆ ਸੁਣਾ ਦੇ, ਸਭ ਉੱਤੇ ਕਿਰਪਾ ਆ ਜਾਵੇ ਬਾਬਾ ਜੀ ਦੀ।
0: ਵਾਹ ਜੀ ਵਾਹ, ਠੀਕ ਹੈ ਜੀ, ਪ੍ਰੋਗਰਾਮ ਦੇ ਵਿੱਚ ਇਹੀ ਗੀਤ ਸੁਣਾਉਂਦੇ ਹਾਂ। ਫੋਨ ਕਾਲ ਦੇ ਲਈ ਸ਼ੁਕਰੀਆ।
1: ਓਕੇ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਅਤੇ ਇਸ ਪ੍ਰੋਗਰਾਮ 'ਚ ਸਾਡੇ ਵਟਸਐਪ ਨੰਬਰ 'ਤੇ ਕਈ ਸਾਰੇ ਸਰੋਤਿਆਂ ਨੇ ਮੈਸੇਜਿਸ ਕੀਤੇ ਨੇ, ਆਪਣੀ ਫਰਮਾਇਸ਼ ਅਤੇ ਗੀਤ ਦੱਸੇ ਨੇ। ਤੁਸੀਂ ਵੀ ਇਸ ਨੰਬਰ 'ਤੇ ਮੈਸੇਜ ਕਰ ਸਕਦੇ ਹੋ। ਮੈਸੇਜ ਨੋਟ ਨੰਬਰ ਨੋਟ ਕਰ ਲਓ ਜੀ, 9465536070। ਅਤੇ ਇਸੇ ਨੰਬਰ 'ਤੇ ਮੈਸੇਜ ਆਇਆ ਅਗਲਾ ਜੀ, ਬੇਅੰਤ ਸਿੰਘ ਬੱਸ ਸਟੈਂਡ ਜਲਾਲ ਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ ਲਿਖਦੇ ਨੇ। ਅਗਲੇ ਸਾਥੀ ਨੇ ਜੀ, ਝੱਜਰ ਹਰਿਆਣਾ ਤੋਂ ਬਿੱਟੂ ਭਾਟੀਆ, ਰੀਟਾ ਭਾਟੀਆ, ਰਜਤ ਭਾਟੀਆ ਅਤੇ ਮਯੰਕ ਭਾਟੀਆ, ਪਿੰਡ ਕਬੂਲ ਸ਼ਾਹ ਖੁੱਬਨ, ਜ਼ਿਲ੍ਹਾ ਫਾਜ਼ਿਲਕਾ ਤੋਂ ਵਧਾਵਾ ਸਿੰਘ, ਬਲਕਰਨ, ਤਨੂ, ਪਵੀ, ਜੱਸੀ, ਨਾਗਚੁਨ ਰੋਡ, ਸੰਜੇ ਕਲੋਨੀ, ਖੰਡਵਾ ਤੋਂ ਅਬਦੁਲ ਗਫਾਰ, ਡਾਵਰ ਖੁਸ਼ਨਸੀਬ, ਅਬਦੁਲ ਹੱਕ ਡਾਵਰ, ਜਿਆਲ ਹੁਕ ਡਾਵਰ ਅਤੇ ਮੁਹੰਮਦ ਉਮਰ ਡਾਵਰ। ਅਗਲੇ ਸਾਥੀ ਨੇ ਜੀ, ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਸਰਵਜੀਤ ਸਿੰਘ ਜੋਸਨ, ਸਰਵਜੀਤ ਕੌਰ ਜੋਸਨ, ਗੁਰਮਨ ਸਿੰਘ, ਮੈਲਬਰਨ ਆਸਟ੍ਰੇਲੀਆ ਤੋਂ ਆਦਰਸ਼ਪਾਲ ਸਿੰਘ ਜੋਸਨ, ਵੈਂਕੂਵਰ ਕੈਨੇਡਾ ਤੋਂ ਰੋਬਿਨ ਸਿੰਘ ਜੋਸਨ। ਅਗਲੀ ਫਰਮਾਇਸ਼ ਆਈ ਹੈ ਜਸਪਾਲ ਭਾਰਤੀ, ਵੀਨਾ ਭਾਰਤੀ, ਸੁਰਿੰਦਰ, ਮਨਦੀਪ, ਡਿੰਪਲ, ਯੁਵਰਾਜ ਅਤੇ ਹੈਪੀ ਹਰਪ੍ਰੀਤ ਦੀ, ਸਾਊਥ ਐਵਨਿਊ ਅਬੋਹਰ ਤੋਂ, ਪਿੰਡ ਚਤਰਾ, ਤਹਿਸੀਲ ਜ਼ਿਲ੍ਹਾ ਫਿਰੋਜ਼ਪੁਰ ਤੋਂ ਲਿਖਦੇ ਨੇ ਜਗਜੀਤ ਸਿੰਘ ਚਤਰਾ, ਪ੍ਰੇਮ ਭੂਸ਼ਣ ਗੁਪਤਾ, ਗੁਰਚੈਨ, ਸੁਖਚੈਨ, ਕੁਲਦੀਪ ਸਿੰਘ, ਬੇਅੰਤ ਸਿੰਘ, ਹਰਨੇਕ ਸਿੰਘ, ਬੂਟਾ ਸਿੰਘ, ਜੀਤ ਸਿੰਘ, ਗੁਰਸੇਵਕ ਸਿੰਘ ਚਤਰਾ ਅਤੇ ਗੁਰਬਖਸ਼ ਸਿੰਘ। ਅਗਲੇ ਸਾਥੀ ਨੇ, ਪਿੰਡ ਵੜਿੰਗ ਖੇੜਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਭੂਰਾ ਸਿੰਘ ਗਹਿਲੋਤ, ਵਕੀਲ ਸਿੰਘ ਚਾਹਲ, ਪਿੰਡ ਸੰਤਪੁਰਾ ਰਾਜਸਥਾਨ ਤੋਂ ਟੇਕ ਸਿੰਘ ਸਿੱਧੂ, ਪਿੰਡ ਲੈਪੋ ਗਹਿਰੀ ਤੋਂ ਗੁਰਮੀਤ ਸਿੰਘ ਅਤੇ ਪਿੰਡ ਬਾਜੀਤਪੁਰ ਭੋਮਾ ਤੋਂ ਬਲਜੀਤ ਸਿੰਘ। ਅਗਲੀ ਫਰਮਾਇਸ਼ ਹੈ ਅਰਸ਼ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮਹਿੰਦੀ ਸ਼ਰਮਾ, ਸੌਰਵ ਸ਼ਰਮਾ, ਸਾਇਨਾ ਅਤੇ ਨਿਵਾਨ ਸ਼ਰਮਾ ਦੀ। ਰਾਵਲ ਕਰਨਾਲ ਤੋਂ ਲਿਖਦੇ ਨੇ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ, ਪਦਮਾ ਟੋਕਿਸ, ਨੇਪਾ ਨਗਰ ਮੱਧ ਪ੍ਰਦੇਸ਼ ਤੋਂ ਸੁਦਰਸ਼ਨ ਸ਼ਾਹ, ਪੱਲਵੀ ਸ਼ਾਹ, ਪ੍ਰਖਰ ਸ਼ਾਹ, ਕੁਸ਼ਲ ਸ਼ਾਹ, ਨੀਤੀ ਸ਼ਾਹ, ਸੁਰਭੀ, ਅਸ਼ਵਨੀਨ, ਮੰਗਲਾਬੈਨ ਸ਼ਾਹ ਅਤੇ ਰਾਜਿੰਦਰਜੀਤ ਸ਼ਾਹ। ਪਦਮਪੁਰ ਜ਼ਿਲ੍ਹਾ ਸ਼੍ਰੀਗੰਗਾਨਗਰ ਰਾਜਸਥਾਨ ਤੋਂ ਹੀ ਮੈਸੇਜ ਹੈ ਮਹਿਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ ਅਤੇ ਭੂਮਿਕਾ ਅਰੋੜਾ ਦਾ। ਦਾਦਰੀ ਗੇਟ ਭਿਵਾਨੀ ਤੋਂ ਲਿਖਦੇ ਨੇ ਕ੍ਰਿਸ਼ਨ ਮਹਿਰਾ, ਕੋਮਲ ਮਹਿਰਾ, ਕਿਰਨ ਮਹਿਰਾ, ਕਪਿਲ ਮਹਿਰਾ, ਕੁੱਤੇ ਕੁਨਾਲ ਮਹਿਰਾ। ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਆ ਪ੍ਰੋਗਰਾਮ ਦਾ ਅਗਲਾ ਗੀਤ ਹਾਜ਼ਰ ਕਰਦੇ ਹਾਂ ਕੰਠ ਕਲੇਰ ਦੀ ਆਵਾਜ਼ ਵਿੱਚ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਪ੍ਰੋਗਰਾਮ 'ਚ ਅਗਲਾ ਮੈਸੇਜ ਆਇਆ ਜੀ ਛੱਤੀਸਗੜ੍ਹ ਦਤਰੇਗੀ ਤੋਂ, ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤਾ, ਰੁਦਰ ਵਰਮਾ ਦਾ। ਅਗਲੇ ਸਾਥੀ ਨੇ ਜੀ ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼ ਸੰਧੂ, ਸ਼ਿਖਾ ਸੰਧੂ, ਪ੍ਰਤਿਸ਼ਠਾ ਸੰਧੂ ਅਤੇ ਮੈਕਸ। ਅਗਲੀ ਫਰਮਾਇਸ਼ ਆਈ ਹੈ ਗਾਓ ਢਾਨੀ ਲਾਲ ਖਾਂ ਤੋਂ, ਲਿਖਦੇ ਨੇ ਜਾਵੇਦ ਖਾਂ, ਅਰਮਾਨ ਖਾਨ, ਇਮਰਾਨ ਖਾਨ, ਸੀਮਾ ਬਾਨੋ, ਵਿਨੋਦ ਖਾਨ। ਅਤੇ ਅਗਲੇ ਸਾਥੀ ਨੇ ਗਾਓ ਖਾਰੀਆ ਢਾਨੀ ਤੋਂ, ਜ਼ਿਲ੍ਹਾ ਸਿਰਸਾ ਹਰਿਆਣਾ ਤੋਂ, ਸਤਵੀਰ ਸਿੰਘ ਬਿਜਾਰਨੀਆ, ਦੇਵੇਂਦਰ, ਰਾਜਪਾਲ, ਅਭਿਸ਼ੇਕ, ਯੋਗੇਸ਼, ਪੂਜਾ, ਆਰਜ਼ੂ ਅਤੇ ਨਵਿਆ ਬਿਜਾਰਨੀਆ। ਅਗਲੀ ਫਰਮਾਇਸ਼ ਹੈ ਜੀ ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ਿਫਾਲੀ ਸ਼ੈਫੀ ਅਤੇ ਮਾਸਟਰ ਡੇਵਿਸ ਦੀ ਚੰਡੀਗੜ੍ਹ ਤੋਂ। ਹਰੀ ਸਹਿਗਲ ਇਹ ਲਿਖਦੇ ਨੇ ਜੀ ਖੰਨਾ ਤੋਂ, ਜਗਦੀਸ਼ ਸਹਿਗਲ, ਰਾਜ ਸਹਿਗਲ, ਪੂਜਾ ਸਹਿਗਲ ਅਤੇ ਪਾਤ ਸਹਿਗਲ ਦੇ ਨਾਲ। ਗਿੱਦੜਬਾਹਾ ਤੋਂ ਮੈਸੇਜ

0: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ FM ਰੇਨਬੋ ਪ੍ਰਾਇਮਰੀ ਚੈਨਲ DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
2: ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ, ਅਤੇ ਇਸ ਪ੍ਰੋਗਰਾਮ 'ਚ ਸਾਨੂੰ ਕਈ ਸਾਰੇ ਮੈਸੇਜਿਸ ਆਏ ਨੇ ਜੀ। ਅਗਲਾ ਮੈਸੇਜ ਆਇਆ ਵਿਜੇ ਤੰਵਰ ਅਤੇ ਮਮਤਾ ਦਾ ਮੁੰਡੀ ਖਰੜ ਤੋਂ। ਅਗਲੇ ਸਾਥੀ ਨੇ ਜੀ ਮੁਹੰਮਦ ਸਾਦਿਕ, ਮੁਸ਼ਤਾਕ ਅਹਿਮਦ, ਮੁਹੰਮਦ ਸ਼ਾਕੀਰ, ਮੁਹੰਮਦ ਅਲਕਮਾ ਖੰਨੀ, ਮੁਹੰਮਦ ਅਲਤਮਸ਼ ਖੰਨੀ, ਰਮੇਸ਼ ਗੌੜ ਅਤੇ ਮੁਹੰਮਦ ਸ਼ਾਦਾਬ ਖੰਨੀ ਲਿਖਦੇ ਨੇ ਸਨਾਵਤ ਤੋਂ। ਖੈਲ ਬਾਜ਼ਾਰ ਪਾਣੀਪਤ ਤੋਂ ਮੈਸੇਜ ਹੈ ਨਰੇਸ਼ ਮਲਹੋਤਰਾ ਨੀਟੂ, ਲਕਸ਼ੇ ਮਲਹੋਤਰਾ, ਕੋਇਲ ਮਲਹੋਤਰਾ ਅਤੇ ਨਾਨਕ ਚੰਦ ਮਲਹੋਤਰਾ ਦਾ। ਬਾਗਪਤ ਉੱਤਰ ਪ੍ਰਦੇਸ਼ ਤੋਂ ਲਿਖਦੇ ਨੇ ਸੰਜੇ ਢੀਂਗੀਆ, ਨਮਨ ਢੀਂਗੀਆ ਅਤੇ ਅਪਾਰ ਢੀਂਗੀਆ। ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼ ਠਾਕੁਰ, ਤਾਰਨੀ, ਸੂਰਜ, ਜੋਤੀ ਅਤੇ ਰਿਆਂਸ਼ ਠਾਕੁਰ ਲਿਖਦੇ ਨੇ ਛੱਤੀਸਗੜ੍ਹ ਅਮਲੇਸ਼ਵਰ ਤੋਂ। ਰਘਵੀਰ ਨਗਰ ਤੋਂ ਮੈਸੇਜ ਹੈ ਦਿਲਾਵਰ ਖਾਨ, ਹਸੀਨਾ ਬਾਨੋ ਅਤੇ ਐਲੀਜ਼ਾ ਨਾਇਆਬ ਅਤੇ ਲੱਡੂ ਦਾ। ਮੇਨ ਬਾਜ਼ਾਰ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਤੋਂ ਲਿਖਦੇ ਨੇ ਕਮਲਜੀਤ ਕੌਰ, ਅਜੀਤ ਕੌਰ ਅਤੇ ਅਮਨਦੀਪ ਕੌਰ। ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂ, ਸੁਰੇਸ਼, ਰਾਜਪਾਲ ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ ਸੋਨੀ, ਮੋਹਿਨੀ, ਰਿਤਿਕ ਅਤੇ ਬਲਵੀਰ ਸਿੰਘ। ਇਹ ਮੈਸੇਜ ਹੈ ਜ਼ਿਲ੍ਹਾ ਮੁਰਾਦਾਬਾਦ, ਪਿੰਡ ਦੁਲਹਾਪੁਰ, ਉੱਤਰ ਪ੍ਰਦੇਸ਼ ਤੋਂ। ਫਤਿਹਾਬਾਦ, ਹਰਿਆਣਾ, ਪੁਰਾਣੀ ਤਹਿਸੀਲ ਚੌਂਕ ਤੋਂ ਲਿਖਦੇ ਨੇ ਇੰਦਰਪਾਲ, ਚੰਚਲਪੁਰੀ, ਆਂਚਲਪੁਰੀ, ਗਗਨਪੁਰੀ, ਪ੍ਰਿੰਸਪੁਰੀ, ਜੀਵਨ ਸਿੰਘ ਬੂਕ ਅਤੇ ਗਾਓਂ ਫਰਾਂਸੀ ਹਿਸਾਰ ਤੋਂ ਰਾਜਕੁਮਾਰ ਦੂਧੀ, ਪ੍ਰਮੋਦ ਕੁਮਾਰ ਦੂਧੀ, ਪੁਸ਼ਪੇਂਦਰ ਕੁਮਾਰ ਦੂਧੀ, ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ ਅਦੀਬ, ਨਾਜ਼ੀਆ, ਆਫੀਆ ਇਬਰਾਹਿਮ, ਸੱਦਾਮ। ਇਹ ਮੈਸੇਜ ਹੈ ਜੀ ਸਹਾਰਨਪੁਰ ਤੋਂ। ਗੁਰਦਾਸਪੁਰ ਤੋਂ ਲਿਖਦੇ ਨੇ ਪ੍ਰੀਤਮ ਦਾਸ ਅੰਗੁਰਾਨਾ, ਸਤਿਆ ਦੇਵੀ, ਵਾਨੀਆ ਅਤੇ ਅਰਮਾਨ। ਅਵਿਤਾਸ ਦਾ ਮੈਸੇਜ ਹੈ ਜੀ ਕੈਨੇਡਾ ਤੋਂ। ਮਲੋਟ ਕੈਂਪ ਤੋਂ ਲਿਖਦੇ ਨੇ ਸਤੀਸ਼ ਮਿਗਲਾਨੀ, ਵਿਵਾਨ ਮਿਗਲਾਨੀ, ਮਹਾਵੀਰ ਸੰਧੂ। ਅਗਲੀ ਫਰਮਾਇਸ਼ ਹੈ ਰਜਿੰਦਰ ਪਾਬਲਾ, ਹਰਮਨ ਪਾਬਲਾ, ਰੀਤੂ ਸੈਣੀ, ਗੁਰਮਨ ਸੈਣੀ। ਇਹ ਮੈਸੇਜ ਹੈ ਗ੍ਰੀਨ ਪਾਰਕ ਕਲੋਨੀ ਪਟਿਆਲਾ ਤੋਂ। ਮਲਕਾਪੁਰ ਮਹਾਰਾਸ਼ਟਰ ਤੋਂ ਲਿਖਦੇ ਨੇ ਨਾਰਾਇਣ ਇੰਗਲੇ, ਸੋਪਾਨ ਤਾਇੜੇ ਅਤੇ ਆਸ਼ੀਸ਼ ਮੋਹਰਕਰ। ਮਾਮਲੀਵਾੜੀ ਮਹਾਰਾਸ਼ਟਰ ਤੋਂ ਸੋਪਾਨ ਤਾਇੜੇ, ਵਸੰਤ ਰਾਵ ਭੋਜਨੇ, ਪੀਐਸ ਨਹਾਵਕਰ ਅਤੇ ਮੋਹਨ ਕਰਾਂਗਲੇ। ਮੁਹੰਮਦ ਯਾਸੀਨ ਅੰਜਾਨ, ਸਾਈਮਾ ਨਵਾਜ਼, ਹਸਨ ਨਵਾਜ਼, ਬਾਬੂ ਅਹਿਦ, ਮਿਰਫਾ ਨਾਜ਼ ਅਤੇ ਬੇਬੀ ਸ਼ਾਹਤ ਲਿਖਦੇ ਨੇ ਦਾਦਾ ਬਾਬੂ ਰੋਡ, ਗਿਰਹੀਰ, ਝਾਰਖੰਡ ਤੋਂ। ਅਰਸ਼ਦੀਪ ਸਿੰਘ ਅਮਰਕੋਟ ਤੋਂ। ਗਾਓਂ ਬਾਂਡੀਵਾਲਾ ਫਾਜ਼ਿਲਕਾ ਪੰਜਾਬ ਤੋਂ ਮੈਸੇਜ ਹੈ ਸੰਤ ਰਾਮ ਚਾਵਰੀਆ, ਅੰਕੁਸ਼, ਕੁਸੁਮ ਅਤੇ ਪੂਨਮ ਦਾ। ਅਤੇ ਜਲਾਲਦਾਬਾਦ ਵੈਸਟ ਤੋਂ ਮੈਸੇਜ ਲਿਖਦੇ ਨੇ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ ਦਿਸ਼ਾਨੀ ਅਤੇ ਨਿਮਿਤ ਅਹੂਜਾ। ਦੀਪੇਸ਼ ਸ਼ਰਮਾ, ਪੂਨਮ ਵਰਮਾ, ਜੋਤੀ ਅਤੇ ਸ਼ਿਵਾਨ ਸ਼ਰਮਾ। ਇਹ ਫਰਮਾਇਸ਼ ਹੈ ਗ੍ਰਾਮ ਪੀਪਲ ਲੋੜ, ਸਰਗਾਓਂ, ਛੱਤੀਸਗੜ੍ਹ ਤੋਂ। ਗੋਲਾ ਬਾਜ਼ਾਰ ਬਕਸਰ ਤੋਂ ਲਿਖਦੇ ਨੇ ਸ਼ਰਧਾਨੰਦ ਆਰਿਆ, ਅਭਿਆਨੰਦ ਆਰਿਆ ਅਤੇ ਪਰਮਾਨੰਦ ਆਰਿਆ। ਬਕਸਰ ਬਿਹਾਰ ਤੋਂ ਸ਼ਰਫੁਦੀਨ ਅੰਸਾਰੀ, ਫਾਤਿਮਾ ਖਾਤੂਨ ਅੰਸਾਰੀ ਅਤੇ ਸੁਮਿਤ ਰਮੇਸ਼ ਸਾਹੂ। ਅਤੇ ਅਗਲੇ ਸਾਥੀ ਨੇ ਡਾਬਕੀ ਰੋਡ ਅਕੋਲਾ ਤੋਂ ਸੁਸ਼ੀਲਾ ਦੇਵੀ ਮੰਦੂਰਕਰ, ਸਦਾਨੰਦ ਮੰਦੂਰਕਰ, ਕੁਮਾਰ ਗੌਰਵ ਮੰਦੂਰਕਰ, ਆਰਫ ਅਤੇ ਅਰਪਿਤਾ। ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ।

ਅਗਲੇ ਸਾਥੀ ਨੇ ਯੋਗਨਗਰ ਬੁਢਲਾਡਾ ਪੰਜਾਬ ਤੋਂ ਪ੍ਰੇਮਲਤਾ ਮਹਿਤਾ, ਨਰਿੰਦਰ ਮਹਿਤਾ, ਸੁਨੀਤਾ ਮਹਿਤਾ, ਹਨੀ ਅਤੇ ਸਿਮਰਨ ਮਹਿਤਾ। ਐਸ ਐਮ ਜਾਵੇਦ ਲਿਖਦੇ ਨੇ ਗੁਮਲਾ ਝਾਰਖੰਡ ਤੋਂ। ਕਲਾਨੌਰ ਤੋਂ ਮੈਸੇਜ ਹੈ ਨਰਿੰਦਰ ਸ਼ਰਮਾ, ਕਿਰਨ ਸ਼ਰਮਾ ਅਤੇ ਨਿਤਿਨ ਅਤੇ ਮਯੰਕ ਸ਼ਰਮਾ ਦਾ। ਬਾਘਾ ਪੁਰਾਣਾ ਤੋਂ ਲਿਖਦੇ ਨੇ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ, ਤੇਗ ਫਤਿਹ ਸਿੰਘ, ਜਸਗੁਨ ਅਤੇ ਜਸਗੁਨ ਰੱਖੜਾ। ਅਗਲੇ ਸਾਥੀ ਨੇ ਅਲੀਕਾ ਤਹਿਸੀਲ ਡੱਬਾਲੀ ਤੋਂ ਰੂਪ ਸਿੰਘ ਲਖੋਤਰਾ, ਕਰਮਜੀਤ ਲਖੋਤਰਾ, ਸਰਬਜੀਤ ਲਖੋਤਰਾ ਅਤੇ ਰਾਣੀ ਸੋਨੂ ਰਜਨੀ। ਬੀਰਸ਼ਹਿਰ ਮਹਾਰਾਸ਼ਟਰ ਤੋਂ ਮੈਸੇਜ ਹੈ ਨੰਦ ਕਿਸ਼ੋਰ ਘਟੇ, ਸੰਗੀਤਾ ਘਟੇ, ਸਾਕਸ਼ੀ ਘਟੇ, ਅੰਜਲੀ ਕਰਵਾ, ਬਾਲਾ ਸਾਹਿਬ ਕਰਵਾ, ਜੈ ਸ਼੍ਰੀ ਮਹਿਤਰੇ, ਰਾਮ ਨਿਵਾਸ ਅਗਰਵਾਲ, ਧਨੰਜੇ ਅਤੇ ਪੀ ਬੀ ਕੁਲਥੇ ਦਾ। ਅਨਿਲ ਕੁਮਾਰ, ਅਜੇ ਸਿੰਘ, ਮੋਨਿਕਾ ਸ਼ਰਮਾ, ਸ਼ਿਫਾਲੀ ਰਿਜਮ, ਰੋਹਿਣੀ ਬੰਸ਼ਿਕਾ, ਆਸ਼ਨਾ ਸੱਤਿਆ, ਕਨਿਸ਼ ਅਤੇ ਸ਼ਸ਼ੀ, ਅਰਪਿਤ ਬਿਸ਼ਨੋਈ, ਇਹ ਲਿਖਦੇ ਨੇ ਹਰੀਪੁਰਾ ਅਬੋਹਰ ਤੋਂ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਹੀ, ਮਹਿਰਾਜ ਜਹਾਂ, ਇਹ ਮੈਸੇਜ ਹੈ ਜੀ ਆਜ਼ਾਦ ਨਗਰ ਲਕਸਰ ਹਰਿਦੁਆਰ ਉੱਤਰਾਖੰਡ ਤੋਂ। ਸਦਰ ਬਾਜ਼ਾਰ ਮਾਰਵਾੜ ਬਿਲਾੜਾ ਰਾਜਸਥਾਨ ਤੋਂ ਲਿਖਦੇ ਨੇ ਰਮੇਸ਼ ਚੰਦਰ ਚੌਹਾਨ, ਜੈ ਨਾਰਾਇਣ ਚੌਹਾਨ, ਤਰੁਣ ਚੌਹਾਨ ਅਤੇ ਪ੍ਰਤੀਕ ਚੌਹਾਨ। ਪਹਾੜਗੜ੍ਹ ਮੁਲਤਾਨੀ ਡਾਂਡਾ ਤੋਂ ਅਨਿਲ ਮੋਹਨ, ਊਸ਼ਾ ਮੋਹਨ, ਟਿੱਲੂ ਨਾਇਕ ਅਤੇ ਮਧੂ ਨਾਇਕ। ਲਖਪਤ ਸੋਨੀ ਲਿਖਦੇ ਨੇ ਹਨੂਮਾਨਗੜ੍ਹ ਟਾਊਨ ਦਸ਼ਮੇਸ਼ ਨਗਰ ਤੋਂ ਕਮਲ, ਸੋਨੂ, ਦਯਾਰਾਮ, ਕਾਰਤਿਕ, ਪੂਜਾ, ਮੋਨੂ, ਰੇਨੂ ਅਤੇ ਰਾਮੇਸ਼ਵਰੀ ਦੇ ਨਾਲ। ਅਗਲੇ ਸਾਥੀ ਨੇ ਮੁਹੰਮਦ ਯਾਸੀਨ ਹਾਸ਼ਮੀ, ਨਾਜ਼ਮਾ ਬੇਗਮ ਹਾਸ਼ਮੀ, ਮੁਹੰਮਦ ਤੌਸੀਫ ਹਾਸ਼ਮੀ, ਮੁਹੰਮਦ ਤੈਂਬੂਰ ਅਤੇ ਕਲੀਮ ਅੰਸਾਰੀ ਗੰਜ ਡੁਡਵਾਰਾ ਤੋਂ। ਸੰਦੀਪ ਕੁਮਾਰ ਸਿਰੋਈਆ, ਸੰਜਨਾ ਸਿਰੋਈਆ, ਗੋਬਿੰਦ ਸਿਰੋਈਆ ਅਤੇ ਕੁੰਕੁਮ ਸਿਰੋਈਆ ਲਿਖਦੇ ਨੇ ਫਾਜ਼ਿਲਕਾ ਤੋਂ। ਮਨੀਲਾ ਫਿਲੀਪੀਨ ਤੋਂ ਮੈਸੇਜ ਹੈ ਮਦਨ ਮੋਹਨ ਲਹਿਰ, ਸਰਬਜੀਤ ਲਹਿਰ, ਸੰਜੂ ਲਹਿਰ, ਨਿਤਿਕਾ ਲਹਿਰ, ਅੰਜੇ ਅਤੇ ਅਜੇ ਅਤੇ ਏਂਜਲ ਲਹਿਰ ਅਤੇ ਅਰਨਵ ਲਹਿਰ ਦਾ। ਕ੍ਰਿਆਂਸ਼ ਬਾਗੜੀਆ, ਯੋਗੇਸ਼ ਬਾਗੜੀਆ, ਓਮ ਬਾਗੜੀਆ, ਰਜਤ ਅਤੇ ਬੇਬੀ ਗਰਿਮਾ ਬਾਗੜੀਆ ਲਿਖਦੇ ਨੇ ਗਾਓਂ ਬਾਂਡੀਵਾਲਾ ਫਜ਼ਿਲਕਾ ਪੰਜਾਬ ਤੋਂ। ਗਗਨਦੀਪ ਥਾਂਦੀ, ਤ੍ਰਿਪਤਾ ਕੁਮਾਰੀ ਥਾਂਦੀ, ਡਾਕਟਰ ਪ੍ਰਿਯੰਕਾ ਥਾਂਡੀ, ਡਾਕਟਰ ਪ੍ਰਸ਼ਾਂਤ ਥਾਂਦੀ, ਡਾਕਟਰ ਪ੍ਰਿਯਮ ਥਾਂਡੀ, ਭਾਮਿਕਾ ਤੇਵਾਨੀ ਥਾਂਦੀ। ਇਹ ਮੈਸੇਜ ਹੈ ਟੋਰੇਵਾਲ, ਤਹਿਸੀਲ ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ, ਪੰਜਾਬ ਤੋਂ। ਕ੍ਰਿਸ਼ਨ ਲਾਲ, ਰਾਜੂ, ਦੀਪੂ, ਸ਼ੀਤਲ, ਸ਼ਰਧਾ, ਵਿਵਾਨ, ਗੋਪਾਲ ਲਿਖਦੇ ਨੇ ਪਿੰਡ ਮੱਖਣਪੁਰ ਬਿਸ਼ਨਾਨ ਜੰਮੂ ਤੋਂ। ਅਤੇ ਅਗਲੇ ਸਾਥੀ ਨੇ ਪਰਵੀਨ ਅਤੇ ਡਾਕਟਰ ਭਾਵਿਆ ਸੋਫਤ ਪਟਿਆਲਾ ਤੋਂ। ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਦਾ ਪ੍ਰੋਗਰਾਮ ਦਾ ਅਖੀਰਲਾ ਗੀਤ ਸੁਣਦਿਆਂ। ਇਸ ਦੇ ਨਾਲ ਹੀ ਮੈਨੂੰ ਨਿਧੀ ਚੁੱਗ ਨੂੰ ਅੱਜ ਦਾ ਇਹ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇਣਾ। ਨਮਸਕਾਰ।

ਪ੍ਰੋਗਰਾਮ ਚੱਲ ਰਿਹਾ ਜੀ, ਧਮਕ ਜਲੰਧਰ ਪੈਂਦੀ ਅਤੇ ਥੋੜ੍ਹਾ ਜਿਹਾ ਸਮਾਂ ਸਾਡੇ ਕੋਲ ਹੈਗਾ, ਇਸ ਲਈ ਅਸੀਂ ਥੋੜ੍ਹੇ ਜਿਹੇ ਮੈਸੇਜਸ ਤਾਂ ਹੋਰ ਲੈ ਹੀ ਸਕਦੇ ਹਾਂ ਜੀ। ਅਗਲਾ ਮੈਸੇਜ ਆਇਆ ਮਹਿਮ ਗੇਟ ਨਾਭਾ ਤੋਂ ਸੋਮਦੱਤ ਕੈਰਵ, ਜੋਤੀ ਰਾਣੀ ਅਤੇ ਗੁਰਮੰਤ ਦਾ।

0: नमस्कार।
1: वसदे विड़े प्रोग्राम सुन रहे तमाम मेरे प्यारे स्रोतियां दा बहुत बहुत स्वागत। मैं हाँ मीनू ते मेरे नाल ने
0: जी कोमल वालों भी प्यार भरिया मीठा मीठा स्वागत सारे स्रोतियां दा सारियां भैणां दा जिहड़ा इंतजार कर रहियां होंदियां ने कदों वसदे विड़े प्रोग्राम शुरू होए कदों उन्हां दी मनपसंद बहुत सारी जानकारी उन्हां तक पहुंचे ते नाल बहुत सारा एंटरटेनमेंट भी।
1: बिल्कुल की हाल चाल है कोमल पहले तां इह दस्सो तुसीं।
0: बिल्कुल ठीक है और मैनूं लगदा है साडे स्रोते भी बहुत वधिया ने ते होर वधिया हो जांदे ने हाल चाल जदों असीं प्रोग्राम करदे हां उन्हां नाल राबता कायम करदे हां ਜਦੋਂ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਤੇ ਸਾਨੂੰ ਵੀ ਬਹੁਤ ਅੱਛਾ ਲੱਗਦਾ।
1: ਬਿਲਕੁਲ ਬਹੁਤ ਵਧੀਆ ਲੱਗਦਾ ਸਾਨੂੰ ਵੀ। ਵੈਸੇ ਕੋਮਲ ਨਾ ਕਈ ਵਾਰ ਅਸੀਂ ਦੇਖਦੇ ਹਾਂ ਕਿ ਇਸ ਆਸ ਪਾਸ ਦਾ ਮਾਹੌਲ ਨਾ ਸਾਨੂੰ ਬਹੁਤ ਪ੍ਰਭਾਵਿਤ ਕਰਦਾ। ਤੁਸੀਂ ਦੇਖੋਗੇ ਚਾਰੋ ਪਾਸੇ ਗਣਪਤੀ ਦੀ ਧੂਮਾਂ ਨੇ।
0: ਬਿਲਕੁਲ
1: ਹਰ ਕਿਸੇ ਨੇ ਆਪਣੇ ਘਰ ਦੇ ਵਿੱਚ ਗਣਪਤੀ ਜੀ ਰੱਖੇ ਹੋਏ ਨੇ ਉਹਨਾਂ ਦੀ ਪੂਜਾ ਪਾਠ ਬੜੇ ਸ਼ਰਧਾ ਭਾਵ ਦੇ ਨਾਲ ਕਰ ਰਹੇ ਨੇ ਪਰ ਕਈ ਵਾਰ ਨਾ ਮਨ ਉਦਾਸ ਵੀ ਹੋ ਜਾਂਦਾ। ਹੁਣ ਤੁਸੀਂ ਪੁੱਛੋ ਕਿਉਂ
0: ਕਿਉਂ ਹੋ ਜਾਂਦਾ ਜੀ?
1: ਦੇਖੋ ਅਸੀਂ ਰੱਬ ਦੀ ਪੂਜਾ ਕਰਦੇ ਹਾਂ ਕਿਸੇ ਵੀ ਰੂਪ ਦੇ ਵਿੱਚ ਕਰਦੇ ਹਾਂ ਘਰ ਦੇ ਵਿੱਚ ਵਿਰਾਜਮਾਨ ਕਰਦੇ ਹਾਂ ਉਹਨਾਂ ਦੀ ਹਰ ਤਰ੍ਹਾਂ ਦੀ ਮੈਂ ਕਹਿੰਦੀ ਸੇਵਾ ਕਰਦੇ ਹਾਂ ਪਰ ਜਦੋਂ ਕਈ ਵਾਰ ਐਸੀ ਚੀਜ਼ਾਂ ਅਸੀਂ ਦੇਖ ਲੈਂਦੇ ਹਾਂ ਨਾ ਤਾਂ ਸਾਨੂੰ ਕਈ ਵਾਰ ਆਸਥਾ ਦੇ ਵਿੱਚ ਵੀ ਕਮੀ ਲੱਗਣ ਲੱਗ ਜਾਂਦੀ ਹੈ। ਜਿਵੇਂ ਤੁਸੀਂ ਮੰਨੋਗੇ ਅੱਜ ਮੈਂ ਸਵੇਰੇ ਜਦੋਂ ਆ ਰਹੀ ਸੀ ਨਾ ਕਿਸੇ ਪਿੱਪਲ ਦੇ ਦਰਖਤ ਦੇ ਥੱਲੇ ਮੈਂ ਗਣੇਸ਼ ਜੀ ਦੀ ਮੂਰਤੀ ਪਈ ਦੇਖੀ। ਮੈਂ ਕਿਹਾ ਕਿੱਥੇ ਕਿਤੇ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਸਜਾਈਆਂ ਹੋਈਆਂ ਨੇ ਉੱਥੇ ਪੂਜਾ ਪਾਠ ਕਰ ਰਹੇ ਨੇ ਅਤੇ ਕੋਈ ਇੱਥੇ ਰੱਖ ਗਿਆ। ਇੱਦਾਂ ਕਿਉਂ ਹੁੰਦਾ ਕਿ ਅਸੀਂ ਆਸਥਾ ਪੂਰੀ ਤਰ੍ਹਾਂ ਕਿਉਂ ਨਹੀਂ ਨਿਭਾ ਰਹੇ?
0: ਬਿਲਕੁਲ ਜਿਹੜਾ ਇਹ ਗਣਪਤੀ ਦਾ ਪਰਵ ਹੁੰਦਾ ਹੈ ਨਾ ਉਹ ਸ਼ਰਧਾ ਅਤੇ ਪਿਆਰ ਦਾ ਪਰਵ ਹੁੰਦਾ ਹੈ। ਮਨਾਂ ਦੇ ਵਿੱਚ ਇੱਕ ਖੁਸ਼ੀ ਇੱਕ ਨਵਾਂ ਹੀ ਉਤਸਾਹ ਹੁੰਦਾ ਕਿ ਸਾਡੇ ਘਰ ਗਣਪਤੀ ਜੀ ਆਉਣਗੇ ਔਰ ਤੰਗ ਹੁੰਦੀ ਹੈ ਕਿ ਕਦੋਂ ਇਹ ਸਮਾਂ ਆਏਗਾ ਜਦੋਂ ਉਹ ਸਾਡੇ ਘਰ ਚਰਨ ਪਾਉਣਗੇ ਅਤੇ ਜਦੋਂ ਅਸੀਂ ਉਹ ਦਿਨ ਆਉਂਦੇ ਨੇ ਪੂਰੀ ਸ਼ਰਧਾ ਨਾਲ ਬੜੇ ਪਿਆਰ ਨਾਲ ਅਨੁਸ਼ਾਸਨ ਨਾਲ ਉਹਨਾਂ ਨੂੰ ਲੈ ਕੇ ਆਉਂਦੇ ਹਾਂ ਉਹਨਾਂ ਦੀ ਪੂਰੀ ਸੇਵਾ ਕਰਦੇ ਹਾਂ ਔਰ ਬੜੀ ਖੁਸ਼ੀ ਵੀ ਮਨਾਉਂਦੇ ਹਾਂ ਅਤੇ ਜਦੋਂ ਅਸੀਂ ਇਹ ਲੈ ਕੇ ਆਉਂਦੇ ਨਾ ਸਾਨੂੰ ਕੁਛ ਚੀਜ਼ਾਂ ਦਾ ਧਿਆਨ ਰੱਖ ਲੈਣਾ ਚਾਹੀਦਾ ਕਿ ਜਿਹੜੀ ਮਿੱਟੀ ਹੈ ਨਾ ਜਿਸ ਚੀਜ਼ ਦੀ ਉਹ ਮੂਰਤੀ ਬਣੀ ਹੋਈ ਹੈ ਉਹ ਸਾਨੂੰ ਬਹੁਤ ਹੀ ਸੋਚ ਸਮਝ ਕੇ ਲਿਆਉਣੀ ਚਾਹੀਦੀ ਹੈ। ਐਸੀ ਲਿਆਉਣੀ ਚਾਹੀਦੀ ਹੈ ਜਿਹੜੀ ਬਾਇਓਡੀਗਰੇਡੇਬਲ ਹੋਏ ਮਤਲਬ ਜਿਹੜੀ ਪਾਣੀ ਦੇ ਵਿੱਚ ਘੁਲਣ ਵਾਲੀ ਹੋਵੇ ਐਵੇਂ ਦੀ ਪੀ ਓ ਪੀ ਵਗੈਰਾ ਦੀ ਬਣੀ ਹੋਈ ਜਾਂ ਪੱਥਰ ਦੀ ਮੂਰਤੀਆਂ ਜਿਹੜੀਆਂ ਨੇ ਉਹ ਨਹੀਂ ਲਿਆਉਣੀਆਂ ਚਾਹੀਦੀਆਂ ਕਿਉਂਕਿ ਜਦੋਂ ਅਸੀਂ ਇਹਨਾਂ ਨੂੰ ਵਿਸਰਜਿਤ ਕਰਦੇ ਹਾਂ ਤਾਂ ਉਹ ਜਿਹੜੀਆਂ ਨੇ ਉਹ ਪਾਣੀ 'ਚ ਘੁਲਦੀਆਂ ਨਹੀਂ ਔਰ ਉਹ ਪਾਣੀ ਦੇ ਨੀਚੇ ਬੈਠ ਜਾਂਦੀਆਂ ਨੇ ਜਾਂ ਸਾਈਡਾਂ 'ਤੇ ਕਿਧਰੇ ਉਹਨਾਂ ਦਾ ਜਗ੍ਹਾ ਜਗ੍ਹਾ 'ਤੇ ਅਨਾਦਰ ਵੀ ਹੁੰਦਾ ਅਤੇ ਪਰਿਆਵਰਨ ਵੀ ਉਹਦੇ ਨਾਲ ਪ੍ਰਦੂਸ਼ਿਤ ਹੁੰਦਾ।
1: ਕੋਮਲ ਦੇਖੋਗੇ ਕਿ ਕੁਦਰਤੀ ਰੰਗਾਂ ਦਾ ਪ੍ਰਯੋਗ ਹੋਣਾ ਬਹੁਤ ਜ਼ਰੂਰੀ ਹੈ। ਜੇ ਕੁਦਰਤੀ ਰੰਗਾਂ ਦਾ ਪ੍ਰਯੋਗ ਨਹੀਂ ਹੋਏਗਾ ਤਾਂ ਦਰਿਆ ਦੂਸ਼ਿਤ ਹੋਣਗੇ, ਹੈ ਨਾ?
0: ਬਿਲਕੁਲ। ਅਤੇ ਜਦੋਂ ਵਿਸਰਜਨ ਦੀ ਗੱਲ ਕਰੀਏ ਤਾਂ ਸਰਕਾਰ ਨੇ ਜਿਹੜੀ ਲੋਕਲ ਸਾਡੀ ਸਰਕਾਰ ਹੁੰਦੀ ਹੈ ਉਹਨਾਂ ਨੇ ਇੱਕ ਨਿਰਧਾਰਿਤ ਜਗ੍ਹਾ ਡਿਸਾਈਡ ਕੀਤੀ ਹੁੰਦੀ ਹੈ, ਇੱਕ ਮਿੱਥੀ ਹੁੰਦੀ ਵੀ ਇੱਥੇ ਹੀ ਵਿਸਰਜਨ ਕਰਨਾ ਅਤੇ ਉਸ ਤੋਂ ਇਲਾਵਾ ਕੋਈ ਵੀ ਪਾਣੀ ਦੀ ਜਿਹੜੀ ਜਗ੍ਹਾ ਝੀਲ ਹੋਏ ਤਲਾਬ ਹੋਏ ਨਦੀ ਹੋਏ ਆਪਣੀ ਮਰਜ਼ੀ ਨਾਲ ਕਿਧਰੇ ਵੀ ਜਾ ਕੇ ਵਿਸਰਜਨ ਨਹੀਂ ਕਰਨਾ ਚਾਹੀਦਾ ਅਤੇ ਇਸ ਤੋਂ ਇਲਾਵਾ ਉਹਦੇ ਨਾਲ ਜਦੋਂ ਵਿਸਰਜਨ ਕਰਨਾ ਨਾ ਕੋਈ ਵੀ ਪੂਜਾ ਦੀ ਸਮੱਗਰੀ ਹੋ ਗਈ ਥਰਮੋਕੋਲ ਹੋ ਗਿਆ ਪਲਾਸਟਿਕ ਹੋ ਗਿਆ ਫੁੱਲ ਹੋ ਗਏ ਲਿਫਾਫੇ ਹੋ ਗਏ ਇਹ

0: ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਨਹੀਂ ਪਾਉਣੀਆਂ ਚਾਹੀਦੀਆਂ ਪਾਣੀ 'ਚ, ਕਿਉਂਕਿ ਇਹ ਪਾਣੀ ਨੂੰ ਦੂਸ਼ਿਤ ਕਰਦੀਆਂ ਨੇ ਅਤੇ ਇਹਦਾ ਨੁਕਸਾਨ ਸਾਨੂੰ ਖੁਦ ਨੂੰ ਅਤੇ ਸਾਡੇ ਆਸ ਪਾਸ ਸਾਰਿਆਂ ਨੂੰ ਹੁੰਦਾ।
1: ਬਿਲਕੁਲ ਸਹੀ ਕਿਹਾ। ਨਾਲੇ ਦੇਖੋ ਤੁਸੀਂ ਕਿਹਾ ਨਾ ਫੁੱਲ ਮਾਲਾਵਾਂ ਅਤੇ ਸਜਾਵਟੀ ਸਮਾਨ ਜਿਹੜਾ ਕਈ ਲੋਕ ਇੱਦਾਂ ਹੀ ਥੈਲੀਆਂ ਦੇ ਵਿੱਚ ਪਾ ਕੇ ਪਾਣੀ 'ਚ ਸੁੱਟ ਦਿੰਦੇ ਨੇ, ਇਹਨਾਂ ਨੂੰ ਵੱਖ ਕਰਕੇ ਢੰਗ ਦੇ ਨਾਲ ਨਿਪਟਾਇਆ ਜਾ ਸਕਦਾ, ਕੰਪੋਸਟ ਬਣਾਇਆ ਜਾ ਸਕਦਾ। ਇਸ ਤੋਂ ਇਲਾਵਾ ਪਲਾਸਟਿਕ ਦੀ ਥਾਂ ਜਿੱਦਾਂ ਹੁਣ ਆਪਾਂ ਯੂਜ਼ ਕਰਦੇ ਹਾਂ ਸਜਾਵਟੀ ਸਮਾਨ, ਉਹਨਾਂ ਦੀ ਯੂਜ਼ ਨਾ ਹੀ ਕੀਤਾ ਜਾਵੇ, ਅਸਲੀ ਫੁੱਲਾਂ ਦਾ ਹੀ ਯੂਜ਼ ਕੀਤਾ ਜਾਵੇ ਤਾਂ ਕਿ ਸਜਾਵਟ ਵੀ ਸੋਹਣੀ ਲੱਗੇ ਅਤੇ ਉਹਨਾਂ ਦਾ ਇਸਤੇਮਾਲ ਚੰਗੀ ਤਰ੍ਹਾਂ ਹੋ ਵੀ ਸਕੇ।
0: ਜਦੋਂ ਉਹਨਾਂ ਦਾ ਜਲ ਪ੍ਰਵਾਹ ਕਰਨਾ ਨਾ ਅਪਮਾਨਜਨਕ ਤਰੀਕੇ ਨਾਲ ਜਾਂ ਮਤਲਬ ਦੂਸਰੇ ਤਰੀਕੇ ਨਾਲ ਜਿਵੇਂ ਦੂਰੋਂ ਦੀ ਸੁੱਟਣਾ, ਇਹ ਚੀਜ਼ ਚੰਗੀ ਨਹੀਂ ਹੈਗੀ। ਉਹਨੂੰ ਬੜੇ ਪਿਆਰ ਨਾਲ ਬੜੀ ਸ਼ਰਧਾ ਨਾਲ ਵਿਦਾ ਕਰਨਾ ਹੈ ਤਾਂ ਕਿ ਅਗਲੇ ਸਾਲ ਆਉਣ ਲਈ ਵੀ ਅਸੀਂ ਉਹਨਾਂ ਦੇ ਬੇਨਤੀ ਕਰਨੀ ਕਿ ਅਗਲੇ ਸਾਲ ਫਿਰ ਆਇਆ ਜੇ। ਅਤੇ ਪ੍ਰਕਿਰਤੀ ਨੂੰ ਵਿਦਾ ਨਹੀਂ ਕਰਨਾ, ਅਸੀਂ ਬੱਪਾ ਨੂੰ ਵਿਦਾ ਕਰਨਾ ਹੈ ਔਰ ਬੜੇ ਹੀ ਪਿਆਰ ਨਾਲ ਬੜੇ ਸਨਮਾਨ ਨਾਲ ਉਹਨਾਂ ਨੂੰ ਵਿਦਾ ਕਰਨਾ ਹੈ। ਇਹ ਸਾਡਾ ਕਰਤੱਵ ਵੀ ਬਣਦਾ ਹੈ ਔਰ ਸਾਡੀ ਜਿਹੜੀ ਇਹ ਇੱਕ ਸੇਵਾ ਵੀ ਹੈ। ਅਤੇ ਨਾਲ ਨਾਲ ਜਿਹੜੀ ਇਹ ਸੇਵਾ ਹੈ ਨਾ, ਇਹ ਸਿਰਫ ਪ੍ਰਕਿਰਤੀ ਦੀ ਸੇਵਾ ਹੀ ਨਹੀਂ, ਆਲੇ ਦੁਆਲੇ ਦੀ ਸਮਾਜ ਦੀ ਵੀ ਸੇਵਾ ਹੈ ਤਾਂ ਕਿ ਅਸੀਂ ਜਿਹੜਾ ਇਹ ਪਰਿਆਵਰਨ ਨੂੰ ਦੂਸ਼ਿਤ ਹੋਣ ਤੋਂ ਵੀ ਨਾਲ ਨਾਲ ਬਚਾ ਰਹੇ ਹਾਂ।
1: ਬਿਲਕੁਲ, ਸਾਡੀ ਸ਼ਰਧਾ ਵੀ ਪਵਿੱਤਰ ਹੈ ਅਤੇ ਸਾਡੀ ਕੁਦਰਤ ਵੀ ਪਵਿੱਤਰ ਹੈ। ਸੋ ਗੱਲਾਂ ਬਾਤਾਂ ਬਹੁਤ ਹੋ ਗਈਆਂ ਅਤੇ ਹੁਣ ਇੱਕ ਗੀਤ ਵੱਲ ਚੱਲੀਏ।
0: ਬਿਲਕੁਲ ਜੀ।

0: ਬਹੁਤ ਹੀ ਖੂਬਸੂਰਤ ਗੀਤ ਸੀ ਔਰ ਗੀਤ ਜਿਹੜੇ ਨੇ ਨਾ ਉਹ ਬਹੁਤ ਅੱਛਾ ਲੱਗਦਾ ਹੈ ਜਦੋਂ ਆਪਾਂ ਸੁਣਦੇ ਹਾਂ ਐਵੇਂ ਦੇ ਗੀਤ ਜਿਹੜੇ ਸਾਨੂੰ ਆਪਣੇ ਪਿਛੋਕੜ ਨਾਲ ਜੋੜਦੇ ਨੇ ਜਾਂ ਆਪਣੇ ਵਿਰਸੇ ਨਾਲ ਜੋੜਦੇ ਨੇ ਅਤੇ ਮੈਨੂੰ ਇਹੋ ਜਿਹੇ ਗੀਤ ਤੋਂ ਬਾਅਦ ਹੁਣ ਚੱਲਦੇ ਹਾਂ ਆਪਣੀ ਅਗਲੀ ਵੰਨਗੀ ਵੱਲ ਅਤੇ ਜਿਹੜੀ ਅੱਜ ਦੀ ਸਾਡੀ ਅਗਲੀ ਵੰਨਗੀ ਹੈ ਉਹ ਹੈ ਉਡਾਰੀਆਂ
1: ਜੀ
0: ਅਤੇ ਉਡਾਰੀਆਂ ਵਿੱਚ ਅਸੀਂ ਮੁਲਾਕਾਤ ਕਰਵਾਉਂਦੇ ਹਾਂ ਆਪਣੇ ਸਰੋਤਿਆਂ ਦੀ ਕਿਸੇ ਐਸੇ ਸ਼ਖਸੀਅਤ ਦੇ ਨਾਲ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਸਦਕਾ ਕੋਈ ਖਾਸ ਮੁਕਾਮ ਹਾਸਲ ਕੀਤਾ ਹੋਏ ਅਤੇ ਅੱਜ ਜੋ ਉਡਾਰੀ ਮਾਰ ਕੇ ਸਾਡੇ ਪ੍ਰੋਗਰਾਮ 'ਚ ਆਏ ਨੇ ਉਹ ਨੇ ਡਾਕਟਰ ਸ਼ੀਨਮ ਅਤੇ ਇਹਨਾਂ ਨਾਲ ਗੱਲਬਾਤ ਕੀਤੀ ਹੈ ਪੂਨਮ ਨੇ ਅਤੇ ਸੁਣਦਿਆਂ ਕੀਤੀ ਹੋਈ ਗੱਲਬਾਤ
1: ਬਿਲਕੁਲ ਉਡਾਰੀਆਂ ਪ੍ਰੋਗਰਾਮ ਸੁਣਦੇ ਹਾਂ ਡਾਕਟਰ ਸ਼ੀਨਮ ਵਾਧਵਾ ਹੋਰਾਂ ਦੇ ਨਾਲ ਗੱਲਬਾਤ
2: ਉਡਾਰੀਆਂ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਵਾਰ ਫਿਰ ਹਾਜ਼ਰ ਹਾਂ ਇਸ ਪ੍ਰੋਗਰਾਮ 'ਚ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਉਹਨਾਂ ਸ਼ਖਸੀਅਤਾਂ ਦੇ ਨਾਲ ਜੋ ਸਾਡੇ ਲਈ ਪ੍ਰੇਰਣਾਦਾਇਕ ਹੁੰਦੀਆਂ ਨੇ ਅੱਜ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਡਾਕਟਰ ਸ਼ੀਨਮ ਹੋਣਾ ਦੇ ਨਾਲ ਜੋ ਕਿ ਪੇਸ਼ੇ ਵਜੋਂ ਡਾਕਟਰ ਨੇ ਅਤੇ ਨਾਲ ਹੀ ਇਹਨਾਂ ਨੇ ਆਪਣੇ ਸ਼ੌਕ ਨੂੰ ਵੀ ਜ਼ਿੰਦਾ ਰੱਖਿਆ ਹੋਇਆ ਜੋ ਕਿ ਬਹੁਤ ਹੀ ਇੱਕ ਅਨੋਖੀ ਅਤੇ ਪ੍ਰੇਰਣਾਦਾਇਕ ਗੱਲ ਹੈ ਡਾਕਟਰ ਸ਼ੀਨਮ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ
3: ਥੈਂਕ ਯੂ ਜੀ
2: ਡਾਕਟਰ ਸ਼ੀਨਮ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਨਾਮ ਦਾ ਅਰਥ ਜਾਣਨਾ ਚਾਹਾਂਗੇ
3: ਮੇਰੇ ਨਾਮ ਦਾ ਅਰਥ ਹੈਗਾ ਸ਼ਾਈਨਿੰਗ
2: ਜੀ
3: ਬੇਸਿਕਲੀ
2: ਮਤਲਬ ਚਮਕਦੇ
3: ਹਾਂਜੀ ਚਮਕਦੇ
2: ਠੀਕ ਹੈ ਜੀ
3: ਹਾਂਜੀ
2: ਬਹੁਤ ਵਧੀਆ ਨਾਮ ਹੈ ਅਤੇ ਡਾਕਟਰ ਸ਼ੀਨਮ ਜੀ ਤੁਸੀਂ ਬੇਹੋਸ਼ੀ ਦੀ ਦਵਾ ਦੇ ਮਾਹਰ ਹੋ
3: ਹਾਂਜੀ
2: ਠੀਕ ਹੈ ਜੀ ਐਨਸਥੀਜ਼ੀਆ ਜਿਸ ਨੂੰ ਅਸੀਂ ਕਹਿੰਦੇ
3: ਹਾਂ ਐਨਸਥੀਜ਼ੀਓਲੋਜਿਸਟ ਹਾਂਜੀ
2: ਅਤੇ ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੇ ਕਿ ਤੁਸੀਂ ਇਸ ਪ੍ਰੋਫੈਸ਼ਨ ਦੇ ਵਿੱਚ ਕਿਸ ਤਰ੍ਹਾਂ ਆਏ ਕਿਸ ਤਰ੍ਹਾਂ ਤੁਹਾਨੂੰ ਸ਼ੌਕ ਪੈਦਾ ਹੋਇਆ ਕਿੱਥੋਂ ਪ੍ਰੇਰਣਾ ਮਿਲੀ
3: ਬੇਸਿਕਲੀ ਬਚਪਨ ਤੋਂ ਹੀ ਮੇਰੇ ਪੇਰੈਂਟਸ ਨੂੰ ਸੀਗਾ ਕਿ ਮੈਂ ਡਾਕਟਰ ਬਣਾ ਅਤੇ ਉਹਨਾਂ ਦੀ ਸਪੋਰਟ ਦੇ ਨਾਲ ਹੀ ਸਪੈਸ਼ਲੀ ਪਾਪਾ ਦੀ ਸਪੋਰਟ ਦੇ ਨਾਲ ਕਿ ਅੱਗੇ ਵਧੋ ਉਹਨਾਂ ਨੇ ਬਹੁਤ ਪੁਸ਼ ਕੀਤਾ
2: ਅਤੇ
3: ਫਿਰ ਐਨਸਥੀਸੀਆ ਮੈਂ ਆਪਣੀ ਚੋਇਸ ਨਾਲ ਆਪਣੀ ਨੇਚਰ ਦੇਖ ਕੇ ਸਾਰਾ ਕੁਝ ਦੇਖ ਕੇ ਆਪਣਾ ਲਾਈਫ ਸਟਾਈਲ ਮੈਂ ਕਿੱਦਾਂ ਦਾ ਚਾਹੁੰਦੀ ਹਾਂ ਅੱਗੇ ਉਹ ਸਭ ਦੇਖ ਕੇ ਫਿਰ ਮੈਂ ਐਨਸਥੀਸੀਆ ਚੂਜ਼ ਕੀਤਾ ਅਤੇ ਆਈ ਐਮ ਵੈਰੀ ਹੈਪੀ
2: ਬਹੁਤ ਹੀ ਧਿਆਨ ਪੂਰਵਕ ਕੰਮ ਕਰਨ ਵਾਲੀ ਇਹ ਫੀਲਡ ਹੈ ਜਿਸ ਦੇ ਵਿੱਚ ਤੁਹਾਨੂੰ ਪੂਰੀ ਇਕਾਗਰਤਾ ਦੇ ਨਾਲ ਮਰੀਜ਼ ਨੂੰ ਹੈਂਡਲ ਕਰਨਾ ਹੁੰਦਾ ਕਿਉਂਕਿ ਉਸਦੀ ਥੋੜ੍ਹੀ ਜਿਹੀ ਤੁਹਾਡੀ ਲਾਪਰਵਾਹੀ ਉਸਦੀ ਜਾਨ 'ਤੇ ਬਣ ਸਕਦੀ ਹੈ ਡਾਕਟਰ ਸ਼ੀਨਮ ਜੀ ਇਸ ਲਈ ਤੁਹਾਨੂੰ ਕਿੰਨੀ ਮਿਹਨਤ ਕਰਨੀ ਪਈ ਅਤੇ ਕਿੰਨੇ ਸਾਲ ਬਾਅਦ ਤੁਸੀਂ ਫਾਈਨਲੀ ਇਸ ਪ੍ਰੋਫੈਸ਼ਨ ਦੇ ਵਿੱਚ ਹੋਸਪਿਟਲ ਦੇ ਵਿੱਚ ਐਂਟਰ ਕੀਤੇ
3: ਮੈਂ 2011 ਵਿੱਚ MBBS ਲਈ ਸੀ ਅਤੇ 2019 ਮੇਰਾ MD ਦਾ ਬੈਚ ਹੈ ਅਤੇ ਉਸ ਤੋਂ 3 ਈਅਰਸ MD ਕਰਕੇ ਉਸ ਤੋਂ ਬਾਅਦ ਮੈਂ ਸਿੱਧਾ ਹੋਸਪਿਟਲ ਨੂੰ ਪਹਿਲਾਂ ਮੈਂ CMC ਲੁਧਿਆਣਾ ਕੀਤਾ ਸੀ
2: ਜੀ
3: ਫਿਰ ਇੱਧਰ ਹੀ ਜਲੰਧਰ ਆ ਗਈ ਸੀ
2: ਠੀਕ ਹੈ ਜੀ ਅਤੇ ਜਦੋਂ ਐਨਸਥੀਸੀਆ ਦੇਣਾ ਹੁੰਦਾ ਹੈ ਤਾਂ ਬਹੁਤ ਇਕਾਗਰਤਾ ਦੀ ਲੋੜ ਹੁੰਦੀ ਹੈ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਵੈਸੇ ਕਹਿੰਦੇ ਨੇ ਕਿ ਜੋ ਮਹਿਲਾਵਾਂ ਹੁੰਦੀਆਂ ਨੇ ਮਲਟੀਟਾਸਕਿੰਗ ਦੇ ਵਿੱਚ ਬੜੀਆਂ ਮਾਹਿਰ ਹੁੰਦੀਆਂ ਨੇ
3: ਹਾਂਜੀ ਬਿਲਕੁਲ
2: ਅਤੇ ਤੁਹਾਨੂੰ ਲੱਗਦਾ ਹੈ ਕਿ ਐਨਸਥੀਸੀਆ ਫੀਲਡ ਦੇ ਵਿੱਚ ਜਦੋਂ ਤੁਸੀਂ ਆਏ ਇਸਨੇ ਤੁਹਾਡੀ ਪਰਸਨੈਲਿਟੀ ਨੂੰ ਕੁਝ ਹੱਦ ਤੱਕ ਚੇਂਜ ਕੀਤਾ ਜਾਂ ਕੀ ਬਦਲਾਅ ਲੈ ਕੇ ਆਉਂਦਾ ਤੁਹਾਡੇ ਅੰਦਰ
3: ਬਹੁਤ ਕੰਸਨਟ੍ਰੇਸ਼ਨ ਚਾਹੀਦੀ ਹੈ ਅਤੇ ਬਹੁਤ ਬਦਲਾਵ ਤਾਂ ਲੈ ਕੇ ਆਉਂਦੇ ਕੌਨਫੀਡੈਂਸ ਸਾਰਾ ਕੁਝ ਅਤੇ ਪੇਸ਼ੈਂਟ ਦੀ ਕੇਅਰ ਹਰ ਇੱਕ ਚੀਜ਼ ਦਾ ਦੇਖਣਾ ਪੈਂਦਾ ਸਾਨੂੰ ਹੋਸਪਿਟਲ ਦੇ ਵਿੱਚ
2: ਜੀ ਇਸ ਫੀਲਡ ਦੇ ਵਿੱਚ ਮਹਿਲਾਵਾਂ ਕਿੰਨੀਆਂ ਕੁ ਨੇ
3: ਬਹੁਤ ਹੈ
2: ਜੀ ਮਤਲਬ ਕਿ ਪਿਛਲੇ ਕੁਝ ਸਮੇਂ ਤੋਂ ਕਹਿ ਸਕਦੇ ਹਾਂ ਕਿ ਵਿਗਿਆਨ ਦੇ ਖੇਤਰ ਦੇ ਵਿੱਚ ਮਹਿਲਾਵਾਂ ਦਾ ਜੋ ਆਉਣਾ ਹੈ ਬੜੀ ਤੇਜ਼ੀ ਦੇ ਨਾਲ ਹੋਇਆ ਹੈ ਅਤੇ ਇੱਕ ਬਹੁਤ ਚੰਗਾ ਸੰਕੇਤ ਵੀ ਹੈ
3: ਹਾਂਜੀ ਬਿਲਕੁਲ
2: ਜੀ ਅਤੇ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਇੱਕ ਬਹੁਤ ਪ੍ਰੇਰਣਾ ਦਿੱਤੀ ਕਿ ਤੁਸੀਂ ਇਸ ਫੀਲਡ ਦੇ ਵਿੱਚ ਜਾਓ ਅਤੇ ਤੁਸੀਂ ਬਾਏ ਚੋਇਸ ਇਹ ਪ੍ਰੋਫੈਸ਼ਨ ਚੁਣਿਆ ਇਹ ਕਿਸ ਤਰ੍ਹਾਂ ਮਨ ਹੋਇਆ ਕਿ ਐਨਸਥੀਸੀਆ ਦੇ ਫੀਲਡ ਦੇ ਵਿੱਚ ਹੀ ਆਉਣਾ
3: ਐਨਸਥੀਸੀਆ ਮੈਂ ਆਪਣੀ ਦੇਖਿਆ ਕਿ ਅੱਗੇ ਮੇਰੇ ਮਾਰਕਸ ਦੇ ਅਕੋਰਡਿੰਗ ਮੈਨੂੰ ਕਿਹੜੀਆਂ ਕਿਹੜੀਆਂ ਬ੍ਰਾਂਚਸ ਮਿਲ ਰਹੀਆਂ ਸੀਗੇ ਅਤੇ ਮੇਰੀ ਨੇਚਰ ਥੋੜ੍ਹੀ ਇੰਟਰੋਵਰਟ ਹੈ ਮੈਨੂੰ ਜ਼ਿਆਦਾ ਪਬਲਿਕ ਡੀਲਿੰਗ ਨਹੀਂ ਪਸੰਦ ਅਤੇ ਐਨਸਥੀਸੀਆ ਵਿੱਚ ਮੈਂ ਚੂਜ਼ ਕਰ ਸਕਦੀ ਹਾਂ ਕਿ ਜਿੱਦਾਂ ਪੇਸ਼ੈਂਟ ਦੇ ਨਾਲ ਬਸ ਕਾਊਂਸਲਿੰਗ ਕਰਨੀ ਉਸ ਤੋਂ ਬਾਅਦ ਪੇਸ਼ੈਂਟ ਨੂੰ ਸਰਜਰੀ ਵਾਸਤੇ ਲੈ ਕੇ ਜਾਣਾ ਬੇਹੋਸ਼ ਕਰਨਾ ਅਤੇ ਪੂਰਾ ਉਸਦਾ BP ਹਾਰਟ ਰੇਟ ਮੇਰੇ ਹੱਥ ਵਿੱਚ ਹੁੰਦਾ ਹੈ ਸਾਰਾ ਕੁਝ
2: ਬਿਲਕੁਲ
3: ਅਤੇ ਉਹ ਸਾਰਾ ਕੁਝ ਮੈਨੇਜ ਕਰਨਾ
2: ਬਹੁਤ ਵੱਡੀ ਜ਼ਿੰਮੇਵਾਰੀ ਹੈ
3: ਬਹੁਤ ਵੱਡੀ
2: ਡਾਕਟਰ ਸ਼ੀਨਮ ਹੁਣਾਂ ਦੇ ਬਾਰੇ ਇਹ ਦੱਸ ਦਈਏ ਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਕਿ ਇਹਨਾਂ ਨੇ ਆਪਣੇ ਸ਼ੌਕ ਨੂੰ ਜ਼ਿੰਦਾ ਰੱਖਿਆ ਹੋਇਆ ਅਤੇ ਉਹਨਾਂ ਸਾਰੀਆਂ ਮਹਿਲਾਵਾਂ ਦੇ ਲਈ ਪ੍ਰੇਰਣਾ ਨੇ ਜੋ ਕੰਮ ਦੇ ਸਿਲਸਿਲੇ ਦੇ ਵਿੱਚ ਆਪਣੇ ਕਈ ਵਾਰੀ ਸ਼ੌਕ ਗੁਆ ਦਿੰਦੀਆਂ ਨੇ ਡਾਕਟਰ ਸ਼ੀਨਮ ਜੀ ਵੈਸੇ ਕਹਿੰਦੇ ਨੇ ਕਿ ਡਾਕਟਰਸ ਦੀ ਲਿਖਾਈ ਸਮਝ ਨਹੀਂ ਆਉਂਦੀ ਉਹ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਕੋਈ ਇਸ ਨੂੰ ਆਰਾਮ ਦੇ ਨਾਲ ਆਸਾਨੀ ਨਾਲ ਪੜ੍ਹ ਨਹੀਂ ਸਕਦਾ ਪਰ ਤੁਹਾਡੇ ਹੱਥ ਦੇ ਵਿੱਚ ਇੰਨੀ ਸਫਾਈ ਹੈ ਕਿ ਤੁਸੀਂ ਇੱਕ ਬਹੁਤ ਹੀ ਵਧੀਆ ਆਰਟਿਸਟ ਹੋ
3: ਹਾਂਜੀ ਥੈਂਕ ਯੂ ਜੀ ਬੇਸਿਕਲੀ ਮੈਂ ਸ਼ੁਰੂਆਤ ਤੋਂ ਹੀ ਦੱਸਦਾ ਮੈਂ ਬਚਪਨ ਤੋਂ ਮੈਨੂੰ ਕੁਕਿੰਗ ਦਾ ਬਹੁਤ ਸ਼ੌਂਕ ਸੀ ਮਤਲਬ ਆਰਟ ਸੀਗਾ ਮੈਨੂੰ ਮੈਂ ਨੋਰਮਲ ਰੋਟੀ ਮੈਨੂੰ ਪਸੰਦ ਨਹੀਂ ਸੀ ਬਣਾਉਣੀ ਬਟ ਸਾਰੀ ਬਾਕੀ ਚੀਜ਼ਾਂ ਜਿਸ ਵਿੱਚ ਮੇਰਾ ਆਰਟ ਯੂਜ਼ ਹੁੰਦਾ ਮੈਂ ਉਹ ਬਹੁਤ ਕਰਦੀ ਸੀਗੀ ਐਕਸਪੈਰੀਮੈਂਟਸ ਕਰਨਾ ਫਿਰ ਮੇਕਅਪ ਦਾ ਸ਼ੌਂਕ ਸੀ ਫਿਰ ਅੱਗੇ ਅੱਗੇ ਵੱਧ ਕੇ ਹੁਣ ਵਿਆਹ ਹੋ ਗਿਆ ਉਸ ਤੋਂ ਬਾਅਦ ਨਾ ਮੈਨੂੰ ਹੁੰਦਾ ਜਦੋਂ ਕੁਕਿੰਗ ਕਰਨੀ ਹੈ ਤਾਂ ਮੈਨੂੰ ਕਿਚਨ ਖਾਲੀ ਚਾਹੀਦੀ ਹੈ ਇੱਥੇ ਮੈਨੂੰ ਕਿਚਨ ਖਾਲੀ ਨਹੀਂ ਮਿਲ ਰਹੀ ਸੀ ਫਿਰ ਹੁਣ ਉਹ ਆਰਟ ਦਾ ਜਿਹੜਾ ਉਹ ਦੱਬਿਆ ਹੋਇਆ ਸੀ ਕਿ ਮੈਂ ਕਿੱਥੋਂ ਆਪਣਾ ਕ੍ਰੀਏਟੀਵਿਟੀ ਕੱਢਾਂ

0: ਫਿਰ ਇਸੇ ਸਾਲ ਮਾਰਚ ਵਿੱਚ ਮੈਨੂੰ ਨਾਈਟ ਡਿਊਟੀ ਲੱਗੀ, ਉਸ ਤੋਂ ਬਾਅਦ ਮੈਨੂੰ 2 ਦਿਨ ਔਫ ਸੀ, ਤੇ ਫਿਰ ਮੈਂ ਰੇਜ਼ਿਨ ਦਾ ਬਸ ਸ਼ੁਰੂ ਕਰ ਲਿਆ। ਇੱਕ ਮੈਨੇ ਵਰਕਸ਼ਾਪ ਲਗਾਈ ਸੀ 1 ਸਾਲ ਪਹਿਲਾਂ ਰੇਜ਼ਿਨ ਦੀ, ਤੇ ਬਸ ਉਸ ਤੋਂ ਮੈਂ ਸ਼ੁਰੂ ਕਰ ਲਿਆ। ਫੋਨ ਤੇ ਪਹਿਲਾਂ ਮੈਂ ਡਿਜ਼ਾਇਨਿੰਗ ਕੀਤੀ ਰੇਜ਼ਿਨ ਆਰਟ ਦੀ, ਫਿਰ ਹੌਲੀ ਹੌਲੀ ਮੈਂ ਦੇਖਿਆ ਕਿ ਰੇਜ਼ਿਨ ਆਰਟ ਦਾ ਨਾ ਐਕਚੁਲੀ ਜਿਹੜੇ ਵੀ ਸਾਰੇ ਕਰ ਰਹੇ ਆ ਰੇਜ਼ਿਨ ਆਰਟ, ਮੈਂ ਉਹਨਾਂ ਨੂੰ ਇੱਕ ਵਾਰ ਵਾਰਨਿੰਗ ਦੇਣਾ ਚਾਹ ਰਹੀ, ਰੇਜ਼ਿਨ ਥੋੜਾ ਹਾਰਮਫੁਲ ਹੈ ਹੈਲਥ ਲਈ, ਤੇ ਪੂਰਾ ਮਾਸਕ ਪ੍ਰੋਪਰ ਲਗਾ ਕੇ 3M ਕੁਆਲਿਟੀ ਦਾ ਤੇ ਪ੍ਰੋਪਰ ਗਲਵਸ ਵਗੈਰਾ ਪਾ ਕੇ ਫੇਰ ਕਰਿਆ ਕਰੋ।
1: ਅੱਜ ਕੱਲ ਰੇਜ਼ਿਨ ਆਰਟ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ।
0: ਹਾਂ, ਬਟ ਨੌਲੇਜ ਬਹੁਤ ਜ਼ਰੂਰੀ ਹੈ ਕਿ ਉਹ ਹਾਰਮਫੁਲ ਹੈਗਾ ਸਾਡੇ ਵਾਸਤੇ, ਇਟਸ ਇੰਡਸਟਰੀਅਲ ਕੈਮੀਕਲ।
1: ਜੀ, ਜਦੋਂ ਰੇਜ਼ਿਨ ਆਰਟ ਦੀ ਟ੍ਰੇਨਿੰਗ ਦਿੰਦੇ ਨੇ, ਸਿਖਲਾਈ ਦਿੰਦੇ ਨੇ, ਕੀ ਇਹ ਚੀਜ਼ ਸਿਖਾਈ ਜਾਂਦੀ ਹੈ?
0: ਨਹੀਂ, ਬਸ ਦੱਸਿਆ ਜਾਂਦਾ ਮਾਸਕ ਪਾ ਲਓ, ਕਿਹੜਾ ਮਾਸਕ ਪਾਉਣਾ ਉਹ। ਫਿਰ ਮੈਂ ਪੂਰੀ ਡੈਪਥ ਵਿੱਚ ਰਿਸਰਚ ਕੀਤੀ, ਫਿਰ ਮੈਂ ਹੌਲੀ ਹੌਲੀ ਫਿਰ ਮੈਂ ਦੇਖਿਆ ਈਕੋ ਰੇਜ਼ਿਨ ਇੱਕ ਆਉਂਦਾ, ਜੈਸਮੋਨਾਈਟ ਕਹਿੰਦੇ ਆ ਜਾਂ ਕਾਸਟਿੰਗ ਪਾਊਡਰ ਕਹਿੰਦੇ ਆ
1: ਜੀ,
0: ਤੇ ਉਸਦਾ ਵੀ ਇੱਕ ਆਰਟ ਅਲੱਗ ਹੁੰਦਾ, ਫਿਰ ਮੈਂ ਉਸਦੇ ਵੱਜ ਸ਼ਿਫਟ ਕੀਤਾ। ਫਿਰ ਮੈਂ ਦੋਨਾਂ ਨੂੰ ਇਨਕੋਰਪੋਰੇਟ ਕੀਤਾ, ਜਿੱਦਾਂ ਕਾਸਟਿੰਗ ਪਾਊਡਰ ਦਾ ਕੁਝ ਬਣਾਇਆ, ਉਸਦੇ ਉੱਤੇ ਰੇਜ਼ਿਨ ਦੀ ਲੇਅਰ ਸ਼ਾਈਨਿੰਗ ਵਾਸਤੇ ਕਰਤੀ
1: ਜੀ,
0: ਤੇ ਫਿਰ ਉਸ ਤੋਂ ਬਾਅਦ ਮੈਂ ਕੈਂਡਲਸ ਦਾ ਵੀ ਵਿੱਚ ਹੀ ਕਰਤਾ, ਕਿਉਂਕਿ ਕਾਸਟਿੰਗ ਪਾਊਡਰ ਦੇ ਨਾਲ ਮੈਂ ਕੈਂਡਲ ਦੇ ਮੋਲਡ ਬਣਾ ਰਹੀ ਸੀ, ਤੇ ਉਸਦਾ ਫਿਰ ਮੈਂ ਅੱਗੇ ਕੈਂਡਲਸ ਦਾ ਕਰਤਾ। ਤੇ ਬੇਸਿਕਲੀ ਇਸਦੇ ਵਿੱਚ ਸ਼ਾਮ ਤੋਂ ਜਿੱਦਾਂ ਮੈਂ ਰੂਟੀਨ ਦੱਸਾਂ ਆਪਣੀ, ਸਵੇਰੇ 9 to 5 ਮੈਂ ਡਿਊਟੀ ਗਈ, ਉਸ ਤੋਂ ਬਾਅਦ 5 ਵਜੇ ਤੋਂ ਆ ਕੇ 1 ਘੰਟਾ ਸੋਈ, ਤੇ ਅੱਗੇ ਆ ਕੇ ਮੈਂ ਆਪਣਾ ਫਿਰ ਕੰਮ ਕਰਨਾ ਸ਼ੁਰੂ ਕਰ ਦਿੱਤਾ। ਐਗਜੀਬਿਸ਼ਨ ਬੇਸਿਕਲੀ ਮੈਂ ਲਗਾਈ ਸੀ, ਉਸ ਵਾਸਤੇ ਮੈਂ ਕਰਨਾ ਸ਼ੁਰੂ ਕਰਤਾ ਸੀ।
1: ਠੀਕ ਹੈ,
0: ਇਸ ਵਿੱਚ ਬਹੁਤ ਸਕੂਨ ਮਿਲਦਾ ਹੈ, ਮਤਲਬ ਇਟ ਵਾਜ਼ ਲਾਈਕ ਕਿ ਮੇਰੇ ਲਈ ਮੈਡੀਟੇਸ਼ਨ ਸੀਗੀ ਮਾਇੰਡ ਲਈ। ਕੋਈ ਤੁਹਾਨੂੰ ਕੁਛ ਨੈਗੇਟਿਵ ਕੁਛ ਮਾਇੰਡ ਵਿੱਚ ਆਉਂਦਾ ਹੀ ਨਹੀਂ ਜਦੋਂ ਤੁਸੀਂ ਕ੍ਰੀਏਟੀਵਿਟੀ ਤਰਫ ਜਾਂਦੇ ਹੋ।
1: ਬਿਲਕੁਲ,
0: ਇਟਸ ਜਸਟ ਰਿਲੈਕਸੇਸ਼ਨ।
1: ਬਿਲਕੁਲ ਜੀ, ਜਿਸ ਚੀਜ਼ ਦੇ ਵਿੱਚ ਤੁਹਾਨੂੰ ਖੁਸ਼ੀ ਮਿਲਦੀ ਹੈ, ਜੇਕਰ ਤੁਸੀਂ ਉਹ ਕਰ ਰਹੇ ਹੋ ਤਾਂ ਵਾਕਈ ਇਹ ਇੱਕ ਮੈਡੀਟੇਸ਼ਨ ਦੇ ਵਾਂਗ ਹੀ ਹੁੰਦਾ। ਤੁਸੀਂ ਦੱਸਿਆ ਕਿ ਤੁਹਾਨੂੰ ਕੁਕਿੰਗ ਦਾ ਵੀ ਸ਼ੌਕ ਸੀ, ਤੁਹਾਨੂੰ ਇੱਕ ਕਹਿ ਸਕਦੇ ਹਾਂ ਕਿ ਫੈਸ਼ਨ ਇੰਡਸਟਰੀ ਦੇ ਵਿੱਚ ਵੀ ਸ਼ੌਕ ਸੀ, ਨਾਲ ਹੀ ਤੁਸੀਂ ਰੇਜ਼ਿਨ ਆਰਟ ਦੇ ਵਿੱਚ ਵੀ ਸ਼ੌਕ ਰੱਖਦੇ ਹੋ, ਕੈਂਡਲਸ ਦਾ ਵੀ ਸ਼ੌਕ ਹੈ। ਸਾਡੇ ਲਿਸਨਰਸ ਤਾਂ ਕਨਫਿਊਜ਼ ਹੋ ਹੀ ਰਹੇ ਹੋਣਗੇ, ਤੁਹਾਡੇ ਪੇਰੈਂਟਸ ਵੀ ਕਨਫਿਊਜ਼ ਹੋ ਰਹੇ ਹੋਣਗੇ ਕਿ ਇਹ ਆਖਿਰ ਕਰਨਾ ਕੀ ਚਾਹੁੰਦੀ ਹੈ।
0: ਮੈਨੂੰ ਹੁੰਦਾ 6 ਵਜੇ ਤੋਂ ਬਾਅਦ ਬਸ ਮੈਂ ਟਾਈਮ ਨਹੀਂ ਵੇਸਟ ਕਰਨਾ। ਐਕਚੁਲੀ ਮੈਂ ਰਿਅਲਾਈਜ਼ ਕੀਤਾ ਸਾਡੇ ਕੋਲ ਕਿੰਨੀ ਜ਼ਿਆਦਾ એનર્ਜੀ ਹੁੰਦੀ ਹੈ 6 ਵਜੇ ਤੋਂ ਬਾਅਦ, ਜਿਹੜੀ ਅਸੀਂ ਫੋਨ ਦੇ ਵਿੱਚ ਗੋਸਿਪ ਦੇ ਵਿੱਚ ਵੇਸਟ ਕਰ ਦਿੰਦੇ ਹਾਂ, ਜੇ ਅਸੀਂ ਉਸੇ ਨੂੰ ਯੂਟੀਲਾਈਜ਼ ਕਰੀਏ। ਹਜੇ ਤਾਂ ਮੇਰੇ ਬੱਚੇ ਨਹੀਂ ਹੈਗੇ, ਜੇ ਅੱਗੇ ਜਾ ਕੇ ਫਿਰ ਤਾਂ ਮੈਂ ਸ਼ਾਇਦ ਆਹ ਸਾਰਾ ਕੰਮ ਜਿਹੜਾ ਘੱਟ ਕਰਦਾ, ਪਰ ਤਦ ਤੱਕ ਮੈਂ ਕਿੰਨਾ ਜ਼ਿਆਦਾ ਟਾਈਮ ਹੈ ਮੇਰੇ ਕੋਲ, 11 ਵਜੇ ਤੱਕ ਟਾਈਮ ਹੈ
1: ਜੀ,
0: ਪਰ ਉਸਨੂੰ ਵੇਸਟ ਨਹੀਂ ਮੈਂ ਕਰਨਾ ਚਾਹੁੰਦੀ।
1: ਸੋ ਤੁਹਾਡੇ ਸ਼ੌਕ ਅਸੀਂ ਬਾਰੀ ਬਾਰੀ ਡਿਸਕਸ ਕਰਦੇ ਹਾਂ, ਕੁਕਿੰਗ ਦੇ ਵਿੱਚ ਤੁਹਾਨੂੰ ਕੀ ਕੁਝ ਪਸੰਦ ਹੈ, ਕੀ ਬਣਾ ਲੈਂਦੇ ਹੋ ਤੁਸੀਂ?
0: ਮੈਂ ਰੋਟੀ ਤੋਂ ਇਲਾਵਾ ਸਾਰਾ ਕੁਝ, ਚਾਈਨੀਜ਼ ਵਗੈਰਾ ਇਟਾਲੀਅਨ ਸਾਰਾ ਮੈਂ ਬਣਾ ਲੈਂਦੀ।
1: ਤੁਸੀਂ ਇਸਦੀ ਪ੍ਰੋਪਰ ਟ੍ਰੇਨਿੰਗ ਕੋਈ ਲਈ ਹੈ?
0: ਨਹੀਂ, ਮੈਂ ਸ਼ੌਂਕ ਬਚਪਨ ਤੋਂ ਮੰਮਾ ਤੋਂ ਸਿੱਖਿਆ ਸੀ। ਮੈਂ ਤਾਂ ਬਚਪਨ ਵਿੱਚ ਬਹੁਤ ਫਰੈਂਚ ਫ੍ਰਾਈਜ ਬਣਾਏ ਹੈ, ਮੈਂ ਬਹੁਤ ਛੋਟੀ ਸੀ ਜਦੋਂ ਮੈਂ ਸ਼ੁਰੂ ਕਰਤਾ ਸੀ।
1: ਠੀਕ ਹੈ ਜੀ, ਮਤਲਬ ਕਿ ਤੁਹਾਡੇ ਜੋ ਪਰਿਵਾਰ ਦੇ ਮੈਂਬਰ ਨੇ ਉਹਨਾਂ ਨੂੰ ਬੜਾ ਸੁੱਖ ਹੋਏਗਾ, ਤੁਸੀਂ ਉਹਨਾਂ ਨੂੰ ਬਣਾ ਬਣਾ ਕੇ ਕੁਛ ਨਾ ਕੁਛ ਖਿਲਾਉਂਦੇ ਰਹੋਗੇ।
0: ਹਾਂਜੀ,
1: ਠੀਕ ਹੈ। ਅਤੇ ਤੁਸੀਂ ਕੈਂਡਲ ਮੇਕਿੰਗ ਦੇ ਵਿੱਚ ਵੀ ਆਏ ਅਤੇ ਰੇਜ਼ਿਨ ਆਰਟ ਦੇ ਵਿੱਚ ਵੀ ਆਏ।
0: ਹਾਂਜੀ,
1: ਇਹ ਅਲੱਗ ਅਲੱਗ ਜੋ ਕਹਿ ਸਕਦੇ ਹਾਂ ਕਿ ਅਸੀਂ ਫੀਲਡ ਨੇ, ਇਹ ਆਪਣੇ ਆਪ ਮਨ ਕੀਤਾ ਕਿ ਹੁਣ ਇਸ ਫੀਲਡ ਦੇ ਵਿੱਚ ਵੀ ਜਾਇਆ ਜਾਏ, ਹੁਣ ਕੋਈ ਹੋਰ ਸ਼ੌਕ ਮਨ ਦੇ ਵਿੱਚ ਆਇਆ, ਇਹ ਲਗਾਤਾਰ ਇਸੇ ਤਰ੍ਹਾਂ ਸਿਲਸਿਲਾ ਚੱਲਦਾ ਰਹੇਗਾ?
0: ਸਿਲਸਿਲਾ, ਹਾਂ, ਦੇਖੋ ਅਗਲੇ ਸਾਲ ਮੈਂ ਸੋਚ ਰਹੀ ਐਗਜੀਬਿਸ਼ਨ ਲਗਾਉਣ ਦਾ। ਵੈਸੇ ਐਗਜੀਬਿਸ਼ਨ ਫੈਸਟੀਵਲ ਸੀਜ਼ਨ ਆ ਰਿਹਾ, ਉਸ ਵਿੱਚ ਬਹੁਤ ਐਗਜੀਬਿਸ਼ਨਸ ਲੱਗ ਰਹੀਆਂ
1: ਜੀ,
0: ਬਟ ਮੈਂ ਨਹੀਂ ਲਗਾ ਰਹੀ ਕਿਉਂਕਿ ਇੱਕ ਵਰਕ ਲਾਈਫ ਬੈਲੈਂਸ ਵੀ ਚਾਹੀਦਾ।
1: ਬਿਲਕੁਲ,
0: ਮੈਂ ਆਪਣਾ ਜਿੱਦਾਂ ਸਵੇਰੇ ਜਿਮ ਛੱਡਤਾ ਸੀਗਾ, ਮੈਂ ਜਦੋਂ ਐਗਜੀਬਿਸ਼ਨ ਦੀ ਤਿਆਰੀ ਕਰ ਰਹੀ ਸੀ, ਆ ਕੇ ਸਿਰਫ ਸੋਨਾ ਅਤੇ ਐਗਜੀਬਿਸ਼ਨ ਦਾ ਕੰਮ ਕਰਨਾ, ਸਵੇਰੇ ਵੀ ਦੇਖਣਾ ਕਿ ਸਾਰਾ ਸਮਾਨ ਠੀਕ ਹੈ। ਹੁਣ ਵਰਕ ਲਾਈਫ ਬੈਲੈਂਸ ਕਰਕੇ ਮੈਂ ਥੋੜ੍ਹਾ ਜਿਹਾ ਬੈਕ ਸਟੈਪ ਲੈ ਲਿਆ ਕਿ ਅਗਲੇ ਸਾਲ ਮੈਂ ਐਗਜੀਬਿਸ਼ਨ ਲਗਾਵਾਂਗੀ।
1: ਠੀਕ ਹੈ ਜੀ, ਐਗਜੀਬਿਸ਼ਨ ਦੇ ਵਿੱਚ ਕਿਹੋ ਜਿਹਾ ਰਿਸਪੋਂਸ ਮਿਲਦਾ?
0: ਬਹੁਤ ਅੱਛਾ, ਸਰੀਅਲ ਐਕਸਪੀਰੀਅੰਸ ਸੀਗਾ, ਮਤਲਬ ਆਊਟ ਆਫ ਦ ਵਰਲਡ ਐਕਸਪੀਰੀਅੰਸ ਸੀਗਾ। ਅਤੇ ਲੋਕੀ ਸਮਾਲ ਬਿਜ਼ਨਸ, ਦੂਸਰੇ ਸਮਾਲ ਬਿਜ਼ਨਸ ਨੂੰ ਬਹੁਤ ਸਪੋਰਟ ਕਰਦੇ ਆ
1: ਜੀ,
0: ਬਾਕੀ ਲੋਕਾਂ ਨੇ, ਸਮਾਲ ਬਿਜ਼ਨਸ ਵਾਲਿਆਂ ਨੇ ਮੇਰੇ ਤੋਂ ਸ਼ੋਪਿੰਗ ਕੀਤੀ ਅਤੇ ਲੋਕਾਂ ਨੇ ਤਾਰੀਫ ਬਹੁਤ ਕੀਤੀ। ਮਤਲਬ ਮੈਨੂੰ ਸਟ੍ਰੇਂਜਰਸ ਤੋਂ ਇੰਨਾ ਪਿਆਰ ਮਿਲਦਾ ਨਾ, ਮਤਲਬ ਬਹੁਤ ਜ਼ਿਆਦਾ
1: ਜੀ।
0: ਹਾਂਜੀ,
1: ਜਿਹੜੇ ਵੀ ਲੋਕ ਤੁਹਾਨੂੰ ਐਗਜੀਬਿਸ਼ਨ ਦੇ ਵਿੱਚ ਮਿਲਦੇ ਹੋਣਗੇ, ਉਹ ਇੱਕ ਵਾਰ ਤੁਹਾਡਾ ਨਾਮ ਪੜ੍ਹ ਕੇ ਜ਼ਰੂਰ ਕਨਫਿਊਜ਼ ਹੁੰਦੇ ਹੋਣਗੇ ਕਿ ਇਹ ਜੋ ਰੇਜ਼ਿਨ ਆਰਟ ਹੈ ਉਹਨਾਂ ਦੇ ਡਾਕਟਰ ਤਾਂ ਨਹੀਂ ਹੈ?
0: ਹਾਂਜੀ, ਨਹੀਂ ਇੱਦਾਂ ਤਾਂ ਨਹੀਂ, ਬਟ ਸਾਰੇ ਪੁੱਛ ਰਹੇ ਸੀ ਤੁਸੀਂ ਡਾਕਟਰ ਹੋ ਅਤੇ ਕਿੱਥੇ ਹੋ, ਇਹ ਸਾਰਾ ਮੈਂ ਫਿਰ ਦੱਸਿਆ।
1: ਇਸ ਸਵਾਲ ਦਾ ਸਾਹਮਣਾ ਤੁਹਾਨੂੰ ਅਕਸਰ ਕਰਨਾ ਪੈਂਦਾ ਹੋਏਗਾ?
0: ਹਾਂਜੀ ਬਿਲਕੁਲ।
1: ਠੀਕ ਹੈ, ਅਤੇ ਫਿਰ ਤੁਸੀਂ ਹਰ ਕਸਟਮਰ ਨੂੰ ਇਹ ਸਮਝਾਉਂਦੇ ਹੋਵੋਗੇ ਕਿ ਮੈਂ ਬਾਈ ਪ੍ਰੋਫੈਸ਼ਨ ਡਾਕਟਰ ਹਾਂ ਅਤੇ ਇਹ ਮੇਰਾ ਸ਼ੌਕ ਹੈ?
0: ਹਾਂਜੀ ਬਿਲਕੁਲ,
1: ਇਹ ਮਤਲਬ ਤੁਹਾਡਾ ਜੋ ਰੂਟੀਨ ਦਾ ਇੱਕ ਗੱਲਬਾਤ ਦਾ ਹਿੱਸਾ ਹੁੰਦਾ ਹੈ।
0: ਹਾਂਜੀ ਹਾਂਜੀ,
1: ਠੀਕ ਹੈ ਜੀ। ਰੇਜ਼ਿਨ ਆਰਟ ਤੁਸੀਂ ਚੁਣਿਆ ਹੈ ਅਤੇ ਹੁਣ ਤੁਸੀਂ ਦੱਸਿਆ ਕਿ ਐਗਜੀਬਿਸ਼ਨਸ ਦੇ ਵਿੱਚ ਜਾਂਦੇ ਹੋ, ਅਤੇ ਇਹ ਜੋ ਬੈਲੈਂਸ ਹੈ ਕਿਸ ਤਰ੍ਹਾਂ ਬਣਾਉਂਦੇ ਹੋ ਤੁਸੀਂ ਇੱਕ ਹੋਸਪਿਟਲ ਦੇ ਵਿੱਚ ਅਤੇ ਇੱਕ ਆਪਣੇ ਸ਼ੌਕ ਦੇ ਲਈ?
0: ਸ਼ੌਂਕ ਸਾਰੇ ਪੂਰੇ ਕਰਨੇ ਚਾਹੀਦੇ ਆ। ਸ਼ੌਂਕ ਮੈਨੂੰ ਬੇਸਿਕਲੀ ਪਹਿਲਾਂ 20s ਤਾਂ ਮੇਰੇ ਨਿਕਲ ਗਏ ਸਾਰੇ ਪੜ੍ਹਾਈ ਵਿੱਚ, ਅਤੇ ਸ਼ੌਂਕ ਹੁਣ ਜ਼ਿਆਦਾ ਰਿਅਲਾਈਜ਼ ਹੁੰਦੇ। ਈਵਨ ਮੇਰੇ

0: करने हैं
1: जी
0: ते बहुत लोगों नू मिली हूँ, सारे नू अपने वास्ते जीना चाहिए है। बेसिकली
1: बिल्कुल
0: लेडीज़ नू बहुत लेट रियलाइज हुंदा है कि असी सारे वास्ते कर लिया हुन साडे वास्ते की। मैं 50s एज वाल नू भी मिली हाँ जिहड़े कहिंदे हुन सानू जाके रियलाइज होया कि मैनू अपने लिए जीना चाहिए है।
1: जी
0: तो सारी लेडीज़ नू अपने वास्ते ही जीना चाहिए है।
1: लेडीज़ दी ये अक्सर शिकायत हुंदी है कि असी शौक तो पूरे करना चाहुंदे हां पर सानू टाइम भी नहीं मिलदा ते परिवार दे जीआं तो सपोर्ट भी नहीं मिलदी उस तरह।
0: एग्जैक्टली
1: खास तौर ते जो शादीशुदा महिलावां ने उहनां नू ये अक्सर शिकायत रहिंदी है कि सानू पूरा दिन टाइम ही नहीं मिलदा, कदों करिए। सो इस दे विच परिवार दी सपोर्ट दी बहुत ज़्यादा लोड हुंदी है। सो उन्हां फैमिलीज़ नू तुसीं की कहना चाहोगे ते नाल ही अपनी फैमिली बारे भी दसो कि तुहानू किहो जी सपोर्ट मिलदी है।
0: ਮੈਨੂੰ ਮੇਰੇ ਹਸਬੈਂਡ ਤੋਂ ਸਭ ਤੋਂ ਜ਼ਿਆਦਾ ਸਪੋਰਟ ਮਿਲੀ ਆ। ਉਹ ਕਹਿੰਦੇ ਤੂੰ ਦੱਸ ਤੂੰ ਕੀ ਕਰਨਾ ਹੈ, ਤੈਨੂੰ ਕੀ ਚਾਹੀਦਾ ਤੂੰ ਦੱਸ। ਆਈ ਐਮ ਰੀਅਲੀ ਗਲੈਡ ਕਿ ਮੈਂ ਜਿੱਦਾਂ ਮੇਰੇ ਪੇਰੈਂਟਸ ਮੈਨੂੰ ਪਿਆਰ ਅਤੇ ਸਪੋਰਟ ਕਰਦੇ ਉੱਦਾਂ ਹੀ ਮੇਰੇ ਹਸਬੈਂਡ ਕਰਦੇ ਆ।
1: ਜੀ ਸਾਡੇ ਜਿਹੜੇ ਲਿਸਨਰ ਸੁਣ ਰਹੇ ਨੇ ਕਿਉਂਕਿ ਉਹਨਾਂ ਨੂੰ ਵੀ ਫੈਮਿਲੀ ਦੀ ਸਪੋਰਟ ਦੀ ਲੋੜ ਹੈ,
0: ਹਾਂਜੀ
1: ਉਹਨਾਂ ਦੀਆਂ ਫੈਮਿਲੀਜ਼ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ?
0: ਹਾਂਜੀ ਕਿ ਤੁਹਾਡੀ ਫੈਮਿਲੀ 'ਚ ਜਿੱਦਾਂ ਮੇਰੀ ਜੁਆਇੰਟ ਫੈਮਿਲੀ ਹੈ, ਕੁਛ ਲੋਕ ਖੁਸ਼ ਹੋਣਗੇ ਕੁਛ ਲੋਕ ਨਹੀਂ ਖੁਸ਼ ਹੋਣਗੇ। ਫੋਕਸ ਔਨ ਪੀਪਲ ਜਿਹੜੇ ਤੁਹਾਡੇ ਤੋਂ ਖੁਸ਼ ਹੋਣਗੇ।
1: ਜੀ
0: ਜੇ ਉਹਨਾਂ 'ਤੇ ਫੋਕਸ ਕਰਤਾ ਨਾ ਜੋ ਤੁਹਾਡੇ ਤੋਂ ਜਲਦੇ ਆ ਜਾਂ ਜੇ ਨਹੀਂ ਖੁਸ਼ ਫਿਰ ਨਹੀਂ ਕੁਛ ਹੋ ਸਕਦਾ ਲਾਈਫ ਵਿੱਚ। ਮੇਰੀ ਲਾਈਫ ਬਹੁਤ ਸੁਖੀ ਹੈ ਕਿਉਂਕਿ ਆਈ ਫੋਕਸ ਔਨ ਪੀਪਲ ਇਨ ਮਾਈ ਲਾਈਫ, ਫਰੈਂਡ ਸਰਕਲ ਜਾਂ ਜੋ ਵੀ ਲੈ ਲਓ, ਮੈਂ ਸਿਰਫ ਉਹਨਾਂ 'ਤੇ ਫੋਕਸ ਕਰਦੀ ਹਾਂ ਜਿਹੜੇ ਮੈਨੂੰ ਸਪੋਰਟ ਕਰਦੇ ਆ, ਜਿਹੜੇ ਮੇਰੇ ਲਈ ਖੁਸ਼ ਹੈ।
1: ਜੀ
0: ਤੇ ਮੈਂ ਉਹਨਾਂ ਨੂੰ ਹੀ ਆਪਣਾ ਸਾਰਾ ਦੱਸਦੀ ਹਾਂ ਕਿ ਮੇਰਾ ਆਹ ਪਲਾਨ ਹੈ, ਹੋਰ ਕਿਸੇ ਨੂੰ ਮੇਰਾ ਪਲਾਨ ਨਹੀਂ ਪਤਾ ਹੁੰਦਾ।
1: ਠੀਕ ਹੈ ਜੀ, ਮਤਲਬ ਤੁਸੀਂ ਬਹੁਤ ਸਮਾਲ ਸਰਕਲ ਰੱਖਿਆ ਹੋਇਆ ਪਰ ਉਹ ਲੋਕ ਨੇ ਜੋ ਤੁਹਾਨੂੰ ਸਪੋਰਟ ਕਰਦੇ ਨੇ।
0: ਹਾਂਜੀ ਮੈਨੂੰ ਡਬਲ ਫੇਸ ਲੋਕ ਨਹੀਂ ਪਸੰਦ, ਜਿਹੜੇ ਮੇਰੇ ਲਈ ਸੱਚੇ ਆ ਤੇ ਮੈਂ ਵੀ ਸੱਚੀ ਹਾਂ ਤੇ ਮੈਨੂੰ ਉਹੀ ਪਸੰਦ ਹੈ ਬਸ।
1: ਤੇ ਤੁਹਾਡੇ ਪੇਰੈਂਟਸ ਦਾ ਸਪੋਰਟ ਕਿਹੋ ਜਿਹਾ ਹੁੰਦਾ ਸੀ? ਕਿਉਂਕਿ ਉਹਨਾਂ ਨੂੰ ਕਈ ਵਾਰੀ ਲੱਗਦਾ ਹੋਏਗਾ ਕਿ ਇਹ ਤਾਂ ਪੜ੍ਹਾਈ ਕਰ ਰਹੀ ਹੈ ਡਾਕਟਰੀ ਦੀ ਪਰ ਨਾਲ ਨਾਲ ਇਹ ਕਿਤੇ ਟਾਈਮ ਤਾਂ ਨਹੀਂ ਵੇਸਟ ਕਰ ਰਹੀ ਜਾਂ ਫਿਰ ਪੂਰੀ ਤਰ੍ਹਾਂ ਧਿਆਨ ਦੇ ਰਹੀ ਹੈ ਪੜ੍ਹਾਈ ਵੱਲ?
0: ਤਦ ਮੈਂ ਜਦੋਂ ਪੜ੍ਹਾਈ ਕਰ ਰਹੀ ਸੀ ਤਦ ਤਾਂ ਨਹੀਂ ਮੈਂ ਕਰ ਰਹੀ ਸੀ, ਹੁਣ ਮੈਂ ਆਹ ਸ਼ੁਰੂ ਕੀਤਾ ਤਾਂ ਹੁਣ ਮੇਰੇ ਪੇਰੈਂਟਸ ਨਾ ਸਪੋਰਟ ਕਰਦੇ ਬਟ ਉਹਨਾਂ ਨੂੰ ਇੰਨਾ ਸਮਝ ਨਹੀਂ ਆਉਂਦਾ। ਬਟ ਹੁਣ ਜਿੱਦਾਂ ਮੈਨੂੰ ਟਰੈਵਲਿੰਗ ਦਾ ਸ਼ੌਂਕ ਹੈ ਉਹ ਮੇਰੇ ਕਈਆਂ ਨੂੰ ਨਹੀਂ ਸਮਝ ਆਉਂਦਾ ਕਿ ਇਹਨੂੰ ਟਰੈਵਲਿੰਗ ਦਾ ਸ਼ੌਂਕ ਹੈ, ਬਟ ਮੇਰੇ ਹੋਰ ਵੀ ਬਹੁਤ ਸ਼ੌਂਕ ਹੈ ਜੋ ਪੇਰੈਂਟਸ ਨੂੰ ਕਈ ਵਾਰ ਨਹੀਂ ਸਮਝ ਆਉਂਦੇ। ਸਪੋਰਟ ਕਰਦੇ ਆ ਬਟ ਕਈ ਵਾਰ ਮੈਨੂੰ ਕਨਵਿੰਸ ਵੀ ਕਰਨਾ ਪੈਂਦਾ ਕਿ ਮੇਰਾ ਸ਼ੌਂਕ ਹੈ, ਤੁਸੀਂ ਮੈਨੂੰ ਪਰ ਦਿੱਤੇ ਸੀ ਹੁਣ ਮੈਨੂੰ ਉਡਣ ਦਿਓ,
1: ਇਸ ਲਈ ਸਾਡੇ ਸੈਗਮੈਂਟ ਦਾ ਨਾਮ ਵੀ ਉਡਾ ਰਹੀ ਹੈ।
0: ਅੱਛਾ ਹਾਂ, ਬਸ ਮੈਂ ਪੇਰੈਂਟਸ ਨੂੰ ਕਈ ਵਾਰ ਬੋਲਣਾ ਪੈਂਦਾ ਤੁਸੀਂ ਮੈਨੂੰ ਪਰ ਦਿੱਤੇ ਸੀ ਨਾ, ਹੁਣ ਕਿਉਂ ਰੋਕ ਰਹੇ ਹੋ, ਹੁਣ ਮੈਨੂੰ ਜਾਣ ਦਿਓ ਅੱਗੇ, ਫਿਰ ਪਾਪਾ ਕਹਿੰਦੇ ਠੀਕ ਹੈ ਜਾ।
1: ਠੀਕ ਹੈ ਜੀ, ਮਤਲਬ ਕਿ ਤੁਹਾਨੂੰ ਉਡਣ ਦੀ ਪਰਮਿਸ਼ਨ ਜਿਹੜੀ ਹੈ ਅਕਸਰ ਅਸੀਂ ਜਦੋਂ ਲੈਂਦੇ ਹਾਂ ਨਹੀਂ ਮਿਲਦੀ ਤਾਂ ਨਿਰਾਸ਼ ਹੋ ਜਾਂਦੇ ਹਾਂ, ਪਰ ਉਸ ਦੇ ਲਈ ਸਾਨੂੰ ਖੁਦ ਵੀ ਕੋਸ਼ਿਸ਼ ਕਰਨੀ ਪੈਂਦੀ ਹੈ।
0: ਪਹਿਲੀ ਗੱਲ ਸਾਨੂੰ ਪਰਮਿਸ਼ਨ ਲੈਣੀ ਵੀ ਪੈਂਦੀ ਆਪਣੀ ਜ਼ਿੰਦਗੀ ਜੀਣ ਲਈ, ਦੈਟ ਇਜ਼ ਵੈਰੀ ਰੋਂਗ ਇਨ ਇੰਡੀਅਨ ਸੋਸਾਇਟੀ ਕਿ ਸਾਨੂੰ ਪਰਮਿਸ਼ਨ ਲੈਣੀ ਪੈਂਦੀ ਹੈ।
1: ਜੀ
0: ਹਾਂ,
1: ਮਾਂ ਬਾਪ ਨੂੰ ਇਹ ਸਮਝਣ ਦੀ ਲੋੜ ਹੈ, ਪਰਿਵਾਰਾਂ ਨੂੰ ਸਮਝਣ ਦੀ ਲੋੜ ਹੈ ਕਿਉਂਕਿ ਜਿਸ ਤਰ੍ਹਾਂ ਤੁਹਾਨੂੰ ਸਪੋਰਟਿੰਗ ਹਸਬੈਂਡ ਮਿਲੇ ਨੇ ਹੋ ਸਕਦਾ ਕਿ ਕਈਆਂ ਨੂੰ ਇਸ ਤਰ੍ਹਾਂ ਦਾ ਮਾਹੌਲ ਨਾ ਮਿਲੇ।
0: ਹਾਂਜੀ
1: ਜੀ, ਸ਼ੀਨਮ ਜੀ ਤੁਸੀਂ ਦੱਸਿਆ ਕਿ ਤੁਹਾਨੂੰ ਟਰੈਵਲਿੰਗ ਦਾ ਸ਼ੌਕ ਹੈ ਅਤੇ ਕਿੱਥੇ ਕਿੱਥੇ ਘੁੰਮ ਚੁੱਕੇ ਹੋ ਹੁਣ ਤੱਕ?
0: ਮੈਂ ਤਾਂ ਕਾਫੀ ਜਗ੍ਹਾ, ਬਾਲੀ, ਸਿੰਗਾਪੁਰ, ਹੁਣ ਮੈਂ ਰੀਸੈਂਟਲੀ ਮੋਰੀਸ਼ਸ ਗਈ ਸੀ ਅਤੇ ਮੋਰੀਸ਼ਸ ਮੈਂ ਆਪਣੀ ਮਦਰ ਨਾਲ ਗਈ ਸੀ ਔਨ ਵੁਮੈਨਸ ਟ੍ਰਿਪ। ਉੱਥੇ ਮੈਂ ਇੰਨੀ ਵੁਮੈਨ ਮਿਲੀ ਹਾਂ ਜਿਹੜੇ ਲੋਕ ਕਹਿੰਦੇ ਨੇ ਅਲੱਗ ਅਲੱਗ ਫੀਲਡ ਤੋਂ ਆਏ ਸੀ, IT ਸੈਕਟਰ ਤੋਂ, ਅਤੇ ਕਾਫੀ ਲੋਕ ਸੀਗੇ ਕਿ ਹੁਣ ਅਸੀਂ ਏਜ ਹੋ ਗਈ ਹੈ ਸਾਡੀ ਅਤੇ ਹੁਣ ਮੈਨੂੰ 50 ਤੋਂ ਬਾਅਦ ਯਾਦ ਆਇਆ ਕਿ ਮੈਨੂੰ ਆਪਣੇ ਲਈ ਜ਼ਿੰਦਗੀ ਜੀਣੀ ਹੈ। ਕੁਛ ਕਹਿੰਦੇ ਮੈਂ ਪੂਰੀ ਜ਼ਿੰਦਗੀ ਆਪਣੇ ਹਸਬੈਂਡ ਦੀ ਵੇਟ ਕਰਦੀ ਰਹੀ, ਹੁਣ ਮੈਨੂੰ ਘੁੰਮਾਉਣ ਲੈ ਕੇ ਜਾਣਗੇ ਅਤੇ ਹੁਣ ਜਾ ਕੇ ਮੇਰੇ ਬੇਟੇ ਨੇ ਮੇਰਾ ਟ੍ਰਿਪ ਬੁੱਕ ਕਰਵਾਇਆ। ਇੱਦਾਂ ਦੇ ਵੀ ਲੋਕ ਹੁੰਦੇ, ਮਤਲਬ ਐਂਡ ਆਫ ਲਾਈਫ ਦੇ ਵਿੱਚ ਕੋਈ ਰਿਗਰੈਟ ਨਾ ਰਹੇ, ਇੱਦਾਂ ਦੀ ਆਪਣੀ ਜ਼ਿੰਦਗੀ ਜੀਣੀ ਚਾਹੀਦੀ ਹੈ।
1: ਜਦੋਂ ਤੁਸੀਂ ਆਪਣੇ ਲਈ ਜਿਉਂਦੇ ਹੋ ਤਾਂ ਫਿਰ ਦੂਸਰਿਆਂ ਦੇ ਲਈ ਜੀਣ ਦੀ ਇੱਛਾ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ।
0: ਬਿਲਕੁਲ,
1: ਅਤੇ ਕਿਉਂਕਿ ਇਸ ਲਈ ਕਹਿੰਦੇ ਨੇ ਕਿ ਜੋ ਖੁਸ਼ੀ ਹੈ ਸਾਡੇ ਤੋਂ ਸ਼ੁਰੂ ਹੁੰਦੀ ਹੈ, ਅਸੀਂ ਖੁਦ ਤੋਂ ਸ਼ੁਰੂਆਤ ਕਰੀਏ ਤਾਂ ਹੀ ਅਸੀਂ ਦੂਸਰਿਆਂ ਨੂੰ ਖੁਸ਼ੀ ਵੰਡ ਸਕਦੇ ਹਾਂ। ਡਾਕਟਰ ਸ਼ੀਨਮ ਜੀ, ਤੁਸੀਂ ਬਹੁਤ ਵਧੀਆ ਕੰਬੀਨੇਸ਼ਨ ਤਾਲਮੇਲ ਬਿਠਾਇਆ ਹੋਇਆ ਆਪਣੀ ਡਾਕਟਰੀ ਫੀਲਡ ਦੇ ਵਿੱਚ ਅਤੇ ਆਪਣੇ ਸ਼ੌਕ ਦੇ ਲਈ, ਅਤੇ ਤੁਸੀਂ ਦੱਸਿਆ ਕਿ ਜਿੰਨਾ ਵੀ ਤੁਸੀਂ ਸਮਾਂ ਬਚਦਾ ਆ ਉਸ ਦੇ ਵਿੱਚ ਆਪਣੇ ਸ਼ੌਕ ਪੂਰੇ ਕਰਦੇ ਹੋ। ਐਗਜੀਬਿਸ਼ਨਸ 'ਤੇ ਹੁਣ ਵਾਪਸ ਫਿਰ ਮੁੜ ਆ ਕੇ ਗੱਲ ਕਰਦੇ ਹਾਂ ਕਿ ਜਦੋਂ ਕਿਸੇ ਮਹਿਲਾ ਦਾ ਮੰਨ ਲਓ ਕਿ ਸ਼ੌਕ ਹੈ ਅਤੇ ਉਹ ਇਸ ਦੇ ਵਿੱਚ ਇਨਵੈਸਟ ਕਰਕੇ ਜਾਂ ਪੂਰੀ ਟ੍ਰੇਨਿੰਗ ਲੈ ਕੇ ਐਗਜੀਬਿਸ਼ਨਸ ਦੇ ਵਿੱਚ ਜਾਣਾ ਚਾਹੁੰਦੀ ਹੈ ਤਾਂ ਉਸਦੇ ਲਈ ਕਿੰਨੀ ਕੁ ਇਨਵੈਸਟਮੈਂਟ ਦੀ ਲੋੜ ਹੁੰਦੀ ਹੈ ਜਾਂ ਕਿਹੋ ਜਿਹਾ ਉਸਨੂੰ ਪੂਰਾ ਸੈਟਅਪ ਚਾਹੀਦਾ ਹੁੰਦਾ ਹੈ?
0: ਫਸਟ ਆਫ ਆਲ ਤੁਹਾਨੂੰ ਇੱਕ ਡੈਡੀਕੇਟਡ ਰੂਮ ਚਾਹੀਦਾ ਹੈ ਅਤੇ ਇਹਨਾਂ ਦੀ ਕਲਾਸਿਸ ਬਹੁਤ ਸਸਤੀਆਂ ਹੈ, ਅਰਾਊਂਡ 1000 ਟੂ ਲੈ ਕੇ 1500 ਦੇ ਵਿੱਚ ਤੁਹਾਨੂੰ ਔਨਲਾਈਨ ਕਲਾਸ ਸਿੱਖਣ ਨੂੰ ਮਿਲ ਜਾਏਗੀ। ਤੁਹਾਨੂੰ ਰੋ ਮਟੀਰੀਅਲ ਚਾਹੀਦਾ ਹੈ ਅਤੇ ਉਹ ਤੁਹਾਨੂੰ ਔਨਲਾਈਨ ਕਾਫੀ ਸਾਰੀ ਵੈਬਸਾਈਟਸ ਹੈ, ਕਾਫੀ ਰੀਜ਼ਨੇਬਲ ਹੁੰਦੀ ਹੈ ਉੱਥੋਂ ਲੈ ਕੇ, ਅਤੇ ਇਨਵੈਸਟਮੈਂਟ ਤਾਂ ਬਹੁਤ ਘੱਟ ਹੈ, 10 to 20,000 ਹੈ। ਉਸ ਤੋਂ ਬਾਅਦ ਜਿਹੜਾ ਮਟੀਰੀਅਲ ਬਣਾਓਗੇ ਬਟ ਐਗਜੀਬਿਸ਼ਨ ਵਿੱਚ ਲਗਾਉਣਾ, ਜਿਹੜਾ ਤੁਸੀਂ ਉਸਦੇ ਐਗਜੀਬਿਸ਼ਨ ਦਾ ਟੇਬਲ ਅਤੇ ਸਟਾਲ ਦੀ ਵੀ ਅਲੱਗ ਤੋਂ ਕੋਸਟ ਹੈ, ਫਿਰ ਤੁਹਾਨੂੰ ਸਾਰਾ ਪ੍ਰੋਫਿਟ ਅਤੇ ਕਿੰਨਾ ਲੋਸ ਹੋ ਰਿਹਾ ਸਾਰਾ ਕੈਲਕੂਲੇਟ ਕਰਕੇ ਫਿਰ ਆਪਣੇ ਜਿਹੜੇ ਪ੍ਰੋਡਕਟਸ ਉਸਦਾ ਪ੍ਰਾਈਜ਼ ਰੱਖਣਾ ਪੈਂਦਾ ਹੈ।
1: ਜੀ
0: ਹਾਂਜੀ,
1: ਤੁਸੀਂ ਦੱਸਿਆ ਕਿ ਇਨਵੈਸਟਮੈਂਟ ਘੱਟ ਹੈ ਪਰ ਤੁਸੀਂ ਜੇਕਰ ਚੰਗਾ ਕੰਮ ਕੀਤਾ ਹੈ ਤਾਂ ਤੁਹਾਡੇ ਕਸਟਮਰ ਤੁਹਾਡੇ ਨਾਲ ਆਪਣੇ ਆਪ ਜੁੜਨਗੇ।
0: ਹਾਂਜੀ ਬਿਲਕੁਲ
1: ਜੀ, ਅਤੇ ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਐਗਜੀਬਿਸ਼ਨ 'ਚ ਜਾਂਦੇ ਹੋਇਆ?
0: ਐਗਜੀਬਿਸ਼ਨ ਮੈਂ

0: ਬਣਾਏ ਜਾ ਰਹੇ ਨੇ ਤਾਂ ਕਿ ਇਹਨਾਂ ਦੇ ਵਿੱਚ ਹੋਰ ਬਿਹਤਰੀ ਕੀਤੀ ਜਾ ਸਕੇ, ਇਹਨਾਂ ਦੇ ਵਿੱਚ ਵਿਕਾਸ ਕੀਤਾ ਜਾ ਸਕੇ ਅਤੇ ਬਿਹਤਰ ਸੜਕਾਂ, ਬਿਹਤਰ ਪਰਿਵਹਨ ਅਤੇ ਸਿੱਖਿਆ ਦਾ ਵਿਸਤਾਰ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਹੋਵੇ, ਸਵਾਸਥ ਸੁਵਿਧਾਵਾਂ ਦਿੱਤੀਆਂ ਜਾਣ, ਰੋਜ਼ਗਾਰ ਦੇ ਨਵੇਂ ਨਵੇਂ ਅਵਸਰ ਪੈਦਾ ਕੀਤੇ ਜਾਣ, ਪ੍ਰਯਟਨ ਦਾ ਵਿਕਾਸ ਕੀਤਾ ਜਾਏ, ਕ੍ਰਿਸ਼ੀ ਅਤੇ ਬਾਗਬਾਨੀ ਜਿਹੜੀ ਹੈ ਇਹਨਾਂ ਨੂੰ ਵਧਾਇਆ ਜਾਏ, ਔਰ ਹਸਤਸ਼ਿਲਪ, ਹਸਤਕਲਾ ਅਤੇ ਹੋਰ ਵੀ ਕਈ ਮਹਿਲਾਵਾਂ ਨੂੰ ਖਾਸ ਕਰ ਕਿਸ ਤਰ੍ਹਾਂ ਅੱਗੇ ਵਧਾਇਆ ਜਾਏ, ਆਰਥਿਕ ਸਸ਼ਕਤੀਕਰਨ ਦਿੱਤਾ ਜਾਏ, ਉਹਨਾਂ ਜਿਹੜੇ ਹੱਥਾਂ ਨਾਲ ਕੰਮ ਕਰਦੀਆਂ ਨੇ ਉਹਨਾਂ ਨੂੰ ਹੋਰ ਜ਼ਿਆਦਾ ਸੁਵਿਧਾਵਾਂ ਦੇ ਕੇ ਉਹਨਾਂ ਨੂੰ ਅੱਗੇ ਵਧਾਇਆ ਜਾਏ ਤਾਂ ਕਿ ਸਾਡਾ ਦੇਸ਼ ਜਿਹੜਾ ਹੈ ਉਹ ਹਰ ਇੱਕ ਦਾ ਹੱਥ ਫੜ ਕੇ ਅੱਗੇ ਵਧੇ, ਕੋਈ ਪਿੱਛੇ ਨਾ ਰਹਿ ਜਾਏ।
1: ਬਿਲਕੁਲ ਕੋਮਲ, ਤੁਸੀਂ ਗੱਲ ਸਹੀ ਕਿ ਭਾਰਤ ਦਾ ਜਿਹੜਾ ਉੱਤਰ ਪੂਰਵੀ ਖੇਤਰ ਹੈ ਨਾ, ਆਪਣੀ ਕੁਦਰਤੀ ਸੁੰਦਰਤਾ, ਅਮੀਰ ਸੱਭਿਆਚਾਰ ਤੇ ਵਿਭਿੰਨਤਾ ਲਈ ਮਸ਼ਹੂਰ ਹੈ।
0: ਬਿਲਕੁਲ,
1: ਸੋ ਜਿੱਦਾਂ ਕਿ ਤੁਸੀਂ ਕਹਿ ਰਹੇ ਹੋ ਕਿ ਵਿਕਾਸ ਕਰਨ ਵਾਸਤੇ ਸਰਕਾਰ ਸਮੇਂ ਸਮੇਂ ਤੇ ਕੋਸ਼ਿਸ਼ਾਂ ਕਰਦੀ ਰਹਿੰਦੀ ਹੈ ਔਰ ਕਰਨੀ ਵੀ ਚਾਹੀਦੀਆਂ ਨੇ, ਪਰ ਵਿਕਾਸ ਦੇ ਨਾਲ ਕੁਦਰਤ ਦੀ ਰੱਖਿਆ ਵੀ ਉਨੀ ਜ਼ਰੂਰੀ ਹੈ। ਜੰਗਲਾਂ, ਦਰਿਆਵਾਂ, ਜੈਵ ਵਿਭਿੰਨਤਾ ਨੂੰ ਬਚਾਉਂਦੇ ਹੋਏ ਮਤਲਬ ਕਹਿ ਸਕਦੇ ਟਿਕਾਊ ਵਿਕਾਸ ਸੰਭਵ ਹੈ। ਸਥਾਨਕ ਸੱਭਿਆਚਾਰ, ਭਾਸ਼ਾਵਾਂ ਅਤੇ ਪਰੰਪਰਾ ਦਾ ਸਤਿਕਾਰ ਕਰਦੇ ਹੋਏ ਜ਼ਿੰਮੇਦਾਰ ਸੈਰ ਸਪਾਟੇ ਨੂੰ ਵਧਾਵਾ ਦੇਣਾ ਚਾਹੀਦਾ। ਇਸ ਤੋਂ ਇਲਾਵਾ ਸਰਕਾਰ, ਸਥਾਨਕ ਲੋਕ, ਨੌਜਵਾਨ ਅਤੇ ਉਦਯੋਗ ਜਦੋਂ ਮਿਲ ਕੇ ਕੰਮ ਕਰਨਗੇ ਨਾ ਤਾਂ ਵਿਕਾਸ ਦਾ ਲਾਭ ਹਰ ਵਰਗ ਤੱਕ ਪਹੁੰਚੇਗਾ। ਉੱਤਰ ਪੂਰਵ ਦਾ ਵਿਕਾਸ ਸਿਰਫ ਇਮਾਰਤਾਂ ਜਾਂ ਸੜਕਾਂ ਬਣਾਉਣ ਦਾ ਨਾਮ ਨਹੀਂ ਹੈ, ਇਹ ਲੋਕਾਂ ਦੀ ਜ਼ਿੰਦਗੀ ਸੁਧਾਰਨ, ਰੋਜ਼ਗਾਰ ਪੈਦਾ ਕਰਨ ਅਤੇ ਕੁਦਰਤ ਦੀ ਰੱਖਿਆ ਕਰਨ ਦਾ ਸੰਕਲਪ ਹੈ।
0: ਬਿਲਕੁਲ, ਅਤੇ ਮੈਨੂੰ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਵਿਕਾਸ ਜਿਹੜਾ ਹੈ ਨਾ ਉਹ ਇਕਮੁੱਠ ਹੋ ਕੇ ਹੋਏ ਤਾਂ ਜ਼ਿਆਦਾ ਵਧੀਆ ਰਹਿੰਦਾ। ਜਦੋਂ ਇੱਕ ਸਾਈਡ ਦਾ ਵਿਕਾਸ ਹੋ ਜਾਏ ਦੂਜਾ ਪਾਸਾ ਪਿੱਛੇ ਛੱਡ ਕੇ ਅਸੀਂ ਅੱਗੇ ਨਹੀਂ ਵੱਧ ਸਕਦੇ, ਅਤੇ ਸਾਰੇ ਜਦੋਂ ਹੱਥ ਫੜ ਕੇ ਅੱਗੇ ਵੱਧਦੇ ਨੇ ਤਾਂ ਉਸ ਵਿਕਾਸ ਦੀ ਗੱਲ ਹੀ ਵੱਖਰੀ ਹੁੰਦੀ ਹੈ, ਉਹ ਪੂਰੇ ਦੇਸ਼ 'ਤੇ ਇੱਕ ਪੂਰੇ ਦੁਨੀਆਂ 'ਤੇ ਆਪਣੀ ਪਹਿਚਾਣ ਛੋੜ ਕੇ ਜਾਂਦਾ ਹੈ।
1: ਬਿਲਕੁਲ,
0: ਅਤੇ ਇਹ ਤਾਂ ਹੁਣ ਗੱਲਬਾਤ ਹੋ ਗਈ, ਅਤੇ ਮੈਨੂੰ ਹੁਣ ਜਿਹੜਾ ਅਗਲੀ ਵੰਨਗੀ ਉਹਦੇ ਵੱਲ ਚੱਲੀਏ।
1: ਬਿਲਕੁਲ ਸਹੀ ਹੈ, ਅਗਲੀ ਵੰਨਗੀ ਵੱਲ ਚੱਲਾਂਗੇ ਜੀ। ਅਸੀਂ ਜਾਣਾ ਹੈ ਸਾਡਾ ਵਿਰਸਾ, ਸਾਡਾ ਵਿਰਸਾ ਦੇ ਅੰਦਰ ਅੱਜ ਗੱਲ ਕਿਹਦੀ ਕਰ ਰਹੇ ਹੋ? ਅੱਜ ਗੱਲ ਕਰ ਰਹੇ ਹਾਂ ਅਸੀਂ ਦੋਵੇਂ ਜਣੇ, ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਉਡਾਰੀਆਂ ਪ੍ਰੋਗਰਾਮ ਦੇ ਵਿੱਚ ਜਿਵੇਂ ਸੀਨਮ ਜੀ ਹੋਰਾਂ ਨੇ ਦੱਸਿਆ ਸੀ ਕਿ ਹੱਥੀਂ ਕਿਰਤ ਕਰਦੇ ਨੇ, ਸੋ ਹੱਥੀਂ ਕਿਰਤ ਕਰਨ ਦੀ ਜਿਹੜੀ ਪਰੰਪਰਾ ਹੈ ਉਹ ਬਹੁਤ ਪੁਰਾਣੀ ਹੈ। ਪੰਜਾਬ ਦਾ ਅਮੀਰ ਸੱਭਿਆਚਾਰ ਇੱਥੋਂ ਦੀਆਂ ਪਾਰੰਪਰਿਕ ਕਢਾਈਆਂ ਅਤੇ ਬੁਣਤੀਆਂ ਵਿੱਚ ਸਾਫ਼ ਝਲਕਦਾ। ਸਦੀਆਂ ਤੋਂ ਪੰਜਾਬੀ ਔਰਤਾਂ ਆਪਣੇ ਘਰਾਂ ਵਿੱਚ ਬੈਠ ਕੇ ਸੂਈ ਧਾਗੇ ਅਤੇ ਸਿਲਾਈਆਂ ਨਾਲ ਅਜਿਹੀ ਕਲਾ ਸਿਰਜਦੀਆਂ ਆਈਆਂ ਨੇ ਜੋ ਅੱਜ ਦੁਨੀਆਂ ਭਰ ਵਿੱਚ ਮਸ਼ਹੂਰ ਹੈ। ਇੱਥੇ ਪੰਜਾਬ ਦੀਆਂ ਮੁੱਖ ਕਢਾਈਆਂ ਅਤੇ ਬੁਣਤੀਆਂ ਦਾ ਜੋ ਅਸੀਂ ਗੱਲਬਾਤ ਕਰ ਰਹੇ ਹਾਂ ਉਹ ਤੁਹਾਨੂੰ ਦੱਸ ਦਿੰਦੇ ਹਾਂ। ਫੁਲਕਾਰੀ, ਬਾਗ, ਚੋਪ, ਸ਼ੁਬਰ, ਤਿਲ ਪੱਤਰਾ। ਸੋ ਕੋਮਲ, ਫੁਲਕਾਰੀ ਤੁਸੀਂ ਜਾਣਦੇ ਹੋ ਕੀ ਹੁੰਦੀ ਹੈ? ਫੁਲਕਾਰੀ
0: ਬਿਲਕੁਲ ਕਿਉਂ ਨਹੀਂ ਜਾਣਦੇ, ਪੰਜਾਬ ਵਿੱਚ ਕੋਈ ਰਵੇ ਤੇ ਉਹਨੂੰ ਫੁਲਕਾਰੀ ਨਾ ਪਤਾ ਹੋਵੇ, ਇਹ ਕਿਵੇਂ ਹੋ ਸਕਦਾ? ਫੁਲਕਾਰੀ ਜਿਹੜੀ ਹੁੰਦੀ ਨਾ ਫੁੱਲਾਂ ਦੀ ਕਾਰੀਗਰੀ ਹੁੰਦੀ ਹੈ, ਇਹ ਰੇਸ਼ਮੀ ਧਾਗੇ ਨਾਲ ਕੀਤੀ ਜਾਂਦੀ ਹੈ, ਕਢਾਈ ਜ਼ਿਆਦਾਤਰ ਕੱਪੜੇ ਤੇ ਦੁਪੱਟਿਆਂ ਤੇ ਕੀਤੀ ਜਾਂਦੀ ਹੈ, ਕਈ ਵਾਰੀ ਚਾਦਰਾਂ ਵੀ ਬਣਾਈਆਂ ਜਾਂਦੀਆਂ ਨੇ, ਇਹਨਾਂ ਤੇ ਫੁੱਲ, ਪੱਤੀਆਂ, ਬੇਲ, ਪਕਸ਼ੀ ਔਰ ਕਈ ਤਰ੍ਹਾਂ ਦੇ ਸ਼ੇਪ ਬਣਾਈਆਂ ਜਾਂਦੀਆਂ ਨੇ, ਤੇ ਇਹ ਜਿਹੜੀ ਫੁਲਕਾਰੀ ਹੁੰਦੀ ਹੈ ਨਾ ਉਹ ਐਵੇਂ ਦੀ ਹੁੰਦੀ ਹੈ ਤੇ ਕੱਪੜਾ ਉਹਦੇ 'ਚ ਦਿਖਦਾ ਹੀ ਨਹੀਂ, ਇਸ ਤਰੀਕੇ ਦੀ ਕਢਾਈ ਹੁੰਦੀ ਹੈ, ਪੂਰੇ ਕੱਪੜੇ ਦੇ ਉੱਤੇ ਪੂਰੀ ਤਰ੍ਹਾਂ ਅਲੱਗ ਅਲੱਗ ਰੰਗ ਨਾਲ ਸਜਾਈ ਜਾਂਦੀ ਹੈ, ਤੇ ਨੀਚੇ ਜਿਹੜਾ ਕੱਪੜਾ ਪਲੇਨ ਹੈ ਕਿ ਪ੍ਰਿੰਟ ਹੈ ਤੁਸੀਂ ਸਮਝ ਹੀ ਨਹੀਂ ਸਕਦੇ, ਤੇ ਫੁਲਕਾਰੀ ਦਾ ਜਿਹੜਾ ਖਾਸ ਰੂਪ ਹੈ ਨਾ ਉਹ ਦੇਖਣ ਨੂੰ ਮਿਲਦਾ ਹੈ, ਖਾਸ ਕਰਕੇ ਕੋਈ ਵੱਡੇ ਵੱਡੇ ਫੰਕਸ਼ਨ ਵਿੱਚ ਜਾਂ ਵਿਆਹ ਸ਼ਾਦੀਆਂ ਤੇ ਜਦੋਂ ਫੁਲਕਾਰੀਆਂ ਜਿਹੜੀਆਂ ਨੇ ਉਹ ਗਿਫਟ 'ਚ ਦਿੱਤੀਆਂ ਜਾਂਦੀਆਂ ਨੇ ਔਰ ਸਪੈਸ਼ਲ ਵਿਆਹਾਂ ਲਈ ਬਣਾਈਆਂ ਜਾਂਦੀਆਂ ਨੇ। ਪਹਿਲੇ ਮੈਨੂੰ ਪਤਾ ਕੀ ਹੁੰਦਾ ਸੀ, ਜਦੋਂ ਕਿਸੇ ਕੁੜੀ ਦਾ ਵਿਆਹ ਧਰਿਆ ਜਾਂਦਾ ਸੀ ਨਾ ਤੇ ਫੁਲਕਾਰੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਜਾਂਦੀਆਂ ਸੀ ਵਿਆਹ ਤੋਂ ਕਿੰਨੀ ਦੇਰ ਪਹਿਲੇ, ਔਰ ਪਰਿਵਾਰ ਦੀਆਂ ਹੀ ਮਾਤਾਵਾਂ, ਭੈਣਾਂ, ਔਰਤਾਂ, ਦਾਦੀਆਂ ਸਾਰੀਆਂ ਮਿਲ ਕੇ ਉਹ ਫੁਲਕਾਰੀਆਂ ਕੱਢਦੀਆਂ ਹੁੰਦੀਆਂ ਸੀ, ਚਾਦਰਾਂ ਤੇ ਵੀ ਤੇ ਹੋਰ ਚੁੰਨੀਆਂ ਤੇ ਵੀ ਤੇ ਹੋਰ ਵੀ ਜੋ ਜੋ ਚੀਜ਼ ਉਹ ਦੇਣਾ ਚਾਹੁੰਦੀਆਂ ਨੇ ਉਹਨਾਂ ਸਾਰਿਆਂ ਦੇ ਉੱਤੇ, ਔਰ ਬਹੁਤ ਹੀ ਖੂਬਸੂਰਤ ਹੁੰਦੀ ਹੈ।
1: ਬਿਲਕੁਲ ਕਮਲੇ, ਪੰਜਾਬ ਦੀ ਸਭ ਤੋਂ ਮਸ਼ਹੂਰ ਕਢਾਈ ਕਲਾ ਹੈ ਜਿਸਦਾ ਮਤਲਬ ਹੈ ਫੁੱਲਾਂ ਦਾ ਕੰਮ। ਇਹ ਖੱਦਰ ਦੇ ਕੱਪੜੇ ਉੱਤੇ ਪੁੱਠੇ ਪਾਸਿਓਂ ਪੈਟ ਨਾਲ ਡੰਡੀ ਟਾਂਕੇ ਰਾਹੀਂ ਕੀਤੀ ਜਾਂਦੀ ਹੈ। ਫੁਲਕਾਰੀ ਦੀਆਂ ਜਿਹੜੀ ਕਿਸਮਾਂ ਮੈਂ ਦੱਸੀਆਂ ਸੀਗੀਆਂ ਜਿਵੇਂ ਬਾਗ ਹੈ ਨਾ, ਜਦੋਂ ਕੱਪੜੇ ਦੇ ਪੂਰੇ ਹਿੱਸੇ ਨੂੰ ਕਢਾਈ ਨਾਲ ਇੰਨਾ ਸੰਘਣਾ ਭਰ ਦਿੱਤਾ ਜਾਂਦਾ ਹੈ ਨਾ, ਹੇਠਲਾ ਕੱਪੜਾ ਬਿਲਕੁਲ ਨਹੀਂ ਦਿਖਦਾ, ਜਿਵੇਂ ਤੁਸੀਂ ਕਿਹਾ ਸੀ ਕਿ ਕੱਪੜਾ ਨਹੀਂ ਦਿਖਦਾ, ਇਹਨੂੰ ਕਹਿੰਦੇ ਨੇ ਬਾਗ। ਚੋਪ ਹੁੰਦਾ, ਇਹ ਆਮ ਤੌਰ 'ਤੇ ਲਾਲ ਰੰਗ ਦੇ ਕੱਪੜੇ 'ਤੇ ਵਿਆਹ ਵੇਲੇ ਨਾਨਕਿਆਂ ਵੱਲੋਂ ਆਪਣੀ ਦੋਹਤੀ ਨੂੰ ਦੇਣ ਲਈ ਕੱਢੀ ਜਾਂਦੀ ਹੈ। ਸੋ ਜਿਹੜਾ ਸੁਬਰ ਹੈ ਇਹ ਵੀ ਵਿਆਹ ਫੇਰਿਆਂ ਲਈ ਲਾੜੀ ਵੱਲੋਂ ਓਢੀ ਜਾਂਦੀ ਹੈ ਅਤੇ ਇਸ ਨੂੰ ਕੋਨਿਆਂ 'ਤੇ ਖਾਸ ਕਢਾਈ ਹੁੰਦੀ ਹੈ। ਸੋ ਅਸੀਂ ਗੱਲਾਂ ਬਾਤਾਂ ਹੋਰ ਕਰਨੀਆਂ ਨੇ ਪਰ ਇੱਕ ਗੀਤ ਸੁਣ ਲੈਂਦੇ ਹਾਂ।

0: ਜੀ ਦੇਖੋ ਕੋਮਲ, ਜਿਹੜੀਆਂ ਫੁਲਕਾਰੀਆਂ ਨਾ ਇਹ ਯਾਦਾਂ ਬਣ ਜਾਂਦੀਆਂ ਨੇ। ਗੀਤ ਦੇ ਵਿੱਚ ਬੜਾ ਸੋਹਣਾ ਕਿਹਾ ਕਿ ਦਿੱਤੀ ਫੁਲਕਾਰੀ ਦੀ ਮੈਂ ਮਾਰ ਲਾਂ ਬੁੱਕਲ ਜਦੋਂ ਯਾਦ ਸੋਹਣੀ ਹੈ ਤੇਰੀ ਆਏ। ਸੋ ਬਹੁਤ ਹੀ ਸੋਹਣੀ ਕਢਾਈ ਹੈ ਫੁਲਕਾਰੀ, ਜਿਹਦੇ ਵਿੱਚ ਤਿਲ ਪੱਤਰਾਂ ਦੇ ਬਾਰੇ ਮੈਂ ਗੱਲ ਕਰਨ ਲੱਗੀ ਹਾਂ। ਇਸ ਵਿੱਚ ਕਢਾਈ ਬਹੁਤ ਵਿਰਲੀ ਹੁੰਦੀ ਹੈ, ਜਿਵੇਂ ਕੱਪੜੇ 'ਤੇ ਤਿਲ ਖਿਲ ਰਹੇ ਹੋਣ। ਸੋ ਇਹ ਕਢਾਈ ਜਿਹੜੀ ਹੈ ਨਾ ਵਿਰਲੀ ਹੁੰਦੀ ਹੈ, ਪਰ ਫੁਲਕਾਰੀ ਦਾ ਇਹਦੇ ਵਿੱਚ ਬੜਾ ਸੋਹਣਾ ਰੂਪ ਹੁੰਦਾ। ਅਸੀਂ ਦੱਸਿਆ ਬਾਗ, ਚੋਪ, ਸੁਬਰ ਬਾਰੇ, ਅਤੇ ਤਿਲ ਪੱਤਰਾ ਵੀ ਉਹਨਾਂ ਦੇ ਵਿੱਚੋਂ ਜਿਹੜੀ ਹੈ ਫੁਲਕਾਰੀ ਦੀ ਹੀ ਇੱਕ ਕਿਸਮ ਹੈ
1: ਜੀ। ਅਤੇ ਫੁਲਕਾਰੀ ਦੀ ਜਿਹੜੀ ਹੋਰ ਬਹੁਤ ਸਾਰੀਆਂ ਤਰੀਕੇ ਨੇ, ਬਹੁਤ ਅਲੱਗ ਅਲੱਗ ਤਰੀਕੇ ਨਾਲ ਕੀਤੀ ਜਾਂਦੀ ਹੈ। ਇਹਨਾਂ 'ਚੋਂ ਇੱਕ ਜਿਹੜਾ ਹੈਗਾ ਉਹ ਹੁੰਦਾ ਹੈ ਸੈਂਚੀ। ਸੈਂਚੀ ਇੱਕ ਐਸੀ ਸ਼ੈਲੀ ਹੈ ਫੁਲਕਾਰੀ ਦੀ, ਇੱਕ ਐਸਾ ਤਰੀਕਾ ਹੈ ਜਿਹਦੇ 'ਚ ਲੋਕ ਜੀਵਨ ਨੂੰ ਦਿਖਾਇਆ ਜਾਂਦਾ, ਜਿਵੇਂ ਕਿਸਾਨਾਂ ਦੇ ਬਣਾਈਆਂ ਗਈਆਂ ਮੂਰਤੀਆਂ, ਜਾਂ ਫਿਰ ਖੇਤ ਦੇ, ਜਾਂ ਫਿਰ ਪੇੜ ਪੌਦੇ, ਇਸ ਤਰ੍ਹਾਂ ਦੀਆਂ ਚੀਜ਼ਾਂ, ਪਸ਼ੂ ਪਕਸ਼ੀ, ਘੋੜੇ, ਹਾਥੀ, ਔਰ ਵਿਆਹ ਦੇ ਵਿੱਚ ਜਿਵੇਂ ਕਈ ਵਾਰੀ ਦੁੱਲਾ ਦੁਲਹਨ ਹੀ ਬਣਾ ਦਿੱਤੇ ਜਾਂਦੇ ਨੇ ਕਢਾਈ ਨਾਲ ਕੱਢ ਕੇ। ਬਹੁਤ ਹੀ ਸੁੰਦਰ ਰੰਗਾਂ ਦੇ ਨਾਲ ਇਹਨੂੰ ਸਜਾਇਆ ਜਾਂਦਾ ਅਤੇ ਵਿੱਚ ਗੋਲਡਨ ਔਰ ਸਿਲਵਰ ਕਲਰ ਦੇ ਜਦੋਂ ਵਰਤੋਂ ਕੀਤੀ ਜਾਂਦੀ ਉਹ ਬਹੁਤ ਹੀ ਸੁੰਦਰ ਲੱਗਦੀ ਹੈ। ਅਤੇ ਇਹਦੇ 'ਚ ਜਿਹੜੇ ਵਿਆਹ ਦੇ ਦ੍ਰਿਸ਼ ਜਿਹੜੇ ਨੇ ਉਹ ਉਵੇਂ ਦੇ ਉਵੇਂ ਉਕੇਰੇ ਜਾਂਦੇ ਨੇ, ਪਰ ਜਿਹੜਾ ਭਿੰਨਾਂ ਦਾ ਜੀਵਨ ਕਿਵੇਂ ਦਾ ਹੈ ਉਹ ਦਿਖਾਇਆ ਜਾਂਦਾ ਹੈ। ਮੇਲੇ, ਤਿਉਹਾਰ ਔਰ ਦੈਨਿਕ ਜੀਵਨ ਦੀਆਂ ਗਤੀਵਿਧੀਆਂ, ਕਈ ਐਸੀਆਂ ਚੀਜ਼ਾਂ ਸੇਮ ਉਵੇਂ ਉਕੇਰੀਆਂ ਜਾਂਦੀਆਂ ਨੇ ਉਸ ਕੱਪੜੇ 'ਤੇ, ਸਾੜੀ 'ਤੇ ਜਾਂ ਚੁੰਨੀ 'ਤੇ ਜਾਂ ਜਿਹਦੇ ਉੱਤੇ ਵੀ ਬਣਾਉਣਾ ਚਾਹੁੰਦੇ ਨੇ, ਕਈ ਵਾਰੀ ਚਾਦਰਾਂ 'ਤੇ ਵੀ। ਔਰ ਇਹ ਲੋਕ ਜੀਵਨ ਦਾ ਇੱਕ, ਮੈਂ ਕਹਾਂਗੀ, ਚਿੱਤਰ ਜਿਹੜਾ ਹੈ ਉਹ ਦਿਖਾਇਆ ਜਾਂਦਾ ਹੈ। ਔਰ ਉਹਨੂੰ ਪੂਰਾ ਦਾ ਪੂਰਾ ਜਿਹੜਾ ਹੈ ਉਹ ਇਸ ਤਰ੍ਹਾਂ ਦਿਖਾਇਆ ਜਾਂਦਾ, ਐਵੇਂ ਲੱਗਦਾ ਆਪਾਂ ਸਾਹਮਣੇ ਦੇਖ ਰਹੇ ਹਾਂ, ਔਰ ਉਹ ਬਹੁਤ ਹੀ ਖੂਬਸੂਰਤ ਲੱਗਦਾ।
0: ਬਿਲਕੁਲ।

0: ਜੀ, ਜਦੋਂ ਜ਼ਿਕਰ ਆਉਂਦਾ ਨਾ ਫੁਲਕਾਰੀ ਦਾ ਗੀਤਾਂ ਦੇ ਵਿੱਚ, ਵਾਕਈ ਵਿਰਸੇ ਦੇ ਨਾਲ ਸੱਭਿਆਚਾਰ ਦੇ ਨਾਲ ਜੁੜੇ ਹੋਏ ਗੀਤ ਜਦੋਂ ਅਸੀਂ ਸੁਣਦੇ ਹਾਂ ਯਾਦ ਆ ਜਾਂਦਾ। ਔਰ ਤੁਸੀਂ ਦੇਖੋ ਕਿ ਹਰ ਫੰਕਸ਼ਨ ਦੇ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਵਿਆਹ ਸ਼ਾਦੀ ਵਿੱਚ ਫੁਲਕਾਰੀ ਦੇ ਨਾਲ ਲਿੱਤੀਆਂ ਹੋਈਆਂ ਸੂਟ ਚੁੰਨੀਆਂ ਮਿਲ ਜਾਣਗੀਆਂ।
1: ਬਿਲਕੁਲ, ਅਤੇ ਸਾਡੇ ਵਿਰਸੇ 'ਚ ਅਸੀਂ ਕੁਛ ਨਾ ਕੁਛ ਐਸਾ ਲੈ ਕੇ ਆਉਂਦੇ ਹਾਂ ਜਿਹੜੇ ਸਾਡੇ ਪਿਛੋਕੜ ਨਾਲ ਜੁੜਿਆ ਹੋਇਆ ਹੁੰਦਾ, ਅਤੇ ਨਾਲੇ ਕੋਸ਼ਿਸ਼ ਸਾਡੀ ਇਹ ਹੁੰਦੀ ਹੈ ਕਿ ਇਸ ਚੀਜ਼ ਨਾਲ ਆਉਣ ਵਾਲੀ ਜਨਰੇਸ਼ਨ ਨੂੰ, ਬੱਚਿਆਂ ਨੂੰ ਜੋੜਿਆ ਜਾਏ ਤਾਂ ਕਿ ਉਹਨਾਂ ਨੂੰ ਇਸ ਚੀਜ਼ਾਂ ਦਾ ਪਤਾ ਚੱਲੇ। ਅਤੇ ਮੈਨੂੰ ਇੱਕ ਹੋਰ ਖਾਸ ਗੱਲ, ਇੱਕ ਸੰਦੇਸ਼ ਹੈ ਸਾਡੇ ਸਰੋਤਿਆਂ ਲਈ, ਸਾਡੀਆਂ ਭੈਣਾਂ ਲਈ, ਕਿ ਆਪਾਂ ਸਾਫ਼ ਸਫਾਈ ਜ਼ਰੂਰ ਕਰਦੇ ਹਾਂ ਆਪਣੇ ਘਰ ਦੀ, ਪਰ ਆਲੇ ਦੁਆਲੇ ਦੀ ਵੀ ਸਾਫ਼ ਸਫਾਈ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਅਗਰ ਆਲੇ ਦੁਆਲੇ ਦੀ ਸਫਾਈ ਹੋਏਗੀ ਤਾਂ ਹੀ ਅਸੀਂ ਸਵਸਥ ਰਹਿ ਸਕਦੇ ਹਾਂ। ਕਿਉਂਕਿ ਬਾਹਰ ਜਿਹੜਾ ਕੂੜਾ ਅਸੀਂ ਇਕੱਠਾ ਕਰਦੇ ਹਾਂ ਨਾ ਆਪਣੇ ਘਰਾਂ 'ਚੋਂ ਕੱਢ ਕੇ, ਉਹਦੇ 'ਤੇ ਜਿਹੜੇ ਮੱਖੀ ਮੱਛਰ ਪੈਦਾ ਹੁੰਦੇ ਨੇ,
0: ਉਹ ਸਾਡੇ ਘਰ ਹੀ,
1: ਬਿਲਕੁਲ, ਉਹ ਸਾਨੂੰ ਹੀ ਬਿਮਾਰੀਆਂ ਦੇ ਕੇ ਜਾਂਦੇ ਨੇ, ਅਤੇ ਬਿਹਤਰ ਹੈ ਬਾਹਰ ਦੀ ਵੀ ਸਫਾਈ ਕੀਤੀ ਜਾਵੇ।
0: ਸੋ ਹੁਣ ਇਜਾਜ਼ਤ ਲੈਣੀ ਆ ਕੋਮਲ।
1: ਨਮਸਕਾਰ।

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਸਾਡੇ ਅੱਜ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ।

0: रहेगा प्रोग्राम सरगम दा। 11 बजे सुन सकोगे हिंदी समाचार ते फिर 11:05 ते अंग्रेजी समाचार। एसी साढ़े अज प्रसारित कीते जान वाले प्रोग्रामा दा वेरवा ते उन्हां दा प्रसारण समा। मीडियम वेव 343.6 मीटर यानी 873 किलोहर्ट्स ते असी आकाशवाणी दे जलंधर केंद्र तो बोल रहे हां। आप हुण सुनदे हां प्रादेशिक खबरां।
1: नमस्कार, ए आकाशवाणी है। हुण तुसी सरबजीत कौर तो प्रादेशिक खबरां सुनो। केंद्रीय गृह मंत्री अमित शाह ने अज नवी दिल्ली विच नशीले पदार्थ विरोधी टास्क फोर्स ANTF दे राज्यां ते केंद्र शासित प्रदेशां दे मुखियां दे तीजे राष्ट्रीय सम्मेलन दा उद्घाटन कीता। ਇਹ ਦੋ ਦਿਨਾਂ ਕਾਨਫਰੰਸ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ਿਆਂ ਦੇ ਖਤਰੇ ਤੋਂ ਬਚਾਉਣ ਲਈ ਇੱਕ ਸ਼ਕਤੀਸ਼ਾਲੀ ਪਲੇਟਫਾਰਮ ਵਜੋਂ ਕੰਮ ਕਰੇਗੀ। ਪੰਜਾਬ ਸਮੇਤ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ANTF ਦੇ ਮੁਖੀ ਇਸ ਕਾਨਫਰੰਸ ਵਿਚ ਸ਼ਾਮਲ ਹੋ ਰਹੇ ਨੇ ਜੋ ਕਿ ਨਸ਼ੀਲੇ ਪਦਾਰਥਾਂ ਦੇ ਕੰਟਰੋਲ ਬਾਰੇ ਬਿਊਰੋ ਵੱਲੋਂ ਕਰਾਈ ਜਾ ਰਹੀ ਏ। ਸਾਂਝਾ ਸੰਕਲਪ ਸਾਂਝੀ ਜ਼ਿੰਮੇਵਾਰੀ ਦੇ ਵਿਸ਼ੇ ਤੇ ਆਧਾਰਿਤ ਇਹ ਕਾਨਫਰੰਸ ਹਾਲ ਹੀ ਵਿਚ ਜਾਰੀ ਕੀਤੇ ਗਏ ਨਸ਼ੀਲੇ ਪਦਾਰਥਾਂ ਦੇ ਕੰਟਰੋਲ ਬਾਰੇ ਵਿਜ਼ਨ ਦਸਤਾਵੇਜ਼ 2026-29 ਵਿਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ANTF ਲਈ ਨਿਰਧਾਰਿਤ ਟੀਚਿਆਂ ਦੀ ਪ੍ਰਗਤੀ ਦੇ ਕੇਂਦਰਿਤ। ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪੰਜਾਬ ਸਰਕਾਰ ਨੇ 30 ਨਵੰਬਰ ਤੋਂ ਪੰਜਾਬ ਅਤੇ ਕੁਝ ਹੋਰ ਰਾਜਾਂ ਵਿਚ 4 ਸ਼ੋਭਾ ਯਾਤਰਾਵਾਂ ਕੱਢਣ ਦਾ ਫੈਸਲਾ ਕੀਤਾ ਜੋ ਖੁਰਾਲਗੜ੍ਹ ਸਾਹਿਬ ਵਿਖੇ ਸੰਪੂਰਨ ਹੋਣਗੀਆਂ। ਮੀਡੀਆ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਹਿਲੀ ਯਾਤਰਾ 30 ਨਵੰਬਰ ਨੂੰ ਵਾਰਾਣਸੀ ਤੋਂ ਸ਼ੁਰੂ ਹੋ ਕੇ 3 ਦਸੰਬਰ ਨੂੰ ਖੁਰਾਲਗੜ੍ਹ ਸਾਹਿਬ ਪਹੁੰਚੇਗੀ, ਦੂਜੀ 3 ਨਵੰਬਰ ਨੂੰ ਜੰਮੂ ਤੋਂ, ਤੀਜੀ 2 ਦਸੰਬਰ ਨੂੰ ਫਰੀਦਕੋਟ ਤੋਂ ਅਤੇ ਚੌਥੀ 1 ਦਸੰਬਰ ਤੋਂ ਬਠਿੰਡਾ ਤੋਂ ਹੋਏਗੀ। ਸਾਰੀਆਂ ਯਾਤਰਾਵਾਂ ਗੁਰੂ ਰਵਿਦਾਸ ਜੀ ਨਾਲ ਸਬੰਧਿਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਧਾਰਮਿਕ ਸਥਾਨ ਖੁਰਾਲਗੜ੍ਹ ਸਾਹਿਬ ਵਿਖੇ ਸੰਪੂਰਨ ਹੋਣਗੀਆਂ। ਅਖੰਡ ਪਾਠ ਸਾਹਿਬ ਦੀ ਆਰੰਭਤਾ 4 ਦਸੰਬਰ ਨੂੰ ਖੁਰਾਲਗੜ੍ਹ ਵਿਖੇ ਹੋਏਗੀ ਅਤੇ ਭੋਗ 6 ਦਸੰਬਰ ਨੂੰ ਪਏਗਾ।
2: ਇਹ 4 ਸ਼ੋਭਾ ਯਾਤਰਾਵਾਂ ਜਿਹੜੀਆਂ ਨੇਗੀਆਂ ਉਹ ਲਗਾਤਾਰ ਵੱਖ ਵੱਖ ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਹੁੰਦੀਆਂ ਹੋਈਆਂ ਖੁਰਾਲਗੜ੍ਹ ਸਾਹਿਬ ਪਹੁੰਚਣਗੀਆਂ ਔਰ ਉਸ ਤੋਂ ਬਾਅਦ 4 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਸ਼ੁਰੂਆਤ ਹੋਊਗੀ ਔਰ ਉਸ ਤੋਂ ਬਾਅਦ 6 ਤਰੀਕ ਨੂੰ ਭੋਗ ਪਾਏ ਜਾਣਗੇ। ਸੋ ਉਸ ਦਿਨ ਜਿਹੜਾ ਮੁਕੰਮਲ ਕਾਰਜ ਹੋਣਗੇ।
1: ਸ੍ਰੀ ਚੀਮਾ ਜੋ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਅਤੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਸਲਾਹਕਾਰ ਦੀਪਕ ਬਾਲੀ ਦੇ ਨਾਲ ਸਨ ਨੇ ਕਿਹਾ ਕਿ ਸਾਲ ਭਰ ਚੱਲਣ ਵਾਲੇ ਜਸ਼ਨਾਂ ਦੇ ਹਿੱਸੇ ਵਜੋਂ ਪੰਜਾਬ ਭਰ ਵਿਚ ਕੀਰਤਨ ਦਰਬਾਰਾਂ ਸਮੇਤ ਕਈ ਪ੍ਰੋਗਰਾਮ ਪਹਿਲਾਂ ਹੀ ਚੱਲ ਰਹੇ ਨੇ। ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਕੌਮੀ ਪ੍ਰਧਾਨ ਸ੍ਰੀ ਨਿਤਿਨ ਨਵੀਨ ਵੱਲੋਂ ਏਕਤਾ ਸਥਲ ਮਾਧੋਪੁਰ ਤੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ 5ਵੇਂ ਦਿਨ ਡੇਰਾ ਬਾਬਾ ਨਾਨਕ ਪਹੁੰਚਣ ਤੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਰਾਜ ਮੰਤਰੀ ਬਲਦੇਵ ਸਿੰਘ ਔਲਖ ਨੇ ਕਿਹਾ ਕਿ ਇਹ ਯਾਤਰਾ ਸਿਰਫ ਇਕ ਯਾਤਰਾ ਨਹੀਂ ਸਗੋਂ ਪੰਜਾਬ ਦੀ ਜਵਾਨੀ, ਸਮਾਜ ਅਤੇ ਭਵਿੱਖ ਨੂੰ ਬਚਾਉਣ ਲਈ ਸਾਂਝਾ ਇਹ ਦੇ।
3: ਨਸ਼ਿਆਂ ਦੇ ਵਿਰੁੱਧ ਇਹ ਯਾਤਰਾ ਅੱਜ ਇੱਥੋਂ ਸਟਾਰਟ ਹੋ ਰਹੀ ਹੈ ਤੇ ਲਗਾਤਾਰ ਪੰਜਾਬ ਦੇ ਵਿੱਚ ਵੱਖ ਵੱਖ ਹਲਕਿਆਂ ਦੇ ਵਿੱਚ ਨਿਕਲ ਰਹੀ ਹੈ। ਪੰਜਾਬ ਦੇ ਨੌਜਵਾਨਾਂ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕੇ, ਕਿੱਦਾਂ ਨੌ ਪੰਜਾਬ ਦੇ ਜਿਹੜੇ ਮੇਰੇ ਵੀਰ ਨੇ ਉਹਨਾਂ ਦੇ ਘਰਾਂ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕੇ। ਇਹ ਨਸ਼ਾ ਪੰਜਾਬ 'ਚ ਸਮਾਪਤ ਕਰਨ ਦੀ ਘੋਸ਼ਣਾ ਮਾਨਯ ਪ੍ਰਧਾਨ ਮੰਤਰੀ ਨੇ ਕੀਤੀ ਹੈ।
1: ਸੀਨੀਅਰ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਸਰਕਾਰ ਤੇ ਇਲਜ਼ਾਮ ਲਾਇਆ ਕਿ ਨਸ਼ਾ ਪੰਜਾਬ ਲਈ ਗੰਭੀਰ ਸਮੱਸਿਆ ਬਣ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨ ਲਈ ਨਸ਼ਿਆਂ ਦੀ ਸਪਲਾਈ ਲੜੀ ਤੋੜਨੀ, ਨਸ਼ਾ ਤਸਕਰੀ ਨਾਲ ਜੁੜੇ ਸਰਗਨਾਵਾਂ ਵਿਰੁੱਧ ਕਾਰਵਾਈ ਕਰਨੀ ਅਤੇ ਨਸ਼ਿਆਂ ਦੇ ਪੈਸੇ ਨਾਲ ਬਣਾਈਆਂ ਜਾਇਦਾਦਾਂ ਨੂੰ ਕੁਰਕ ਕਰਨਾ ਜ਼ਰੂਰੀ ਏ। ਪਰਾਲੀ ਸਾੜਨ ਵਿਰੁੱਧ ਲੜਾਈ ਵਿਚ ਮੋਹਰੀ ਭੂਮਿਕਾ ਨਿਭਾਉਂਦੇ ਹੋਏ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਸੋਮਵਾਰ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਦੇ ਪੁਰੀਆ ਖੁਰਦ ਪਿੰਡ ਵਿਚ ਇਕ ਕਿਸਾਨ ਦੇ ਖੇਤ ਵਿਚ ਇਕ ਬੇਲਰ ਟਰੈਕਟਰ ਚਲਾਇਆ ਤੇ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾ ਕੇ ਸੰਦੇਸ਼ ਦਿੱਤਾ ਕਿ ਤੂੜੀ ਇਕ ਸਰੋਤ ਤੇ ਬਰਬਾਦੀ ਨਹੀਂ। ਇਸ ਨਾਲ ਸੂਬੇ ਵਿਚ ਝੋਨੇ ਦੀ ਕਟਾਈ ਅਤੇ ਪਰਾਲੀ ਪ੍ਰਬੰਧਨ ਦੀ ਅਧਿਕਾਰਤ ਸ਼ੁਰੂਆਤ ਹੋਈ, ਜਿਸ ਵਿਚ ਖੇਤੀਬਾੜੀ ਮੰਤਰੀ ਇਸ ਸੰਦੇਸ਼ ਨੂੰ ਘਰ ਘਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਝੋਨੇ ਦੀ ਪਰਾਲੀ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕੀਤਾ ਜਾ ਸਕਦਾ ਹੈ ਅਤੇ ਸਾੜਨ ਦੀ ਬਜਾਏ ਕੀਮਤੀ ਵਸੀਲੇ ਵਿਚ ਬਦਲਿਆ ਜਾ ਸਕਦਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ED ਦੇ ਜਲੰਧਰ ਸੋਨਲ ਦਫ਼ਤਰ ਨੇ ਕਰੋੜਾਂ ਰੁਪਏ ਦੇ ਜਨਤਕ ਫੰਡਾਂ ਦੀ ਹੇਰਾਫੇਰੀ ਨਾਲ ਸਬੰਧਿਤ ਮਨੀ ਲਾਂਡਰਿੰਗ ਦੇ ਇਕ ਮਾਮਲੇ ਵਿਚ ਸੰਜੀਵ ਕੁਮਾਰ, ਜੋ ਉਸ ਸਮੇਂ ਦੱਖਣੀ ਗੇਟ ਨਕੋਦਰ ਜਲੰਧਰ ਵਿਖੇ ਸਬ ਪੋਸਟ ਮਾਸਟਰ ਸਨ, ਨੂੰ ਦੋਸ਼ੀ ਠਹਿਰਾਉਣ ਵਿਚ ਸਫਲਤਾ ਹਾਸਲ ਕੀਤੀ ਏ। ਇਹ ਫੈਸਲਾ ਮੋਹਾਲੀ ਸਥਿਤ ਇਕ ਵਿਸ਼ੇਸ਼ ਅਦਾਲਤ ਵੱਲੋਂ ਮਨੀ ਲਾਂਡਰਿੰਗ ਰੋਕਥਾਮ ਐਕਟ ਤਹਿਤ 14 ਸਤੰਬਰ ਨੂੰ ਸੁਣਾਇਆ ਗਿਆ ਸੀ। ਉਨ੍ਹਾਂ ਨੂੰ 1 ਸਾਲ ਅਤੇ 6 ਮਹੀਨਿਆਂ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਏ ਅਤੇ 50,000 ਰੁਪਏ ਜੁਰਮਾਨਾ ਲਾਇਆ ਗਿਆ। ਇਹ ਮਾਮਲਾ ਸਾਲ 2018 ਦਾ ਏ ਜੋ ਸੰਜੀਵ ਕੁਮਾਰ ਅਤੇ ਹੋਰ ਮੁਲਜ਼ਮਾਂ ਖਿਲਾਫ਼ ਧੋਖਾਧੜੀ, ਗਬਨ ਅਤੇ ਸਬ ਪੋਸਟ ਮਾਸਟਰ ਵਜੋਂ ਆਪਣੇ ਅਧਿਕਾਰਤ ਅਹੁਦੇ ਦੀ

0: ਵਰਤੋਂ ਦੇ ਇਲਜ਼ਾਮਾਂ ਦੇ ਸਬੰਧ ਵਿਚ ਦਰਜ ਕੀਤਾ ਗਿਆ ਸੀ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ @AIR ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ।
2: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਦੀ ਬਜਾਏ ਰਾਤ 8:30 ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
3: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
4: ਨਹੀਂ ਯਾਰ, ਮੈਂ ਨਹੀਂ ਲਾਉਣਾ।
3: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
4: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
5: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ ਜੈ ਹਿੰਦ। ਮੈਂ ਨਿਧੀ ਚੁੱਕ ਲੈ ਕੇ ਹਾਜ਼ਰ ਹਾਂ ਜੀ ਤੁਹਾਡੇ ਲਈ ਫਿਲਮੀ ਗੀਤਾਂ ਦੀ ਇਹ ਖਾਸ ਲੜੀ ਤੇ ਸ਼ੁਰੂਆਤ ਕਰਦਿਆਂ ਲਤਾ ਮੰਗੇਸ਼ਕਰ ਤੇ ਉਦਿਤ ਨਾਰਾਇਣ ਦੇ ਇੱਕ ਗੀਤ ਦੇ ਨਾਲ।

0: कहानियाँ हम सुनते आए देखते आए अब वही वैसी ही कहानी सुनाएगा डिजिटल।
1: डाउनलोड वेव्स ओटीटी ऐप नाउ एंड वॉच फॉर फ्री।
2: ਕੀ ਕਿਹਾ ਤੁਹਾਡੀ ਲੋਟਰੀ ਨਿਕਲੀ ਹੈ ਟਿਕਟ ਖਰੀਦੀ ਸੀ ਨਹੀਂ ਅੱਛਾ ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ ਰੁਕੋ ਅਜਿਹਾ ਨਾ ਕਰਨਾ ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ ਚੌਕਸ ਰਹੋ ਜਾਗਰੂਕ ਬਣੋ ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ
3: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ ਕੌਣ ਰਚੇਗਾ ਇਤਿਹਾਸ ਕੌਣ ਚੁੰਮੇਗਾ ਜਿੱਤ ਦਾ ਸਿਖਰ ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ FM ਰੇਨਬੋ ਪ੍ਰਾਇਮਰੀ ਚੈਨਲ DRM ਤੇ DTH ਚੈਨਲਸ ਤੇ ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ
4: ਫੌਜੀ ਵੀਰੋ ਪ੍ਰੋਗਰਾਮ ਜਾਰੀ ਕਰਦਿਆਂ ਤੇ ਇਸ ਪ੍ਰੋਗਰਾਮ ਚ ਅਗਲਾ ਗੀਤ ਤੁਹਾਡੇ ਲਈ ਹਾਜ਼ਰ ਹੈ ਫਿਲਮ ਰੌਕ ਸਟਾਰ ਦਾ ਜਿਸ ਨੂੰ ਆਵਾਜ਼ ਦਿੱਤੀ ਹੈ ਹਰਸ਼ਦੀਪ ਕੌਰ ਨੇ।

0: ਵਾਜੀ ਵੀਰੋ ਇਹ ਪ੍ਰੋਗਰਾਮ ਜਾਰੀ ਰਹੇਗਾ ਫਿਲਹਾਲ ਤੁਸੀਂ ਸੁਣੋਗੇ ਹੁਣ ਤੋਂ ਕੁਛ ਦੇਰ ਬਾਅਦ ਪੰਜਾਬੀ ਖਬਰਾਂ 1:40 ਤੇ ਫਿਰ ਦਿੱਲੀ ਕੇਂਦਰ ਤੋਂ ਉਰਦੂ ਚ ਖਬਰਾਂ 1:50 ਤੇ
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ ਸਾਢੇ

0: ਦੇ ਸੰਸਦ ਮੈਂਬਰ ਰੁਕਮਣੀ ਮਲਿਕ ਦੇ ਅਸਤੀਫੇ ਕਾਰਨ ਇਹ ਸੀਟ ਖਾਲੀ ਹੋਈ ਸੀ। ਨਾਮਜ਼ਦਗੀ ਪ੍ਰਕਿਰਿਆ 29 ਸਤੰਬਰ ਨੂੰ ਸ਼ੁਰੂ ਹੋਏਗੀ ਅਤੇ ਵੋਟਿੰਗ 16 ਅਕਤੂਬਰ ਨੂੰ ਹੋਏਗੀ। ਕਮਿਸ਼ਨ ਨੇ ਉੱਤਰ ਪ੍ਰਦੇਸ਼ ਵਿੱਚ ਵਿਧਾਨ ਪਰਿਸ਼ਦ ਦੀਆਂ 11, ਬਿਹਾਰ ਦੀਆਂ 8, ਮਹਾਰਾਸ਼ਟਰ ਦੀਆਂ 5 ਅਤੇ ਕਰਨਾਟਕ ਦੀਆਂ 4 ਸੀਟਾਂ ਲਈ ਵੀ ਚੋਣਾਂ ਦਾ ਐਲਾਨ ਕੀਤਾ ਹੈ। ਇਹਨਾਂ ਚੋਣਾਂ ਲਈ ਨਾਮਜ਼ਦਗੀਆਂ 29 ਸਤੰਬਰ ਨੂੰ ਸ਼ੁਰੂ ਹੋਣਗੀਆਂ ਅਤੇ ਵੋਟਾਂ 23 ਅਕਤੂਬਰ ਨੂੰ ਪਾਈਆਂ ਜਾਣਗੀਆਂ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਰਮ ਪੂਜਾ ਦੇ ਮੌਕੇ 'ਤੇ ਦੇਸ਼ ਵਾਸੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਤਿਉਹਾਰ ਕੁਦਰਤ ਪ੍ਰਤੀ ਸ਼ੁਕਰਗੁਜ਼ਾਰੀ, ਕਰਤੱਵ ਪ੍ਰਤੀ ਸਮਰਪਣ ਅਤੇ ਭਾਈਚਾਰੇ ਦੀ ਭਾਵਨਾ ਨਾਲ ਜੁੜਿਆ ਹੋਇਆ। ਸ੍ਰੀਮਤੀ ਮੁਰਮੂ ਨੇ ਕਿਹਾ ਕਿ ਇਹ ਤਿਉਹਾਰ ਅਮੀਰ ਕਬਾਇਲੀ ਸਭਿਆਚਾਰ ਅਤੇ ਜੀਵੰਤ ਕਦਰਾਂ ਕੀਮਤਾਂ ਦਾ ਇੱਕ ਪ੍ਰਗਟਾਵਾ ਹੈ। ਉਨ੍ਹਾਂ ਕਿਹਾ ਕਿ ਤਿਉਹਾਰ ਸਾਰਿਆਂ ਨੂੰ ਕੁਦਰਤ ਦੀ ਰੱਖਿਆ ਕਰਨ ਅਤੇ ਆਪਸੀ ਸਦਭਾਵਨਾ 'ਚ ਕੰਮ ਕਰਨ ਲਈ ਪ੍ਰੇਰਨਾ ਦਿੰਦਾ ਹੈ। ਇਸ ਮੌਕੇ ਰਾਸ਼ਟਰਪਤੀ ਮੁਰਮੂ ਨੇ ਕਾਮਨਾ ਕੀਤੀ ਕਿ ਇਹ ਤਿਉਹਾਰ ਸਾਰੇ ਦੇਸ਼ ਵਾਸੀਆਂ ਦੇ ਜੀਵਨ 'ਚ ਖੁਸ਼ੀਆਂ ਅਤੇ ਖੁਸ਼ਹਾਲੀ ਲੈ ਕੇ ਆਵੇ। ਪਹਿਲੀ V4+ ਭਾਰਤ ਵਿਦੇਸ਼ ਮੰਤਰੀਆਂ ਦੀ ਮੀਟਿੰਗ ਕੱਲ੍ਹ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਸੈਸ਼ਨ ਤੋਂ ਵੱਖ ਹੋਈ। ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੇ ਪੋਲੈਂਡ, ਹੰਗਰੀ, ਸਲੋਵਾਕੀਆ ਅਤੇ ਚੈੱਕ ਗਣਰਾਜ ਦੇ ਵਿਦੇਸ਼ ਮੰਤਰੀਆਂ ਨਾਲ ਮੀਟਿੰਗ 'ਚ ਹਿੱਸਾ ਲਿਆ। ਇਹ ਮੀਟਿੰਗ V4 ਦੀ ਮੌਜੂਦਾ ਸਲੋਵਾਕ ਪ੍ਰਧਾਨਗੀ ਹੇਠ ਹੋਈ। ਭਾਰਤ ਅਤੇ ਵਿਸ਼ੇਗਰਾਤ ਸਮੂਹ ਵਿਚਕਾਰ ਸਹਿਯੋਗ ਵਧਾਉਣ ਦੇ ਤਰੀਕਿਆਂ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ। ਵਿਦੇਸ਼ ਮੰਤਰਾਲੇ ਮੁਤਾਬਕ ਮੀਟਿੰਗ 'ਚ ਵਪਾਰ ਅਤੇ ਨਿਵੇਸ਼, ਟੈਕਨੋਲੋਜੀ ਅਤੇ ਨਵੀਨਤਾ, ਮਜ਼ਬੂਤ ਸਪਲਾਈ ਚੇਨ, ਰੱਖਿਆ ਅਤੇ ਸੁਰੱਖਿਆ, ਸੰਪਰਕ ਸਿੱਖਿਆ ਅਤੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਵਰਗੇ ਖੇਤਰਾਂ ਵਿੱਚ ਸਹਿਯੋਗ ਦੇ ਮੌਕਿਆਂ 'ਤੇ ਵੀ ਚਰਚਾ ਕੀਤੀ ਗਈ। ਮੰਤਰੀਆਂ ਨੇ ਆਲਮੀ ਦੇ ਖੇਤਰੀ ਘਟਨਾਕ੍ਰਮ, ਸ਼ਾਂਤੀ ਅਤੇ ਸੁਰੱਖਿਆ ਅਤੇ ਬਹੁਪੱਖੀ ਮੰਚਾਂ ਅਤੇ ਸਹਿਯੋਗ ਬਾਰੇ ਵੀ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ। ਮੰਤਰਾਲੇ ਨੇ ਕਿਹਾ ਕਿ ਪਹਿਲੀ ਮੀਟਿੰਗ ਵਿਦੇਸ਼ ਮੰਤਰੀ ਪੱਧਰ ਦੇ ਭਾਰਤ ਅਤੇ ਵਿਸ਼ੇਗਰਾਤ ਸਮੂਹ ਦਰਮਿਆਨ ਗੱਲਬਾਤ ਕਾਇਮ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ 30 ਨਵੰਬਰ ਤੋਂ ਪੰਜਾਬ ਅਤੇ ਕੁਝ ਹੋਰਨਾਂ ਸੂਬਿਆਂ 'ਚ 4 ਸ਼ੋਭਾ ਯਾਤਰਾਵਾਂ ਕੱਢਣ ਦਾ ਫੈਸਲਾ ਕੀਤਾ ਜੋ ਖੁਰਾਲਗੜ੍ਹ ਸਾਹਿਬ ਵਿਖੇ ਸਮਾਪਤ ਹੋਣਗੀਆਂ। ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੂਬੇ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਹਿਲੀ ਯਾਤਰਾ 30 ਨਵੰਬਰ ਨੂੰ ਵਾਰਾਣਸੀ ਤੋਂ ਸ਼ੁਰੂ ਹੋ ਕੇ 3 ਦਸੰਬਰ ਨੂੰ ਖੁਰਾਲਗੜ੍ਹ ਸਾਹਿਬ ਪਹੁੰਚੇਗੀ, ਦੂਜੀ 30 ਨਵੰਬਰ ਨੂੰ ਜੰਮੂ ਤੋਂ, ਤੀਜੀ 2 ਦਸੰਬਰ ਨੂੰ ਫਰੀਦਕੋਟ ਤੋਂ ਅਤੇ ਚੌਥੀ 1 ਦਸੰਬਰ ਤੋਂ ਬਠਿੰਡਾ ਤੋਂ ਸ਼ੁਰੂ ਹੋਏਗੀ। ਸਾਰੀਆਂ ਯਾਤਰਾਵਾਂ ਗੁਰੂ ਰਵਿਦਾਸ ਜੀ ਨਾਲ ਸਬੰਧਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਧਾਰਮਿਕ ਸਥਾਨ ਖੁਰਾਲਗੜ੍ਹ ਸਾਹਿਬ ਵਿਖੇ ਸਮਾਪਤ ਹੋਣਗੀਆਂ। ਉਨ੍ਹਾਂ ਕਿਹਾ ਕਿ ਸ੍ਰੀ ਅਖੰਡ ਪਾਠ ਸਾਹਿਬ 4 ਦਸੰਬਰ ਨੂੰ ਖੁਰਾਲਗੜ੍ਹ ਵਿਖੇ ਸ਼ੁਰੂ ਹੋਣਗੇ ਅਤੇ 6 ਦਸੰਬਰ ਨੂੰ ਭੋਗ ਪੈਣਗੇ।
1: ਇਹ 4 ਸ਼ੋਭਾ ਯਾਤਰਾਵਾਂ ਜਿਹੜੀਆਂ ਨੇਗੀਆਂ ਉਹ ਲਗਾਤਾਰ ਵੱਖ ਵੱਖ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਹੁੰਦੀਆਂ ਹੋਈਆਂ ਖੁਰਾਲਗੜ੍ਹ ਸਾਹਿਬ ਪਹੁੰਚਣਗੀਆਂ ਔਰ ਉਸ ਤੋਂ ਬਾਅਦ 4 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਸ਼ੁਰੂਆਤ ਹੋਊਗੀ ਔਰ ਉਸ ਤੋਂ ਬਾਅਦ 6 ਤਰੀਕ ਨੂੰ ਭੋਗ ਪਾਏ ਜਾਣਗੇ। ਸੋ ਉਸ ਦਿਨ ਜਿਹੜਾ ਮੁਕੰਮਲ ਕਾਰਜ ਹੋਣਗੇ।
0: ਸ੍ਰੀ ਚੀਮਾ ਨੇ ਕਿਹਾ ਕਿ ਸਾਲ ਭਰ ਚੱਲਣ ਵਾਲੇ ਜਸ਼ਨਾਂ ਦੇ ਹਿੱਸੇ ਵਜੋਂ ਸੂਬੇ ਭਰ ਵਿੱਚ ਕੀਰਤਨ ਦਰਬਾਰਾਂ ਸਮੇਤ ਕਈ ਪ੍ਰੋਗਰਾਮ ਪਹਿਲਾਂ ਹੀ ਚੱਲ ਰਹੇ ਨੇ। ਇਸ ਮੌਕੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਮ ਅਤੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਦੇ ਸਲਾਹਕਾਰ ਦੀਪਕ ਬਾਲੀ ਵੀ ਮੌਜੂਦ ਰਹੇ। ਕੇਂਦਰੀ ਸਿਹਤ ਸਕੱਤਰ ਪੁੰਨਿਆ ਸਲੀਲਾ ਸ੍ਰੀਵਾਸਤਵ ਨੇ ਕਿਹਾ ਕਿ ਭਾਰਤ ਨੇ ਆਧਾਰ, ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਅਤੇ ਆਭਾ ਆਈਡੀ ਰਾਹੀਂ ਇੱਕ ਮਜ਼ਬੂਤ ਅਤੇ ਵਿਆਪਕ ਡਿਜੀਟਲ ਸਿਹਤ ਪ੍ਰਣਾਲੀ ਕਾਇਮ ਕੀਤੀ ਹੈ। ਨਿਊਯਾਰਕ ਵਿੱਚ ਗਲੋਬਲ ਸਾਊਥ AI ਫਰੇਮਵਰਕ ਤੇ ਇੱਕ ਚਰਚਾ 'ਚ ਬੋਲਦਿਆਂ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਦੀਆਂ ਜ਼ਰੂਰਤਾਂ ਮੁਤਾਬਕ ਪ੍ਰਭਾਵਸ਼ਾਲੀ ਹੱਲ ਪ੍ਰਦਾਨ ਕਰਨ ਲਈ ਸਥਾਨਕ ਅਤੇ ਵੱਖ ਵੱਖ ਡੇਟਾ ਦੇ ਆਧਾਰ 'ਤੇ AI ਮਾਡਲ ਬਣਾਏ ਜਾਣੇ ਚਾਹੀਦੇ ਨੇ। ਏਸ਼ੀਆਈ ਖੇਡਾਂ ਵਿੱਚ ਭਾਰਤੀ ਮਹਿਲਾ ਟੀਮ ਨੇ 2020 ਕ੍ਰਿਕਟ ਦੇ ਫਾਈਨਲ ਮੁਕਾਬਲੇ ਵਿੱਚ ਸ਼੍ਰੀਲੰਕਾ ਨੂੰ 147 ਦੌੜਾਂ ਨਾਲ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਮ ਕਰ ਲਿਆ। ਸ਼੍ਰੀਲੰਕਾ ਦੀ ਟੀਮ 217 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 15.4 ਓਵਰਾਂ 'ਚ 69 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਤੋਂ ਪਹਿਲਾਂ ਭਾਰਤ ਨੇ ਨਿਰਧਾਰਤ 20 ਓਵਰਾਂ 'ਚ 3 ਵਿਕਟਾਂ ਅਤੇ 216 ਦੌੜਾਂ ਬਣਾਈਆਂ। ਸੁਮਤੀ ਮੰਧਾਨਾ ਨੇ 79 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਮੈਚ ਵਿੱਚ ਉਨ੍ਹਾਂ ਨੇ 11,000 ਦੌੜਾਂ ਪੂਰੀਆਂ ਕਰਕੇ ਇਤਿਹਾਸ ਰਚ ਦਿੱਤਾ। ਉਹ ਇਹ ਉਪਲਬਧੀ ਹਾਸਲ ਕਰਨ ਵਾਲੇ ਦੁਨੀਆ ਦੀ ਪਹਿਲੀ ਮਹਿਲਾ ਕ੍ਰਿਕੇਟਰ ਬਣ ਗਏ ਨੇ। ਮੰਧਾਨਾ ਨੇ ਪਹਿਲੇ 4 ਓਵਰਾਂ 'ਚ 3 ਛੱਕੇ ਅਤੇ 4 ਚੌਕੇ ਲਗਾ ਕੇ ਭਾਰਤ ਨੂੰ ਮੈਚ 'ਚ ਮਜ਼ਬੂਤ ਸ਼ੁਰੂਆਤ ਦਵਾਈ। ਉਨ੍ਹਾਂ ਨੇ ਭਾਰਤ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਦੇ 10,868 ਦੌੜਾਂ ਦੇ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤਾ। ਉਧਰ ਭਾਰਤ ਦੀ ਮਹਿਲਾ ਟੇਬਲ ਟੈਨਿਸ ਟੀਮ ਥਾਈਲੈਂਡ ਨੂੰ ਹਰਾ ਕੇ ਏਸ਼ੀਆਈ ਖੇਡਾਂ ਦੇ ਕੁਆਟਰ ਫਾਈਨਲ ਵਿੱਚ ਪਹੁੰਚ ਗਈ ਹੈ। ਇਸ ਦੌਰਾਨ ਭਾਰਤੀ ਕਬੱਡੀ ਟੀਮ ਮਰਦਾਂ ਦੀ ਟੀਮ ਨੇ ਵੀ ਅੱਜ ਜਾਪਾਨ ਦੇ ਨਾਗੋਆ 'ਚ ਏਸ਼ੀਆਈ ਖੇਡਾਂ ਦੇ ਗਰੁੱਪ ਏ ਦੇ ਮੈਚ ਵਿੱਚ ਦੱਖਣੀ ਕੋਰੀਆ ਨੂੰ 63-31 ਨਾਲ ਹਰਾ ਦਿੱਤਾ। ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਗੁਜਰਾਤ ਵਿਖੇ 72ਵੇਂ ਰਾਸ਼ਟਰੀ ਫਿਲਮ ਪੁਰਸਕਾਰ ਪ੍ਰਦਾਨ ਕਰਨਗੇ। ਉਪ ਰਾਸ਼ਟਰਪਤੀ CP ਰਾਧਾਕ੍ਰਿਸ਼ਨਨ ਨੇ ਨਵੀਂ ਦਿੱਲੀ 'ਚ 9ਵੇਂ ਭਾਰਤ ਕੌਮਾਂਤਰੀ ਜਲ ਹਫ਼ਤੇ 2026 ਦਾ ਕੀਤਾ ਆਗਾਜ਼। ਕਿਹਾ, ਸੂਝ ਬੂਝ ਨਾਲ ਵਰਤੋਂ ਅਤੇ

0: ਸੰਭਾਲਤੇ ਦਿੱਤਾ ਜ਼ੋਰ। ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਨਵੀਂ ਦਿੱਲੀ 'ਚ ਪੰਜਾਬ ਸਮੇਤ 36 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਸ਼ਾ ਵਿਰੋਧੀ ਕਾਰਜ ਬਲਾਂ ਦੇ ਮੁਖੀਆਂ ਦੀ ਤੀਜੀ ਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਅਤੇ ਏਸ਼ੀਆਈ ਖੇਡਾਂ 'ਚ ਭਾਰਤੀ ਮਹਿਲਾ ਟੀਮ ਨੇ 2020 ਕ੍ਰਿਕਟ ਦੇ ਫਾਈਨਲ ਮੁਕਾਬਲੇ 'ਚ ਸ਼੍ਰੀਲੰਕਾ ਨੂੰ 147 ਦੌੜਾਂ ਨਾਲ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਮ ਕੀਤਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।
1: ਆਕਾਸ਼ਵਾਣੀ ਹੈ, ਜ਼ਮੀਰ ਰਜ਼ਵੀ ਸੇ ਖਬਰੇ ਸੁਣੀਏ। سب سے پہلے اس وقت کی سرخیاں۔ ریاستوں اور مرکز کے زیر انتظام علاقوں کی منشیات کی روک تھام سے متعلق ٹاسک فورس کے سربراہان کی دو روزہ تیسری قومی کانفرنس نئی دلی میں شروع ہو گئی ہے۔ نائب صدر سی پی رادھا کرشنن نے کہا ہے کہ پانی سے متعلق ہفتہ ایک ایسا اہم پلیٹ فارم ہے جہاں سبھی متعلقہ فریقین پانی کے بندوبست میں درپیش چیلنجوں سے نمٹنے پر بات چیت کے لیے یکجا ہو سکتے ہیں۔ صدر جمہوریہ دروپدی مرمو آج شام کیوڑیا میں ایکتا نگر کے مقام پر 72ویں قومی فلم ایوارڈز عطا کریں۔

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ।
1: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ FM ਰੇਨਬੋ ਪ੍ਰਾਇਮਰੀ ਚੈਨਲ DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
2: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
3: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
4: ਨਹੀਂ ਯਾਰ, ਮੈਂ ਨਹੀਂ ਲਾਉਣਾ।
3: ਇਹ ਤਾਂ ਫੇਰ ਯਾਰ ਮਾਰ ਵਾਲੀ ਗੱਲ ਹੋ ਗਈ।
4: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
5: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਜਨਹਿਤ ਵਿੱਚ ਜਾਰੀ।
0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ 'ਚ ਦੇਵਰਾਜ ਤੇ ਉਹਨਾਂ ਦੇ ਸਾਥੀਆਂ ਦੀਆਂ ਗਾਈਆਂ ਮਾਤਾ ਦੀਆਂ ਭੇਟਾਂ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ ਚ ਦੇਵਰਾਜ ਤੇ ਉਹਨਾਂ ਦੇ ਸਾਥੀਆਂ ਦੀਆਂ ਗਾਈਆਂ ਮਾਤਾ ਦੀਆਂ ਭੇਟਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਦੁਪਹਿਰ ਦੇ 3 ਵਜ ਰਹੇ ਨੇ। ਹੁਣ ਸਾਡੀ ਅੱਜ ਦੀ ਪਹਿਲੀ ਸਭਾ ਖਤਮ ਹੁੰਦੀ ਹੈ। ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਨਮਸਕਾਰ।
1: ਨਮਸਕਾਰ। DTH ਦੇ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਏ। ਸਾਡੇ ਸਟੂਡੀਓ ਦੀ ਘੜੀ ਮੁਤਾਬਕ ਇਸ ਵੇਲੇ ਦੁਪਹਿਰ ਦੇ 3 ਵਜ ਰਹੇ ਨੇ। ਆਓ ਸੁਣਦੇ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਗੁਜਰਾਤ ਵਿਖੇ 72ਵੇਂ ਰਾਸ਼ਟਰੀ ਫਿਲਮ ਪੁਰਸਕਾਰ ਪ੍ਰਦਾਨ ਕਰਨਗੇ। ਉਪ ਰਾਸ਼ਟਰਪਤੀ CP ਰਾਧਾਕ੍ਰਿਸ਼ਨਨ ਨੇ ਨਵੀਂ ਦਿੱਲੀ ਵਿਚ 9ਵੇਂ ਭਾਰਤ ਕੌਮਾਂਤਰੀ ਜਲ ਹਫ਼ਤੇ 2026 ਦਾ ਆਗਾਜ਼ ਕਰਦਿਆਂ ਪਾਣੀ ਦੀ ਸੂਝਬੂਝ ਨਾਲ ਵਰਤੋਂ ਅਤੇ ਸੰਭਾਲ ਤੇ ਜ਼ੋਰ ਦਿੱਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਨਵੀਂ ਦਿੱਲੀ ਵਿਚ ਪੰਜਾਬ ਸਮੇਤ 36 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਸ਼ਾ ਵਿਰੋਧੀ ਕਾਰਜ ਬਲਾਂ ਦੇ ਮੁਖੀਆਂ ਦੀ 3ਜੀ ਰਾਸ਼ਟਰੀ ਕਾਨਫਰੰਸ ਦਾ ਉਦਘਾਟਨ। ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ 30 ਨਵੰਬਰ ਤੋਂ 4

ਬਾਈ ਯਾਤਰਾਵਾਂ ਕੱਢਣ ਦਾ ਫੈਸਲਾ ਕੀਤਾ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰਦਿਆਂ ਕਿਹਾ, ਪਰਾਲੀ ਇੱਕ ਸਰੋਤ ਹੈ, ਰਹਿੰਦ ਖੂੰਹਦ ਨਹੀਂ। ਔਰਤਾਂ ਬਾਰੇ ਰਾਸ਼ਟਰੀ ਕਮਿਸ਼ਨ ਦੇ ਚੇਅਰਪਰਸਨ ਵਿਜੇ ਰਹਾਟਕਰ 23 ਸਤੰਬਰ ਨੂੰ ਤਰਨ ਤਾਰਨ ਜ਼ਿਲ੍ਹੇ ਦਾ ਦੌਰਾ ਕਰਨਗੇ। ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਕੌਮੀ ਪ੍ਰਧਾਨ ਨਿਤਿਨ ਨਵੀਨ ਵੱਲੋਂ ਏਕਤਾ ਸਥਲ ਮਾਧੋਪੁਰ ਤੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ 5ਵੇਂ ਦਿਨ ਡੇਰਾ ਬਾਬਾ ਨਾਨਕ ਪਹੁੰਚਣ ਤੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਡਾਕਟਰ ਭੀਮ ਰਾਓ ਅੰਬੇਡਕਰ ਸਕੂਲ ਆਫ ਐਮੀਨੈਂਸ ਨੰਗਲ ਵਿਖੇ 11 ਕਰੋੜ ਰੁਪਏ ਦੀ ਲਾਗਤ ਨਾਲ 500 ਸੀਟਾਂ ਵਾਲੇ ਅਤਿ ਆਧੁਨਿਕ ਆਡੀਟੋਰੀਅਮ ਦੀ ਉਸਾਰੀ ਸ਼ੁਰੂ ਕਰਵਾਈ। ਏਸ਼ੀਆਈ ਖੇਡਾਂ ਵਿੱਚ ਭਾਰਤੀ ਮਹਿਲਾ ਟੀਮ ਨੇ 2020 ਕ੍ਰਿਕਟ ਦੇ ਫਾਈਨਲ ਮੁਕਾਬਲੇ ਵਿੱਚ ਸ੍ਰੀਲੰਕਾ ਨੂੰ 147 ਦੌੜਾਂ ਨਾਲ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਮ ਕੀਤਾ। ਇਹ ਸਨ ਹੁਣ ਤੱਕ ਦੀਆਂ ਨਿਊਜ਼ ਹੈਡਲਾਈਨਸ। ਆਓ ਸੁਣਦੇ ਹਾਂ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਦੋਸਤੋ ਤੁਸੀਂ ਸੁਣ ਰਹੇ ਸੀਗੇ ਕੰਵਰ ਗਰੇਵਾਲ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਤੇਰਾ ਇਸ਼ਕ ਨਚਾਵੇ। ਡੀਟੀਐਚ ਦੀ ਪੰਜਾਬੀ ਪ੍ਰਸਾਰਣ ਸੇਵਾ ਤੇ ਆਰਜੇ ਤੇਜਿੰਦਰ ਸਿੰਘ ਕੋਲੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਦੋਸਤੋ ਤੁਸੀਂ ਵੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ 'ਚ ਆਪਣੀ ਫਰਮਾਇਸ਼ ਤੇ ਗੀਤ ਸੁਣਨ ਲਈ ਸਾਨੂੰ ਚਿੱਠੀਆਂ ਭੇਜ ਸਕਦੇ ਹੋ। ਚਿੱਠੀਆਂ ਭੇਜਣ ਲਈ ਸਾਡਾ ਪਤਾ ਹੈ, ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ। ਦੋਸਤੋ ਤੁਸੀਂ ਸਾਨੂੰ ਵੱਧ ਤੋਂ ਵੱਧ ਚਿੱਠੀਆਂ ਭੇਜੋ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਵੱਲੋਂ ਭੇਜੀਆਂ ਜਾਂਦੀਆਂ ਪਿਆਰ ਭਰੀਆਂ ਚਿੱਠੀਆਂ ਨੂੰ

ਦੋਸਤੋ ਤੁਸੀਂ ਸੁਣ ਰਹੇ ਸੀ ਨਰਿੰਦਰ ਬੀਬਾ ਦੀ ਆਵਾਜ਼ ਵਿੱਚ ਖੂਬਸੂਰਤ ਗੀਤ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਮਾਲਾ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਮਸਕੀਨ ਕੌਰ ਚਾਹਲ, ਸੰਦੀਪ ਗੁਗਲਾਨੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਹਰਿਪਾਲ ਕੌਰ, ਇਸ਼ਪ੍ਰੀਤ ਸ਼ਰਮਾ, ਵਿਪਾਸ਼ਾ ਸ਼ਰਮਾ। ਇਸੇ ਤਰ੍ਹਾਂ ਮੁੱਲਾਪੁਰ ਮੰਡੀ ਜ਼ਿਲ੍ਹਾ ਲੁਧਿਆਣਾ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਅਸੀਸ ਸ਼ਰਮਾ, ਬਿੱਟੂ ਜੈਨ, ਦੀਪਕ ਜੈਨ। ਪੁਰਾਣੀ ਮੰਡੀ ਮੁੱਲਾਪੁਰ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਅਭਿਸ਼ੇਕ ਜੈਨ, ਗੌਤਮ ਜੈਨ, ਰਸਗੁੰਨਾ ਜੈਨ ਅਤੇ ਨਗੀਨਾ ਜੈਨ। ਇਸੇ ਤਰ੍ਹਾਂ ਮੁੱਲਾਪੁਰ ਦਾਖਾ ਮੰਡੀ ਤੋਂ ਟੀਟੂ ਜੈਨ, ਜੇ ਬੀ ਰਾਓ ਅਤੇ ਕ੍ਰਿਸ਼ਨ ਗੋਪਾਲ ਸ਼ਰਮਾ। ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮਿੱਕਾ, ਬਲਵਿੰਦਰ ਬਿਰਕ, ਜੈਤੇਕ ਬਿਰਕ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਪੰਚਕੁਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਮਸੀਤਾ ਡੱਬਵਾਲੀ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ ਅਤੇ ਹਨੀ ਲੋਟ। ਦੋਸਤੋ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਮੰਡੀ ਗੋਲੂਵਾਲਾ ਰਾਜਸਥਾਨ ਤੋਂ ਬ੍ਰਿਜਲਾਲ ਚੌਹਾਨ, ਨੀਰਜ ਕੁਮਾਰ ਚੌਹਾਨ, ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖਰਾ, ਅਮਰਜੀਤ ਕੌਰ ਰੱਖਰਾ, ਤੇਗ ਫਤਿਹ ਸਿੰਘ ਰੱਖਰਾ, ਜਸਗੁਣ ਰੱਖਰਾ। ਇਸੇ ਤਰ੍ਹਾਂ ਆਸ਼ਾ ਰੇਡੀਓ ਸਰੋਤਾ ਸੰਘ ਮੇਹਰ ਨਗਰ ਉਮਰ ਖੇਡ ਮਹਾਰਾਸ਼ਟਰ ਤੋਂ ਅਭਿਜੀਤ ਗਵਾਹਣਕਰ, ਸਰਿਤਾ ਗਵਾਹਣਕਰ, ਪ੍ਰਿੰਸ ਇਕਾਂਸ਼ ਗਵਾਹਣਕਰ, ਬਦਲਾਪੁਰ ਮੁੰਬਈ ਤੋਂ ਸਿਧਾਂਤ ਗਵਾਹਣਕਰ, ਪ੍ਰਣੀਤਾ ਗਵਾਹਣਕਰ, ਆਕਾਰ ਹਾਈਟਸ ਬਹਾਦੁਰਾ ਨਾਗਪੁਰ ਤੋਂ ਵੈਸ਼ਾਲੀ ਸ਼ੈਲੇਸ਼ ਗਵਾਹਣਕਰ, ਸ਼ਵੇਤਾ ਸੁਮਿਤ ਗਵਾਹਣਕਰ ਤੇ ਧਵਨੀ ਗਵਾਹਣਕਰ। ਦੋਸਤੋ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਦੋਸਤੋ ਤੁਸੀਂ ਸੁਣ ਰਹੇ ਸੀ ਰਣਜੀਤ ਬਾਵਾ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਸਰਦਾਰ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਸ਼੍ਰੀ ਗੰਗਾਨਗਰ ਤੋਂ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ ਅਤੇ ਨਰੇਸ਼ ਕੁਮਾਰ ਸ਼ਰਮਾ। ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐਸ ਨਾਇਕ ਅਤੇ ਸ਼ੋਭਾ ਨਾਇਕ ਅਤੇ ਪੂਰਾ ਡਾਗਲਾ ਪਰਿਵਾਰ। ਮੁਹੰਮਦਪੁਰ ਸੋਤਰ ਢਾਣੀ ਰੱਤੀਆ ਤੋਂ ਜੀਵਨ ਸਿੰਘ ਬੁੱਕ, ਸ਼ੰਟੀ, ਸਿਮਰਨ, ਕੁਸ਼ਲਿਆ ਰਾਣੀ, ਗੁਰਛਿੰਦਰ, ਬੱਬੂ ਬੁੱਕ, ਕੁਲਦੀਪ ਬੁੱਕ, ਕਿਰਤ ਬੁੱਕ ਅਤੇ ਭੂਸ਼ਣ ਖੇੜਾ। ਇਸ ਨਾਲ ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ ਅਤੇ ਜੀ ਐਸ ਰਾਮਗੜੀਆ। ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ। ਦੋਸਤੋ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

0: ਦੇ ਕੋਨੀ ਕੁੜੀਓ ਕਿੰਨਾ ਸੋਹਣਾ ਮੁੰਡਾ ਖੜਾ ਸੋਹਣਿਓ ਤੁਹਾਡਾ ਨਾਮ ਕੀ ਹੈ
1: ਨਾਮ ਤਾਂ ਮੇਰਾ ਜੱਸੀ ਸਿੱਧੂ ਆ ਕਿਉਂ
0: ਤੇ ਤੁਸੀਂ ਕਿਹੜੇ ਸ਼ਹਿਰ 'ਚ ਰਹਿੰਦੇ ਹੋ
1: ਸ਼ਹਿਰ ਸ਼ਹਿਰ ਤਾਂ ਸਾਡਾ ਜਲੰਧਰ ਹੈ
0: ਤੇ ਤੁਸੀਂ ਚੰਡੀਗੜ੍ਹ ਕੀ ਕਰਦੇ ਹੋ

ਦੋਸਤੋ ਤੁਸੀਂ ਸੁਣ ਰਹੇ ਸੀਗੇ ਜੱਸੀ ਸਿੱਧੂ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਆਸ਼ਕੀ। ਦੋਸਤੋ ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਪਿੰਡ ਸਮਾਲਸਰ ਤੋਂ ਲਛਮਣ ਸਿੰਘ ਘਾਰੂ, ਵੀਰੂ, ਲਵਪ੍ਰੀਤ, ਕਾਲੀ, ਵਿੱਕੀ ਤੇ ਮਨਪ੍ਰੀਤ। ਪਿੰਡ ਆਜ਼ਮ ਵਾਲਾ, ਤਹਿਸੀਲ ਫਾਜ਼ਿਲਕਾ ਤੋਂ ਸੋਹਣ ਸਿੰਘ ਬੁੱਕ, ਨਿਸ਼ਾਨ ਸਿੰਘ, ਕੀਰਤ ਕੌਰ, ਸੀਰਤ ਕੌਰ, ਜਸਵੰਤ ਕੌਰ, ਮਾਰਾ ਸਿੰਘ। ਪਿੰਡ ਮਾਰੂਆਣਾ ਬੋਤਲਾ ਤੋਂ ਸੁਰਿੰਦਰ ਕੌਰ ਬੁੱਕ, ਬਲਵਿੰਦਰ ਕੌਰ ਬੁੱਕ, ਬਲਦੇਵ ਸਿੰਘ, ਰਾਜਮਿਸਤਰੀ ਸ਼ਾਹ, ਅਮਰਲਾਲ। ਇਸ ਨਾਲ ਹੀ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ। ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦੀਪਿੰਦਰ ਸਿੰਘ ਚੇਅਰਮੈਨ, ਗੁਰਸ਼ਬਦ ਸਿੰਘ, ਜੀਤ ਸਿੰਘ ਘੁੜਿਆਣਾ ਤੇ ਸਮੂਹ ਬਰਾੜ ਪਰਿਵਾਰ। ਇਸ ਨਾਲ ਹੀ ਇਹਨਾਂ ਦੇ ਦੋਸਤ ਕੁਲਵੰਤ ਮਲੋਟ, ਬਲਤੇਜ ਤੇ ਰਾਜਵੀਰ ਜਵੰਦਾ। ਇਸ ਦੇ ਨਾਲ ਇਹ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਤੇ ਹਾਰਦਿਕ, ਨਿਹਾਰਿਕਾ ਤੇ ਵੰਸ਼ ਬੱਤਾ। ਮੰਡੀ ਹਰਜੀ ਰਾਮ ਮਲੋਟ ਤੋਂ ਮਹੇਸ਼ ਗਰਗ, ਸੁਸ਼ਮਾ ਗਰਗ ਤੇ ਜਸ਼ਨ ਗਰਗ। ਦੋਸਤੋ ਇਹਨਾਂ ਸਾਰਿਆਂ ਦੀ ਫਰਮਾਇਸ਼ ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਮੁੜ ਮਿਲਣ ਦੇ ਵਾਅਦੇ ਨਾਲ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ ਸੁਹਾਵਣਾ ਸਫ਼ਰ ਖਤਮ ਕਰਨ ਦੀ ਆਪਣੇ ਦੋਸਤ ਤੇਜਿੰਦਰ ਸਿੰਘ ਨੂੰ ਦਿਓ ਇਜਾਜ਼ਤ। ਇਸ ਪ੍ਰੋਗਰਾਮ ਦੇ ਖਤਮ ਹੁੰਦਿਆਂ ਹੀ ਹੁਣ ਤੋਂ ਕੁਝ ਪਲਾਂ ਬਾਅਦ ਤੁਸੀਂ ਸੁਣੋਗੇ ਸਾਡੇ ਪ੍ਰਾਦੇਸ਼ਿਕ ਚੈਨਲ ਤੋਂ ਪ੍ਰਸਾਰਣ ਠੀਕ 4 ਵਜੇ। ਤਦ ਤੱਕ ਲਈ ਨਮਸਕਾਰ।

लाल के तीन प्यार दिया था ये यारी लाल।

ਤੁਸੀਂ ਆਨੰਦ ਮਾਣ ਰਹੇ ਸੀ ਪੰਜਾਬੀ ਫਿਲਮ ਸੰਗੀਤਾ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ। ਆਓ ਹੁਣ ਅਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰਦੇ ਹਾਂ।

ਹੁਣ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਲਓ ਹੁਣ ਸਰਵਣ ਕਰੋ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਜ਼ਿੰਦਾ ਕਰ ਦਿੱਤਾ ਗਿਆ। ਭਗਤ ਜੀ ਨੇ ਗਾਂ ਦੇ ਬੱਚੇ ਨੂੰ ਦੁੱਧ ਚੁੰਘਾਇਆ ਅਤੇ ਫਿਰ ਦੁੱਧ ਦੀ ਮਟਕੀ ਭਰ ਕੇ ਬਾਦਸ਼ਾਹ ਦੇ ਅੱਗੇ ਜਾ ਰੱਖੀ। ਇਸ ਤਰ੍ਹਾਂ ਪ੍ਰਭੂ ਨੇ ਆਪਣੇ ਪਿਆਰੇ ਭਗਤ ਦੀ ਰੱਖਿਆ ਕੀਤੀ। ਭਗਤ ਨਾਮਦੇਵ ਜੀ ਦਾ ਇਹ ਸ਼ਬਦ ਭੈਰੋਂ ਰਾਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤਾ ਹੋਇਆ ਹੈ, ਜਿਸ ਵਿੱਚ ਇਹ ਸਾਰੀ ਕਹਾਣੀ ਵਰਣਨ ਕੀਤੀ ਗਈ ਹੈ। ਇਸੇ ਤਰ੍ਹਾਂ ਰਾਗ ਭੈਰੋਂ ਵਿੱਚ ਹੀ ਭਗਤ ਕਬੀਰ ਜੀ ਨੇ ਵੀ ਇਸ ਤਰ੍ਹਾਂ ਦੀ ਘਟਨਾ ਦਾ ਵਰਣਨ ਕੀਤਾ ਹੈ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1162 ਉੱਤੇ ਦਰਜ ਹੈ। ਭਗਤ ਕਬੀਰ ਜੀ ਨੂੰ ਜੰਜ਼ੀਰਾਂ ਨਾਲ ਬੰਨ੍ਹ ਕੇ ਗੰਗਾ ਵਿੱਚ ਡੋਬ ਦਿੱਤਾ ਗਿਆ। ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਜਿਸ ਮਨੁੱਖ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿੱਚ ਲੀਨ ਰਹਿੰਦਾ ਹੈ, ਉਸ ਦਾ ਮਨ ਕਿਸੇ ਕਸ਼ਟ ਵੇਲੇ ਡੋਲਦਾ ਨਹੀਂ। ਉਸ ਦੇ ਸਰੀਰ ਨੂੰ ਕਸ਼ਟ ਦੇ ਕੇ ਡਰਾਉਣ ਤੋਂ ਕੋਈ ਲਾਭ ਨਹੀਂ ਹੋ ਸਕਦਾ। ਆਪਣੇ ਪਰਮਾਤਮਾ ਦੀ ਭਗਤੀ ਵਿੱਚ ਲੀਨ ਭਗਤ ਕਬੀਰ ਜੀ ਜਿਉਂ ਹੀ ਗੰਗਾ ਵਿੱਚ ਸੁੱਟੇ ਗਏ ਤਾਂ ਗੰਗਾ ਦੀਆਂ ਲਹਿਰਾਂ ਨਾਲ ਉਹਨਾਂ ਦੇ ਸੰਗਲ ਟੁੱਟ ਗਏ ਅਤੇ ਉਹ ਜਲ ਉੱਤੇ ਇਸ ਤਰ੍ਹਾਂ ਤੈਰਨ ਲੱਗ ਪਏ ਜਿਵੇਂ ਮਿਰਗਸ਼ਾਲਾ ਉੱਤੇ ਬੈਠੇ ਹੋਏ ਹੁੰਦੇ ਹਨ। ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਤੁਹਾਡੇ ਮਿੱਥੇ ਹੋਏ ਕਰਮ ਕਾਂਡ ਜਾਂ ਤੀਰਥ ਇਸ਼ਨਾਨ ਕੋਈ ਵੀ ਸੰਗੀ ਨਹੀਂ ਬਣ ਸਕਦੇ, ਕੋਈ ਵੀ ਸਾਥੀ ਨਹੀਂ ਹੋ ਸਕਦੇ। ਪਾਣੀ ਅਤੇ ਧਰਤੀ ਹਰ ਥਾਂ ਇੱਕ ਪਰਮਾਤਮਾ ਹੀ ਰੱਖਣਯੋਗ ਹੈ। ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਮਨ ਨਾ ਡਿਗੇ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹੇ ਉਹ ਸਮਾਏ ਰਹਾਉ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ। ਕਹਿ ਕਬੀਰ ਕੋ ਸੰਗ ਨਾ ਸਾਥ, ਜਲ ਥਲ ਰਾਖਨ ਹੈ ਰਘੁਨਾਥ। ਇਸੇ ਤਰ੍ਹਾਂ ਹੋਰ ਵੀ ਅਨੇਕਾਂ ਭਗਤਾਂ ਨਾਲ ਇਸੇ ਤਰ੍ਹਾਂ ਦਾ ਵਰਤਾਰਾ ਹੋਇਆ ਅਤੇ ਪਰਮਾਤਮਾ ਨੇ ਉਹਨਾਂ ਦੀ ਰੱਖਿਆ ਕੀਤੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਆਸਾ ਰਾਗ ਵਿੱਚ ਇਸ ਸੰਬੰਧ ਵਿੱਚ ਫਰਮਾਨ ਹੈ ਕਿ ਇਸ ਦੁਨੀਆਂ ਦੇ ਵਿੱਚ ਜਾਂ ਕਹਿ ਲਈਏ ਇਸ ਜਗਤ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਉਹ ਪਰਮਾਤਮਾ ਆਪ ਹੀ ਆਪਣੀ ਰਜ਼ਾ ਦੇ ਅਨੁਸਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਪੂਰੀ ਦੁਨੀਆਂ ਦੇ ਵਿੱਚ ਇਹ ਗੱਲ ਵੀ ਪ੍ਰਸਿੱਧ ਹੈ ਕਿ ਹਰ ਇੱਕ ਯੁੱਗ ਦੇ ਅੰਦਰ ਉਹ ਪਰਮ ਪਿਤਾ ਪਰਮਾਤਮਾ ਆਪਣੇ ਭਗਤਾਂ ਦੀ ਸਹਾਇਤਾ ਕਰਦਾ ਆ ਰਿਹਾ ਹੈ। ਅਸੀਂ ਇਸ ਨੂੰ ਪਰਮਾਤਮਾ ਦਾ ਬਿਰਧ ਵੀ ਕਹਿ ਸਕਦੇ ਹਾਂ ਕਿ ਪਰਮਾਤਮਾ ਦਾ ਇਹ ਮੁੱਢ ਕਦੀਮਾਂ ਵਾਲਾ ਸੁਭਾਅ ਹੈ ਕਿ ਉਹ ਆਪਣੇ ਭਗਤਾਂ ਦੀ ਹਰ ਤਰ੍ਹਾਂ ਨਾਲ ਸਹਾਇਤਾ ਕਰਦਾ ਹੈ। ਆਸਾ ਮਹੱਲਾ ਪੰਜਵਾਂ, ਜੋ ਕੁਛ ਕਰੇ ਸੋ ਆਪ ਆਪਣ ਭਾਣਿਆ, ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ।
1: ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ। ਇਹ ਵਾਰਤਾ ਸੁਣਾ ਰਹੇ ਸਨ ਗੁਰਪ੍ਰੀਤ ਸਿੰਘ ਨਿਆਮੀਆਂ। ਗੁਰਬਾਣੀ ਵਿੱਚ ਹਵਾਲਾ ਮਿਲਦਾ ਹੈ ਕਿ ਭਗਤਾਂ ਦਾ ਸਹਾਈ ਰੱਬ ਹੈ ਅਤੇ ਭਗਤਾਂ ਨੂੰ ਦੁੱਖ ਪਹੁੰਚਾਉਣ ਵਾਲੇ ਦਾ ਸੰਹਾਰ ਵੀ ਪ੍ਰਭੂ ਹੀ ਕਰਦਾ ਹੈ। ਕਿਹਾ ਜਾਂਦਾ ਹੈ ਕਿ ਜਦੋਂ ਹਰਨਾਕਸ਼ ਨੇ ਦੁਸ਼ਟ ਸਭਾ ਵਿੱਚ ਭਗਤ ਪ੍ਰਹਿਲਾਦ ਨੂੰ ਮਾਰਨ ਦਾ ਮਤਾ ਪਕਾਇਆ ਤਾਂ ਪ੍ਰਭੂ ਰਖਵਾਲਾ ਹੋ ਕੇ ਬੌੜਿਆ। ਜਿਵੇਂ ਹੀ ਹੱਥ ਵਿੱਚ ਖੜਗ ਲੈ ਕੇ ਹਰਨਾਕਸ਼ ਪ੍ਰਹਿਲਾਦ 'ਤੇ ਵਾਰ ਕਰਨ ਲੱਗਾ ਤਾਂ ਭਗਵਾਨ ਨਰਸਿੰਘ ਰੂਪ ਧਾਰ ਕੇ ਥੰਮ ਵਿੱਚੋਂ ਪ੍ਰਗਟ ਹੋਇਆ ਅਤੇ ਹਰਨਾਕਸ਼ ਨੂੰ ਆਪਣੇ ਨੌਹਾਂ ਨਾਲ ਪਾੜ ਮੁਕਾਇਆ। ਹੇ ਪ੍ਰਭੂ, ਇਸੇ ਕਰਕੇ ਭਗਤ ਤੇਰਾ ਆਸਰਾ ਤੱਕਦੇ ਨੇ ਅਤੇ ਬੇਨਤੀ ਕਰਦੇ ਨੇ ਕਿ ਹੇ ਮੁਰਾਰੀ ਪ੍ਰਭੂ, ਸਾਡੇ ਹੰਕਾਰ ਨੂੰ ਮਾਰ ਕੇ, ਸਾਡੀ ਬਾਂਹ ਫੜ ਕੇ ਸਾਡੀ ਸਹਾਇਤਾ ਕਰੋ। ਦੂਤ ਦੁਸ਼ਮਨ ਸਭ ਤੁਝ ਤੇ ਨਿਵਰੈ, ਪ੍ਰਗਟ ਪ੍ਰਤਾਪ ਤੁਮਹਾਰਾ, ਜੋ ਜੋ ਤੇਰੇ ਭਗਤ ਦੁਖਾਏ, ਉਹ ਤਤਕਾਲ ਤੁਮ ਮਾਰਾ। ਸਰਵਣ ਕਰਦੇ ਹਾਂ ਭਾਈ ਸਰਬਜੀਤ ਸਿੰਘ ਤੇ ਉਹਨਾਂ ਦੇ

ਰਾਤ 7:45 ਤੇ ਕਰਮਜੀਤ ਸਿੰਘ ਦੀ ਇੱਕ ਅੰਗਰੇਜ਼ੀ ਟਾਕ ਸੁਣੋਗੇ, ਇੰਪੈਕਟ ਇਨਫੋਟੈਕ ਔਨ ਇੰਪੈਕਟ ਆਫ ਇਨਫੋਟੈਕ ਇਨ ਸੋਸਾਇਟੀ।

ਸਾਡੇ ਦਿੱਲੀ ਕੇਂਦਰ ਰਾਹੀਂ ਰਾਤ 10 ਵਜੇ 20ਵੀਆਂ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ ਸੁਣਾਈਆਂ ਜਾਣਗੀਆਂ। ਰਾਤ 10:20 ਤੇ ਕੁਝ ਪੰਜਾਬੀ ਗੀਤਾਂ ਦਾ ਆਨੰਦ ਮਾਣੋਗੇ। ਗੀਤ ਸੰਗੀਤ ਦਾ ਸਿਲਸਿਲਾ ਹੋਏਗਾ ਰਾਤ 10:30 ਵਜੇ। ਪ੍ਰੋਗਰਾਮ ਹੋਏਗਾ ਸਰਗਮ।

ਜ਼ਰੂਰੀ ਸੂਚਨਾ। ਨਵੋਦਿਆ ਵਿਦਿਆਲਿਆ ਸਮਿਤੀ ਵੱਲੋਂ ਜਵਾਹਰ ਨਵੋਦਿਆ ਵਿਦਿਆਲਿਆ ਵਿਚ ਖਾਲੀ ਪਈਆਂ ਸੀਟਾਂ ਲਈ ਸੈਸ਼ਨ 2027-28 ਵਾਸਤੇ ਕਲਾਸ 9ਵੀਂ ਤੇ ਕਲਾਸ 11ਵੀਂ ਵਿਚ ਲੈਟਰਲ ਐਂਟਰੀ ਚੋਣ ਪ੍ਰਕਿਰਿਆ ਕਰਵਾਈ ਜਾ ਰਹੀ ਹੈ। ਇਹ ਚੋਣ ਪ੍ਰੀਖਿਆ 10 ਅਪ੍ਰੈਲ 2027 ਨੂੰ ਦੇਸ਼ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਸਥਿਤ ਜਵਾਹਰ ਨਵੋਦਿਆ ਵਿਦਿਆਲਿਆ ਵਿਚ ਉਪਲਬਧ ਖਾਲੀ ਸੀਟਾਂ ਦੇ ਵਿਰੁੱਧ ਕਰਵਾਈ ਜਾਏਗੀ। ਇਸ ਪ੍ਰੀਖਿਆ ਲਈ ਆਨਲਾਈਨ ਅਰਜ਼ੀਆਂ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 30 ਸਤੰਬਰ 2026 ਹੈ। ਕਲਾਸ 9ਵੀਂ ਲਈ ਆਨਲਾਈਨ ਅਰਜ਼ੀਆਂ ਦੇਣ ਵਾਸਤੇ ਤੇ ਨਵੋਦਿਆ ਵਿਦਿਆਲਿਆ ਦੀ ਸਮਿਤੀ ਦੇ ਪੋਰਟਲ ਕਲਾਸ 9ਵੀਂ ਲਈ ਆਨਲਾਈਨ ਅਰਜ਼ੀਆਂ ਦੇਣ ਵਾਸਤੇ ਪੋਰਟਲ ਹੈ cbseitems.nic.in/2026nv9। ਕਲਾਸ 11ਵੀਂ ਲਈ ਆਨਲਾਈਨ ਅਰਜ਼ੀਆਂ ਦੇਣ ਵਾਸਤੇ ਪੋਰਟਲ ਹੈ cbseitems.nic.in/2026nvs11। ਚਾਹਵਾਨ ਵਿਦਿਆਰਥੀ ਨਿਰਧਾਰਿਤ ਆਖਰੀ ਮਿਤੀ ਤੋਂ ਪਹਿਲਾਂ ਆਪਣੀ ਆਨਲਾਈਨ ਅਰਜ਼ੀ ਜ਼ਰੂਰ ਜਮ੍ਹਾਂ ਕਰਵਾਉਣ ਅਤੇ ਪ੍ਰੀਖਿਆ ਨਾਲ ਸਬੰਧਤ ਯੋਗਤਾ, ਸੀਟਾਂ, ਦਿਸ਼ਾ ਨਿਰਦੇਸ਼ਾਂ ਤੇ ਹੋਰ ਜਾਣਕਾਰੀ ਲਈ ਨਵੋਦਿਆ ਵਿਦਿਆਲਿਆ ਸਮਿਤੀ ਦੀ ਅਧਾਰਿਤ ਵੈਬਸਾਈਟ ਤੇ ਉਪਲਬਧ ਜਾਣਕਾਰੀ ਦਾ ਅਧਿਐਨ ਕਰਨ। ਯਾਦ ਰੱਖੋ, ਆਨਲਾਈਨ ਅਰਜ਼ੀ ਜਮ੍ਹਾਂ ਕਰਾਉਣ ਦੀ ਆਖਰੀ ਤਰੀਕ 30 ਸਤੰਬਰ 2026 ਹੈ ਤੇ ਚੋਣ ਪ੍ਰੀਖਿਆ 10 ਅਪ੍ਰੈਲ 2027 ਨੂੰ ਹੋਵੇਗੀ। ਇਹ ਸੂਚਨਾ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੀ ਜਾਣਕਾਰੀ ਲਈ ਪ੍ਰਸਾਰਿਤ ਕੀਤੀ ਜਾ ਰਹੀ ਹੈ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਇੱਕ ਦੇਸ਼ ਪਿਆਰ ਦਾ ਗੀਤ।

ਏ ਸੀ ਦੇਸਗਾਨ, ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 6:20 ਵਜਣ ਵਾਲੇ ਨੇ। ਹੁਣ ਤੋਂ ਕੁਝ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ

0: ਤੀਜੀ ਕਤਰ ਹੋਏ। ਇਸ ਮੌਕੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਦਿੱਲੀ ਦੇ ਕੈਬਨਿਟ ਮੰਤਰੀ ਆਸ਼ੀਸ਼ ਸੂਦ ਨੇ ਸੰਬੋਧਨ ਕੀਤਾ। ਸ੍ਰੀ ਢਿੱਲੋਂ ਨੇ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚ ਪੰਜਾਬ ਦੇ ਨੌਜਵਾਨਾਂ ਨੂੰ ਸਾਂਭਣ ਦੀ ਗੱਲ ਕੀਤੀ।
1: ਸਾਡੇ ਮਾਨਯ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਹੜੀ ਇੱਕ ਕਸਮ ਖਾਈ ਆ, ਕੁਛ ਦਿਨ ਪਹਿਲਾਂ ਜਦੋਂ ਬੋਲ ਕੇ ਹਟੇ ਆ ਕਿ ਮੈਂ ਭਾਰਤ ਵਰਸੋਂ ਨਸ਼ਾ ਖਤਮ ਕਰ ਦੇਣਾ, ਇਹਦਾ ਇੱਕੋ ਇੱਕ ਸੋਲੂਸ਼ਨ ਆ, ਇੱਕੋ ਇੱਕ ਗੱਲ ਆ ਕਿ ਵਿਚਾਰਾ ਲਾਉਣਾ, ਪੰਜਾਬ ਦੇ ਵਿੱਚੋਂ ਨਸ਼ਾ ਸਾਰੇ ਦਾ ਸਾਰਾ ਮੁਕਾਉਣਾ।
0: ਉਧਰ ਨਸ਼ਾ ਮੁਕਤ ਪੰਜਾਬ ਯਾਤਰਾ ਅੱਜ ਮੁਕਤਸਰ ਜ਼ਿਲ੍ਹੇ ਦੇ ਪਿੰਡ ਵਧਾਈ ਵਿਖੇ ਵੀ ਪਹੁੰਚੀ। ਇਸ ਮੌਕੇ ਹਰਿਆਣਾ ਦੇ ਸਾਬਕਾ ਖੇਤੀ ਮੰਤਰੀ ਓ ਪੀ ਧਨਖੜ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਯਾਤਰਾ 'ਚ ਸ਼ਾਮਲ ਹੋਏ। ਪਹਿਲਾਂ ਡੇਰਾ ਬਾਬਾ ਨਾਨਕ ਪਹੁੰਚਣ 'ਤੇ ਲੋਕਾਂ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ 'ਚ ਉਸਾਰੂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਕੇਂਦਰੀ ਰਾਜ ਮੰਤਰੀ ਬਲਦੇਵ ਸਿੰਘ ਔਲਖ ਨੇ ਕਿਹਾ ਕਿ ਯਾਤਰਾ ਸਿਰਫ ਇੱਕ ਯਾਤਰਾ ਨਹੀਂ, ਸਗੋਂ ਪੰਜਾਬ ਦੀ ਜਵਾਨੀ, ਸਮਾਜ ਅਤੇ ਭਵਿੱਖ ਨੂੰ ਬਚਾਉਣ ਲਈ ਸਾਂਝਾ ਅਹਿਦ ਏ। ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੇ ਜਲੰਧਰ ਸੋਨਲ ਦਫ਼ਤਰ ਦੇ ਨੇ ਦੱਖਣੀ ਗੇਟ ਨਗੋਦਰ ਜਲੰਧਰ ਦੇ ਉਸ ਸਮੇਂ ਦੇ ਸਬ ਪੋਸਟਮਾਸਟਰ ਸੰਜੀਵ ਕੁਮਾਰ ਨੂੰ 16 ਕਰੋੜ ਰੁਪਏ ਤੋਂ ਵੱਧ ਦੇ ਜਨਤਕ ਫੰਡਾਂ ਦੀ ਦੁਰਵਰਤੋਂ ਨਾਲ ਸਬੰਧਿਤ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਹੈ। ਈਡੀ ਹਲਕਿਆਂ ਮੁਤਾਬਿਕ ਮੋਹਾਲੀ ਸਥਿਤ ਇੱਕ ਵਿਸ਼ੇਸ਼ ਅਦਾਲਤ ਨੇ 14 ਸਤੰਬਰ ਨੂੰ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਤਹਿਤ ਫੈਸਲਾ ਸੁਣਾਇਆ। ਉਸ ਨੂੰ 1 ਸਾਲ ਅਤੇ 6 ਮਹੀਨੇ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਏ ਅਤੇ 50,000 ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਜੁਰਮਾਨੇ ਦੀ ਅਦਾਇਗੀ ਨਾ ਕਰਨ ਦੀ ਸੂਰਤ ਵਿੱਚ ਉਸਨੂੰ 3 ਮਹੀਨੇ ਦੀ ਹੋਰ ਸਖ਼ਤ ਕੈਦ ਦੀ ਸਜ਼ਾ ਭੁਗਤਣੀ ਪਏਗੀ। ਇਹ ਮਾਮਲਾ 1 ਫਰਵਰੀ 2018 ਨੂੰ ਦਰਜ ਕੀਤੇ ਗਏ ਮਾਮਲੇ ਨਾਲ ਸਬੰਧਿਤ ਏ, ਜੋ ਸੰਜੀਵ ਕੁਮਾਰ ਅਤੇ ਹੋਰ ਮੁਲਜ਼ਮਾਂ ਵਿਰੁੱਧ ਧੋਖਾਧੜੀ, ਰਕਮਾਂ ਦੀ ਦੁਰਵਰਤੋਂ ਅਤੇ ਸਬ ਪੋਸਟਮਾਸਟਰ ਦੇ ਅਧਿਕਾਰਤ ਅਹੁਦੇ ਦੇ ਗਲਤ ਇਸਤੇਮਾਲ ਦੇ ਇਲਜ਼ਾਮ ਦੇ ਸਬੰਧ ਵਿੱਚ ਦਰਜ ਕੀਤਾ ਗਿਆ। ਈਡੀ ਦੀ ਜਾਂਚ ਤੋਂ ਪਤਾ ਲੱਗਾ ਕਿ ਉਸਨੇ ਕਥਿਤ ਤੌਰ ਤੇ 54 ਜਾਲੀ ਬਚਤ ਖਾਤੇ ਖੋਲੇ, 41 ਬਚਤ ਖਾਤਿਆਂ ਵਿੱਚ ਐਂਟਰੀਆਂ ਵਿੱਚ ਹੇਰਾਫੇਰੀ ਕੀਤੀ, 51 RD ਖਾਤਿਆਂ ਵਿੱਚ ਹੇਰਾਫੇਰੀ ਕੀਤੀ ਅਤੇ ਗਾਹਕਾਂ ਦੇ PPF ਅਤੇ ਟਰਮ ਡਿਪਾਜ਼ਿਟ ਵਰਗੇ ਹੋਰ ਖਾਤਿਆਂ ਵਿੱਚ ਹੇਰਾਫੇਰੀ ਕੀਤੀ ਅਤੇ ਧੋਖਾਧੜੀ ਨਾਲ ਸਰਕਾਰੀ ਫੰਡ ਕਢਵਾਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNews ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਸੇਵਾ ਵਿੱਚ 25 ਸਾਲ ਪੂਰੇ ਹੋ ਰਹੇ ਨੇ। ਇਹ ਇੱਕ ਅਜਿਹਾ ਸਫ਼ਰ ਹੈ ਜਿਹੜਾ ਜਨ ਸੇਵਾ ਤੋਂ ਦੇਸ਼ ਸੇਵਾ ਦੇ ਮੰਤਰ ਅਤੇ ਅਟੁੱਟ ਵਚਨਬੱਧਤਾ ਨਾਲ ਪ੍ਰਭਾਸ਼ਿਤ ਹੁੰਦਾ ਹੈ ਅਤੇ ਇਹ ਸਿਲਸਿਲਾ ਜਾਰੀ ਏ। ਸੇਵਾ ਅਤੇ ਸੁਸ਼ਾਸਨ ਦੀ ਇਸੇ ਦੂਰਅੰਦੇਸ਼ ਸੋਚ ਤੋਂ ਪ੍ਰੇਰਿਤ ਹੋ ਕੇ ਸਰਕਾਰ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਲਗਾਤਾਰ ਕੰਮ ਕਰ ਰਹੀ ਏ। ਸਮਾਵੇਸ਼ੀ ਵਿਕਾਸ ਅਤੇ ਸਮਾਜਿਕ ਸ਼ਕਤੀਕਰਨ ਰਾਹੀਂ ਇਹ ਸਮਰਪਣ ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆ ਰਿਹਾ ਹੈ। ਅੱਜ ਸੇਵਾ ਸੰਕਲਪ ਅਭਿਆਨ ਦੀ ਇਸ ਵਿਸ਼ੇਸ਼ ਲੜੀ ਵਿੱਚ ਅਸੀਂ ਤੁਹਾਡੇ ਲਈ ਇੱਕ ਉਦਾਹਰਣ ਲੈ ਕੇ ਆਏ ਹਾਂ ਕਿ ਕਿਵੇਂ ਇਸ ਦ੍ਰਿਸ਼ਟੀਕੋਣ ਨੂੰ ਸਟਾਰਟਅਪ ਇੰਡੀਆ ਪਹਿਲਕਦਮੀ ਰਾਹੀਂ ਅਮਲ ਵਿੱਚ ਲਿਆਂਦਾ ਗਿਆ ਹੈ। ਪੇਸ਼ ਹੈ ਇੱਕ ਰਿਪੋਰਟ।
2: ਸਾਲ 2016 ਵਿੱਚ ਸ਼ੁਰੂ ਕੀਤੇ ਗਏ ਸਟਾਰਟਅਪ ਇੰਡੀਆ ਨੇ ਭਾਰਤ ਦੇ ਉਦਮੀ ਸਭਿਆਚਾਰ ਨੂੰ ਬਦਲ ਦਿੱਤਾ। ਭਾਰਤ ਨੌਕਰੀ ਲੱਭਣ ਵਾਲਿਆਂ ਦੇ ਦੇਸ਼ ਤੋਂ ਨੌਕਰੀ ਸਿਰਜਣ ਵਾਲਿਆਂ, ਨਵੀਨਤਾਕਾਰੀ ਅਤੇ ਸਮੱਸਿਆ ਹੱਲ ਕਰਨ ਵਾਲੇ ਦੇਸ਼ ਵਿੱਚ ਤਬਦੀਲ ਹੋਇਆ। ਇਹ ਸਿਲਸਿਲਾ ਜੋ ਸਿਰਫ 400 ਮਾਨਤਾ ਪ੍ਰਾਪਤ ਸਟਾਰਟਅਪ ਨਾਲ ਸ਼ੁਰੂ ਹੋਇਆ ਸੀ, ਮਾਰਚ 2026 ਤੱਕ 2 ਲੱਖ ਮਾਨਤਾ ਪ੍ਰਾਪਤ ਸਟਾਰਟਅਪ ਤੱਕ ਵੱਧ ਗਿਆ, ਜਿਸ ਨੇ 23 ਲੱਖ ਤੋਂ ਵੱਧ ਸਿੱਧੀਆਂ ਨੌਕਰੀਆਂ ਪੈਦਾ ਕੀਤੀਆਂ ਹਨ। ਇਸ ਨਾਲ ਭਾਰਤ ਦੁਨੀਆ ਦਾ 3ਜਾ ਸਭ ਤੋਂ ਵੱਡਾ ਸਟਾਰਟਅਪ ਇਕੋਸਿਸਟਮ ਬਣ ਗਿਆ ਹੈ। ਇਹ ਤਬਦੀਲੀ ਹੁਣ ਮੁੰਬਈ ਜਾਂ ਦਿੱਲੀ ਵਰਗੇ ਮਹਾਨਗਰਾਂ ਤੱਕ ਸੀਮਤ ਨਹੀਂ ਹੈ। ਲਗਭਗ 50% ਮਾਨਤਾ ਪ੍ਰਾਪਤ ਸਟਾਰਟਅਪ ਹੁਣ ਛੋਟੇ ਅਤੇ ਦਰਮਿਆਨੇ ਸ਼ਹਿਰਾਂ ਤੋਂ ਵੀ ਉਤਪੰਨ ਹੁੰਦੇ ਨੇ। ਔਰਤਾਂ ਵੀ ਇਸ ਤਬਦੀਲੀ ਦੀ ਅਗਵਾਈ ਕਰ ਰਹੀਆਂ ਹਨ ਅਤੇ ਮਾਰਚ 2026 ਤੱਕ 1 ਲੱਖ ਤੋਂ ਵੱਧ ਮਾਨਤਾ ਪ੍ਰਾਪਤ ਸਟਾਰਟਅਪ ਵਿੱਚ ਘੱਟੋ ਘੱਟ 1 ਮਹਿਲਾ ਨਿਰਦੇਸ਼ਕ ਸ਼ਾਮਲ ਹੈ, ਜੋ ਸਾਰੇ ਮਾਨਤਾ ਪ੍ਰਾਪਤ ਸਟਾਰਟਅਪ ਦਾ ਲਗਭਗ 50% ਨੇ। ਸਟਾਰਟਅਪ ਇੰਡੀਆ ਦੀ ਸਭ ਤੋਂ ਵੱਡੀ ਉਦਾਹਰਣ 18 ਜੁਲਾਈ 2026 ਨੂੰ ਹੈਦਰਾਬਾਦ ਅਧਾਰਤ ਸਟਾਰਟਅਪ ਸਕਾਈ ਰੂਟ ਐਰੋਸਪੇਸ ਦੁਆਰਾ ਵਿਕਰਮ 1 ਲਾਂਚ ਕਰਨਾ ਹੈ। ਇਹ ਪਹਿਲਾ ਨਿੱਜੀ ਤੌਰ ਤੇ ਵਿਕਸਿਤ ਭਾਰਤੀ ਆਰਬਿਟਲ ਰਾਕੇਟ ਹੈ, ਜਿਸ ਨੇ ਭਾਰਤ ਨੂੰ ਨਿੱਜੀ ਆਰਬਿਟਲ ਲਾਂਚ ਸਮਰੱਥਾ ਵਾਲਾ ਵਿਸ਼ਵ ਦਾ 3ਜਾ ਦੇਸ਼ ਬਣਾਇਆ ਹੈ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 8 ਵਿਅਕਤੀਆਂ ਨੂੰ 13 ਨਜਾਇਜ਼ ਪਿਸਤੌਲਾਂ ਅਤੇ 23 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕਰਕੇ ਨਜਾਇਜ਼ ਹਥਿਆਰ ਸਪਲਾਈ ਕਰਨ ਵਾਲੇ 6 ਨੈਟਵਰਕਾਂ ਦਾ ਪਰਦਾਫਾਸ਼ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ DGP ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਏ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਕਥਿਤ ਤੌਰ ਤੇ ਵਿਦੇਸ਼ੀ ਤਸਕਰਾਂ ਨਾਲ ਜੁੜੇ ਹੋਏ ਸਨ ਅਤੇ ਗੈਰ ਕਾਨੂੰਨੀ ਹਥਿਆਰ ਖਰੀਦ ਕੇ ਅੱਗੇ ਸਪਲਾਈ ਕਰ ਰਹੇ ਸਨ। ਅਗਲੇਰੀ ਜਾਂਚ ਜਾਰੀ ਏ। ਅੰਮ੍ਰਿਤਸਰ ਪੁਲਿਸ ਨੇ ਕਿਹਾ ਕਿ ਕੋਈ ਵੀ ਵਾਹਨ ਜਿਸ ਉੱਪਰ ਹਾਈ ਸਿਕਿਉਰਿਟੀ ਪਲੇਟ ਨਹੀਂ ਲੱਗੀ ਹੋਈ ਏ, ਨੁਕਸਾਨੀ ਟੁੱਟੀ ਹੋਈ ਏ, ਉਸ ਨੂੰ ਪੈਟਰੋਲ CNG ਨਹੀਂ ਦਿੱਤਾ ਜਾਏਗਾ। ਡਿਪਟੀ ਕਮਿਸ਼ਨਰ ਪੁਲਿਸ

ਸਦਰ ਮੁਕਾਮ ਆਕਰਸ਼ੀ ਜੈਨ ਨੇ ਦੱਸਿਆ ਕਿ ਇਸ ਬਾਰੇ ਸਖ਼ਤ ਨਿਰਦੇਸ਼ ਸਾਰੇ ਪੈਟਰੋਲ ਪੰਪਾਂ ਨੂੰ ਜਾਰੀ ਕਰ ਦਿੱਤੇ ਗਏ ਨੇ। ਐਮਰਜੈਂਸੀ ਵਾਹਨ ਜਿਵੇਂ ਐਂਬੂਲੈਂਸ ਅਤੇ ਜਿਨ੍ਹਾਂ ਕੋਲ ਟੈਂਪਰੇਰੀ ਨੰਬਰ ਨੇ ਉਹਨਾਂ ਵਾਹਨਾਂ ਨੂੰ ਛੋੜ ਦਿੱਤੀ ਗਈ ਹੈ। ਖੇਡਾਂ ਵਿੱਚ ਭਾਰਤ ਨੇ ਜਾਪਾਨ ਵਿੱਚ 2026 ਏਸ਼ੀਆਈ ਖੇਡਾਂ ਵਿੱਚ ਆਪਣਾ ਪਹਿਲਾ ਸੋਨੇ ਦਾ ਤਮਗਾ ਜਿੱਤਿਆ ਹੈ। ਭਾਰਤ ਦੀ ਔਰਤਾਂ ਦੀ ਟੀਮ ਨੇ 2020 ਕ੍ਰਿਕਟ ਫਾਈਨਲ ਵਿੱਚ ਸ੍ਰੀਲੰਕਾ ਨੂੰ 147 ਦੌੜਾਂ ਨਾਲ ਹਰਾਇਆ। ਇਹ ਏਸ਼ੀਆਈ ਖੇਡਾਂ ਵਿੱਚ ਭਾਰਤ ਦੀ ਔਰਤਾਂ ਦੀ ਟੀਮ ਦਾ ਲਗਾਤਾਰ ਦੂਜਾ ਸੋਨੇ ਦਾ ਤਮਗਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਭਾਰਤੀ ਟੀਮ ਨੂੰ ਵਧਾਈ ਦਿੱਤੀ ਹੈ। ਆਖਿਰ 'ਚ ਖਾਸ ਖ਼ਬਰਾਂ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਨੌਜਵਾਨਾਂ ਨੂੰ ਨਸ਼ਾ ਮੁਕਤ ਭਾਰਤ ਮੁਹਿੰਮ ਦੇ ਦੂਤ ਵਜੋਂ ਕੰਮ ਕਰਨ ਦੀ ਅਪੀਲ। ਪੰਜਾਬ ਭਾਜਪਾ ਦੀਆਂ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ, ਵੱਖ ਵੱਖ ਥਾਵਾਂ 'ਤੇ ਲੋਕਾਂ ਵੱਲੋਂ ਉਸਾਰੂ ਸ਼ਮੂਲੀਅਤ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਨਕੋਦਰ ਦੇ ਉਸ ਸਮੇਂ ਦੇ ਸਬ ਪੋਸਟਮਾਸਟਰ ਸੰਜੀਵ ਕੁਮਾਰ ਨੂੰ 16 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ। ਅੰਮ੍ਰਿਤਸਰ ਵਿੱਚ ਗੈਰ ਕਾਨੂੰਨੀ ਹਥਿਆਰ ਤਸਕਰੀ ਨੈਟਵਰਕਾਂ ਦੇ 8 ਕਾਰਕੁਨ 13 ਪਿਸਤੌਲਾਂ ਨਾਲ ਗ੍ਰਿਫਤਾਰ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਰਾਤ 8:30 ਵਜੇ ਹੋਏਗਾ। ਨਮਸਕਾਰ।

ਮੀਡੀਅਮ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 6:30 ਵਜ ਰਹੇ ਨੇ। ਆਓ ਹੁਣ ਸੁਣਦੇ ਹਾਂ ਕ੍ਰਿਸ਼ੀ ਵਿਭਾਗ ਪੰਜਾਬ ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਕਿਸਾਨ ਵਾਣੀ।

ਲੰਘਦੀਆਂ ਹੁੰਦੀਆਂ ਨੇ ਜੋ ਲਗਭਗ 97 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਤੇ ਇਸ ਕਿਸਮ ਦਾ ਬੀਜ ਪੰਜਾਬ ਵਿੱਚ ਬਣਾਇਆ ਜਾ ਸਕਦਾ ਹੈ। ਇਸ ਵਿੱਚ ਬੀ ਕੈਰੋਟੀਨ 14.72 ਮਿਲੀਗ੍ਰਾਮ, 100 ਗ੍ਰਾਮ ਟੀ ਐਸ ਐਸ 8.5% ਤੇ ਸੁੱਕਾ ਮਾਦਾ 12.78% ਹੁੰਦਾ ਹੈ ਤੇ ਇਸ ਔਸਤ ਝਾੜ 180 ਕੁਇੰਟਲ ਪ੍ਰਤੀ ਏਕੜ ਹੈ। ਤੇ ਪੰਜਾਬ ਜਾਮਣੀ ਦੀ ਗੱਲ ਕਰੀਏ, ਇਹ ਲਗਭਗ 92 ਦਿਨਾਂ ਵਿੱਚ ਤਿਆਰ ਹੁੰਦੀ ਹੈ। ਇਸ ਦੀਆਂ ਗਾਜਰਾਂ ਬਾਹਰੋਂ ਜਾਮਣੀ ਤੇ ਅੰਦਰੋਂ ਸੰਤਰੀ ਹੁੰਦੀਆਂ ਨੇ। ਇਸ ਵਿੱਚ ਐਥੋਸਾਈਨਿਨ 134.25 ਮਿਲੀਗ੍ਰਾਮ 100 ਗ੍ਰਾਮ ਤੇ ਬੀ ਕੈਰੋਟੀਨ 5.58 ਮਿਲੀਗ੍ਰਾਮ 100 ਗ੍ਰਾਮ ਹੁੰਦਾ ਹੈ ਤੇ ਇਸ ਦਾ ਔਸਤ ਝਾੜ 218 ਕੁਇੰਟਲ ਪ੍ਰਤੀ ਏਕੜ ਹੈ। ਪੰਜਾਬ ਰੌਸ਼ਨੀ ਦੀ ਗੱਲ ਕਰਦੇ ਹਾਂ ਤਾਂ ਇਹ ਪੀਲੀਆਂ ਜੜਾਂ ਵਾਲੀ ਕਿਸਮ ਲਗਭਗ 96 ਦਿਨਾਂ ਵਿੱਚ ਤਿਆਰ ਹੁੰਦੀਆਂ ਨੇ। ਇਹ ਲਿਊਟਿਨ ਤੇ ਬੀ ਕੈਰੋਟੀਨ ਨਾਲ ਭਰਪੂਰ ਹੈ ਤੇ ਇਸ ਔਸਤ ਝਾੜ 211 ਕੁਇੰਟਲ ਪ੍ਰਤੀ ਏਕੜ ਹੈ। ਪੀਸੀ 161 ਹੈ। ਇਹ ਵੱਧ ਝਾੜ ਦੇਣ ਵਾਲੀ ਗੂੜੀ ਲਾਲ ਜੜਾਂ ਵਾਲੀ ਕਿਸਮ ਹੈ ਜੋ ਲਗਭਗ 90 ਦਿਨਾਂ ਵਿੱਚ ਤਿਆਰ ਹੁੰਦੀ ਹੈ ਤੇ ਇਸ ਵਿੱਚ ਬੀ ਕੈਰੋਟੀਨ 8.88 ਮਿਲੀਗ੍ਰਾਮ 100 ਗ੍ਰਾਮ ਤੇ ਟੀ ਐਸ਼ ਐਸ਼ 9.5% ਹੁੰਦਾ ਹੈ ਤੇ ਇਸ ਦਾ ਔਸਤ ਝਾੜ 256 ਕੁਇੰਟਲ ਪ੍ਰਤੀ ਏਕੜ ਹੈ। ਪੰਜਾਬ ਬਲੈਕ ਬਿਊਟੀ ਦੀ ਗੱਲ ਕਰੀਏ ਤਾਂ ਇਹ ਪੌਸ਼ਟਿਕ ਤੱਤਾਂ ਨਾਲ ਭਰਪੂਰ ਜਾਮਣੀ ਕਾਲੀਆਂ ਗਾਜਰਾਂ ਵਾਲੀ ਕਿਸਮ ਹੈ ਜੋ 90-95 ਦਿਨਾਂ ਵਿੱਚ ਤਿਆਰ ਹੁੰਦੀ ਹੈ। ਇਸ ਵਿੱਚ ਐਥੋਸਾਈਨਿਨ 182 ਮਿਲੀਗ੍ਰਾਮ 100 ਗ੍ਰਾਮ ਤੇ ਫਿਨੋਲਿਕ ਤੱਤ 73 ਮਿਲੀਗ੍ਰਾਮ 100 ਗ੍ਰਾਮ ਹੁੰਦੇ ਨੇ। ਇਸ ਦਾ ਔਸਤ ਝਾੜ 196 ਕੁਇੰਟਲ ਪ੍ਰਤੀ ਏਕੜ ਹੈ। ਇਹ ਕਾਂਜੀ, ਜੂਸ, ਅਚਾਰ, ਸਲਾਦ ਤੇ ਕੁਦਰਤੀ ਖੁਰਾਕੀ ਰੰਗ ਕੱਢਣ ਲਈ ਢੁਕਵੀਂ ਹੈ। ਪੀਸੀ 100 ਇਹ ਲਾਲ ਚਣਾ ਵਾਲੀ ਕਿਸਮ ਹੈ ਜੋ ਲਗਭਗ 87 ਦਿਨਾਂ ਵਿੱਚ ਤਿਆਰ ਹੁੰਦੀ ਹੈ ਤੇ ਅਗੇਤੀ ਬਿਜਾਈ ਲਈ ਢੁਕਵੀਂ ਹੈ। ਇਸ ਵਿੱਚ ਬੀ ਕੈਰੋਟੀਨ 8.87 ਮਿਲੀਗ੍ਰਾਮ 100 ਗ੍ਰਾਮ ਤੇ ਟੀ ਐਸ ਐਸ 7.23% ਹੁੰਦਾ ਹੈ। ਇਸ ਦਾ ਔਸਤ ਝਾੜ 117.5 ਕੁਇੰਟਲ ਪ੍ਰਤੀ ਏਕੜ ਹੈ। ਬਿਜਾਈ ਤੇ ਬੀਜ ਦੀ ਮਾਤਰਾ, ਗਾਜਰਾਂ ਦੀ ਬਿਜਾਈ ਲਈ ਅਗਸਤ ਸਤੰਬਰ ਸਭ ਤੋਂ ਢੁਕਵਾਂ ਸਮਾਂ ਹੈ ਤੇ 45 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ। ਛੋਟੇ ਪੱਧਰ ਤੇ ਬਿਜਾਈ ਲਈ ਵੱਟਾਂ ਵਿਚਕਾਰ 45 ਸੈਂਟੀਮੀਟਰ ਦੀ ਦੂਰੀ ਰੱਖਣੀ ਚਾਹੀਦੀ ਹੈ ਤੇ ਜਦੋਂ ਫਸਲ ਇੱਕ ਮਹੀਨੇ ਦੀ ਹੋ ਜਾਵੇ ਤਾਂ ਬੂਟਿਆਂ ਨੂੰ ਵਿਰਲਾ ਕਰਕੇ ਬੂਟੇ ਤੋਂ ਬੂਟੇ ਦੀ ਦੂਰੀ 7.5 ਸੈਂਟੀਮੀਟਰ ਰੱਖਣੀ ਚਾਹੀਦੀ ਹੈ। ਬੀਜ ਲਗਭਗ 1.5 ਸੈਂਟੀਮੀਟਰ ਡੂੰਘਾ ਬੀਜਣ ਨਾਲ ਚੰਗਾ ਜੰਮ ਮਿਲਦਾ ਹੈ ਤੇ ਵਪਾਰਕ ਪੱਧਰ ਤੇ ਟਰੈਕਟਰ ਨਾਲ ਚੱਲਣ ਵਾਲੀ ਬੈਡ ਮੇਕਰ ਕਮ ਸੋਇੰਗ ਮਸ਼ੀਨ ਵਰਤੀ ਜਾ ਸਕਦੀ ਹੈ ਇਸ ਲਈ ਤੇ ਇਹ 67.5 ਸੈਂਟੀਮੀਟਰ ਦੀ ਦੂਰੀ ਉੱਤੇ ਬੈਡ ਤਿਆਰ ਕਰਦੀ ਹੈ ਤੇ ਹਰ ਬੈਡ ਉੱਤੇ 4 ਕਤਾਰਾਂ ਬੀਜਦੀ ਹੈ। ਮਸ਼ੀਨੀ ਬਿਜਾਈ ਨਾਲ ਬੀਜ ਦੀ ਮਾਤਰਾ ਲਗਭਗ 2.5 ਕਿਲੋ ਪ੍ਰਤੀ ਏਕੜ ਰਹਿ ਜਾਂਦੀ ਹੈ ਤੇ ਵਿਰਲਾ ਕਰਨ ਦੀ ਲੋੜ ਨਹੀਂ ਪੈਂਦੀ। ਰੂੜੀ ਤੇ ਖਾਦਾਂ ਚੰਗੀ ਤਰ੍ਹਾਂ ਗਲੀ ਸੜੀ ਰੂੜੀ 15 ਟਨ ਪ੍ਰਤੀ ਏਕੜ ਪਾ ਕੇ ਮਿੱਟੀ ਵਿੱਚ ਰਲਾ ਦਿਓ। ਬਿਜਾਈ ਸਮੇਂ 25 ਕਿਲੋ ਨਾਈਟ੍ਰੋਜਨ, 55 ਕਿਲੋ ਯੂਰੀਆ, 12 ਕਿਲੋ ਫਾਸਫੋਰਸ, 75 ਕਿਲੋ ਸਿੰਗਲ ਸੁਪਰ ਫਾਸਫੇਟ ਤੇ 30 ਕਿਲੋ ਪੋਟਾਸ਼, 50 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਓ। ਜੜ੍ਹਾਂ ਦੇ ਵਧੀਆ ਰੰਗ ਤੇ ਗੁਣਵੱਤਾ ਲਈ ਪੋਟਾਸ਼ ਵਿਸ਼ੇਸ਼ ਤੌਰ ਤੇ ਮਹੱਤਵਪੂਰਨ ਹੈ ਤੇ ਨਦੀਨਾਂ ਦੀ ਰੋਕਥਾਮ ਹੈ। ਫਸਲ ਦੇ ਸ਼ੁਰੂਆਤੀ ਵਾਧੇ ਦੌਰਾਨ ਨਿਯਮਤ ਗੋਡੀ ਕਰਨੀ ਜ਼ਰੂਰੀ ਹੈ ਕਿਉਂਕਿ ਗਾਜਰ ਸ਼ੁਰੂ ਵਿੱਚ ਹੌਲੀ ਵੱਧਦੀ ਹੈ ਤੇ ਨਦੀਨਾਂ ਨਾਲ ਚੰਗੀ ਤਰ੍ਹਾਂ ਮੁਕਾਬਲਾ ਨਹੀਂ ਕਰ ਸਕਦੀ। ਇਸ ਕਰਕੇ ਜੜ੍ਹਾਂ ਦੇ ਵਿਕਾਸ ਸਮੇਂ 1 ਜਾਂ 2 ਵਾਰ ਮਿੱਟੀ ਚੜਾਓ ਜਾਂ ਫਿਰ ਜੋ ਜੜ੍ਹਾਂ ਦਾ ਉੱਪਰਲਾ ਹਿੱਸਾ ਨੰਗਾ ਹੋ ਕੇ ਹਰਾ ਨਾ ਹੋਵੇ। ਸਿੰਚਾਈ ਵੇਲੇ ਵਧੀਆ ਗੁਣਵੱਤਾ ਵਾਲੀਆਂ ਗਾਜਰਾਂ ਤੇ ਵੱਧ ਝਾੜ ਲਈ ਢੁਕਵੀਂ ਸਿੰਚਾਈ ਜ਼ਰੂਰੀ ਹੈ। ਇਕਸਾਰ ਜੰਮ ਲਈ ਬਿਜਾਈ ਵੇਲੇ ਮਿੱਟੀ ਦੇ ਲੋੜੀਂਦੀ ਨਮੀ ਹੋਣੀ ਚਾਹੀਦੀ ਹੈ। ਹਲਕੀਆਂ ਜ਼ਮੀਨਾਂ ਵਿੱਚ ਬਿਜਾਈ ਤੋਂ ਤੁਰੰਤ ਬਾਅਦ ਪਹਿਲੀ ਸਿੰਚਾਈ ਕਰੋ ਤੇ ਅਗਲੀਆਂ ਸਿੰਚਾਈਆਂ ਫਸਲ ਦੇ ਮੁਰਝਾਉਣ ਦੇ ਲੱਛਣ ਆਉਣ ਤੋਂ ਪਹਿਲਾਂ ਕਰੋ। ਵੱਧ ਸਿੰਚਾਈ ਨਾਲ ਗਾਜਰਾਂ ਬੇਢੰਗੀਆਂ, ਬੇਰੰਗ, ਬਰੀਕ ਜੜ੍ਹਾਂ ਤੇ ਸਤਹ ਗਾਜਰਾਂ ਉੱਤੇ ਤ੍ਰੇੜਾਂ ਪੈ ਸਕਦੀਆਂ ਨੇ। ਪੁਟਾਈ ਵਾਲੇ ਕਿਸਮ ਦੇ ਅਨੁਸਾਰ ਗਾਜਰ ਆਮ ਤੌਰ ਤੇ ਬਿਜਾਈ ਤੋਂ 90-100 ਦਿਨਾਂ ਬਾਅਦ ਪੁਟਾਈ ਲਈ ਤਿਆਰ ਹੋ ਜਾਂਦੀ ਹੈ ਜਦੋਂ ਗਾਜਰਾਂ ਮੰਡੀ ਯੋਗ ਆਕਾਰ ਤੇ ਆਪਣਾ ਵਿਸ਼ੇਸ਼ ਗੂੜਾ ਲਾਲ ਜਾਮਨੀ, ਸੰਤਰੀ ਜਾਂ ਫਿਰ ਪੀਲਾ ਰੰਗ ਪ੍ਰਾਪਤ ਕਰ ਲੈਣ ਤਾਂ ਪੁਟਾਈ ਕਰੋ। ਵੱਡੇ ਪੱਧਰ ਤੇ 67.5 ਸੈਂਟੀਮੀਟਰ ਦੀ ਦੂਰੀ ਵਾਲੇ ਬੈਂਡਾਂ ਉੱਤੇ ਤਿਆਰ ਕੀਤੀ ਗਾਜਰ ਲਈ ਟਰੈਕਟਰ ਨਾਲ ਚੱਲਣ ਵਾਲੀ ਪੁੱਟਣ ਵਾਲੀ ਮਸ਼ੀਨ ਵਰਤੀ ਜਾ ਸਕਦੀ ਹੈ ਜਿਸ ਦੀ ਔਸਤ ਸਮਰੱਥਾ ਲਗਭਗ 0.62 ਏਕੜ ਪ੍ਰਤੀ ਘੰਟਾ ਹੈ। ਪੁਟਾਈ ਤੋਂ ਬਾਅਦ ਗਾਜਰਾਂ ਦੇ ਪੱਤੇ ਕੱਟ ਕੇ ਤੇ ਧੋਣ ਉਪਰੰਤ ਮੰਡੀ ਵਿੱਚ ਭੇਜੋ। ਪੁਟਾਈ ਵਿੱਚ ਦੇਰੀ ਨਾਲ ਜੜ੍ਹਾਂ ਦੀ ਖਾਣਯੋਗ ਗੁਣਵੱਤਾ ਘੱਟ ਸਕਦੀ ਹੈ। ਵੱਧ ਝਾੜ ਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਢੁਕਵੀਆਂ ਕਿਸਮਾਂ ਦੀ ਚੋਣ, ਸਮੇਂ ਸਿਰ ਬਿਜਾਈ, ਸੰਤੁਲਿਤ ਖਾਦਾਂ ਦੀ ਵਰਤੋਂ, ਸਹੀ ਸਿੰਚਾਈ ਤੇ ਮਸ਼ੀਨੀ ਬਿਜਾਈ ਤੇ ਪੁਟਾਈ ਅਪਣਾ ਕੇ ਕਿਸਾਨ ਘੱਟ ਲਾਗਤ ਨਾਲ ਵੱਧ ਝਾੜ ਲੈ ਸਕਦੇ ਨੇ।
लाल संतरी पीलियां ते जामनी गाजरां ताजी मंडी दे नाल नाल प्रोसैसिंग लई भी मौके

ਪ੍ਰਦਾਨ ਕਰਦੀਆਂ ਨੇ। ਇਸ ਲਈ ਗਾਜਰ ਦੇ ਵਿਗਿਆਨਿਕ ਤੇ ਮੰਡੀ ਮੁਖੀ ਕਾਸ਼ ਪੰਜਾਬ ਵਿਚ ਇਕ ਲਾਭਕਾਰੀ ਉਦਮ ਤੇ ਫਸਲੀ ਵਿਭਿੰਨਤਾ ਦਾ ਮਹੱਤਵਪੂਰਨ ਹਿੱਸਾ ਬਣ ਸਕਦੀ ਹੈ। ਸੋ ਇਹ ਸੀ ਖੇਤੀ ਸੰਦੇਸ਼ ਵਿਚ ਫਸਲੀ ਵਿਭਿੰਨਤਾ ਤੇ ਪੌਸ਼ਟਿਕ ਸੁਰੱਖਿਆ ਲਈ ਗਾਜਰ ਦੀ ਸਫਲ ਕਾਸ਼ਤ ਕਿਵੇਂ ਕੀਤੀ ਜਾਣੀ ਚਾਹੀਦੀ ਹੈ ਤੇ ਕਿਸਾਨ ਵਾਣੀ ਪ੍ਰੋਗਰਾਮ ਹੈ। ਹੁਣ ਸਮਾਂ ਹੈ ਗੀਤ ਦਾ। ਗੀਤ ਤੋਂ ਬਾਅਦ ਫਿਰ ਅਸੀਂ ਹੋਰ ਜਾਣਕਾਰੀ ਲੈ ਕੇ ਆਵਾਂਗੇ।

0: ਚੱਲ ਮੇਰੇ ਨਾਲ ਕੁੜੇ ਹੋ
1: ਗੀਤ ਤੋਂ ਬਾਅਦ ਅਸੀਂ ਹਾਜ਼ਰ ਹਾਂ। ਪ੍ਰੋਗਰਾਮ ਹੈ ਕਿਸਾਨ ਵਾਣੀ। ਆਮ ਤੌਰ ਤੇ ਦੇਖਿਆ ਜਾਵੇ ਤਾਂ ਜੋ ਵੀ ਕਿਸਾਨ ਆਪਣਾ ਧੰਦਾ ਕਰਦਾ ਹੈ ਉਸ ਵਿੱਚ ਮਹਾਰਤ ਹਾਸਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਇਸੇ ਤਰ੍ਹਾਂ ਮਹਾਰਤ ਹਾਸਲ ਕੀਤੀ ਹੈ ਡੇਅਰੀ ਫਾਰਮਿੰਗ ਦੇ ਧੰਦੇ ਵਿੱਚ ਬਲਵਿੰਦਰ ਸਿੰਘ ਜੀ ਨੇ।
2: ਬਲਵਿੰਦਰ ਸਿੰਘ ਜੀ ਤੁਹਾਡਾ ਸਵਾਗਤ ਕਰਦੇ ਹਾਂ।
3: ਧੰਨਵਾਦ ਜੀ।
2: ਜਿਵੇਂ ਕਿ ਤੁਹਾਨੂੰ ਅਵਾਰਡ ਮਿਲਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਕੋਲੋਂ, ਇਹ ਅਵਾਰਡ ਤੁਹਾਨੂੰ ਕਿਸ ਕਾਰਨ ਮਿਲਿਆ?
3: ਆਪਾਂ ਨੂੰ ਜੀ ਡੇਅਰੀ ਫਾਰਮਰ ਦਾ ਜਿਹੜਾ ਚੀਫ ਮਿਨਿਸਟਰ ਅਵਾਰਡ ਮਿਲਿਆ ਜੀ। ਮੈਂ ਪਿਛਲੇ 2000 ਤੋਂ ਲੈ ਕੇ ਡੇਅਰੀ ਫਾਰਮਰ ਕਰਦਾ ਰਿਹਾ ਤੇ ਮੈਂ ਇੱਕ ਗਾਂ ਤੋਂ ਸ਼ੁਰੂ ਕੀਤਾ ਸੀ ਇਹ ਤੁਹਾਡਾ ਡੇਅਰੀ ਦਾ ਧੰਦਾ ਤੇ ਹੌਲੀ ਹੌਲੀ ਮੈਂ ਇਹਨੂੰ ਸਟੈਪ ਬਾਏ ਸਟੈਪ ਬਣਾਉਂਦਾ ਗਿਆ। 2005 ਦੇ ਵਿੱਚ ਮੈਂ PDFA ਦੇ ਨਾਲ ਉਹਨਾਂ ਦੀ ਮੀਟਿੰਗ ਨਾਲ ਜਾਣਾ ਸ਼ੁਰੂ ਕੀਤਾ ਤਾਂ ਮੈਨੂੰ ਉੱਥੇ ਬਹੁਤ ਸਾਰੀਆਂ ਚੀਜ਼ਾਂ ਜੋ ਸਿੱਖਣ ਨੂੰ ਮਿਲੀਆਂ। ਤਾਂ ਉਸ ਤੋਂ ਬਾਅਦ ਅਸੀਂ ਆਪਦੇ ਛੋਟੇ ਡੇਅਰੀ ਫਾਰਮ ਨੂੰ ਇੱਕ ਕਮਰਸ਼ੀਅਲ ਡੇਅਰੀ ਫਾਰਮ ਦੇ ਵਿੱਚ ਲੈ ਕੇ ਆਏ ਹਾਂ। 2023 ਦੇ ਵਿੱਚ ਅਸੀਂ ਪੂਰਾ ਇਹਨੂੰ ਫੁੱਲੀ ਆਟੋਮੈਟਿਕ ਡੇਅਰੀ ਫਾਰਮ ਕਰਤਾ, ਜਿਹਦੇ ਵਿੱਚ ਸਕਰੈਪਰ ਲੱਗੇ ਹੋਏ ਆ ਗੋਹੇ ਵਾਸਤੇ, TMR ਵੈਗਨ ਜਿਹੜੀ ਮਸ਼ੀਨ ਪਾਉਂਦੀ ਹੈ, ਤੱਥਾਂ ਦਾ ਜੋ ਸਿਸਟਮ ਹੈ ਸਾਰਾ TMR ਦੇਖਦੀ ਹੈ। ਤਾਂ ਜਿਹੜਾ ਚੁਆਈ ਵਾਸਤੇ ਮਿਲਕ ਪਾਰਲਰ ਲੱਗਿਆ ਹੋਇਆ, ਜਿਹਦੀ ਆਟੋਮੈਟਿਕ ਚੁਆਈ ਹੁੰਦੀ ਹੈ, ਜਿਹਦੇ ਵਿੱਚ ਮੈਨੂਅਲ ਸਿਰਫ ਇੱਕ ਹੀ ਬੰਦਾ ਕੰਮ ਕਰਦਾ। ਇਸ ਟਾਈਮ ਸਾਡੇ ਕੋਲ 150 ਦੇ ਕਰੀਬ ਜਾਨਵਰ ਹੈਗੇ ਆ। ਸੀਜ਼ਨ ਦੇ ਵਿੱਚ ਅਸੀਂ 2600 ਲੀਟਰ ਦੁੱਧ ਜਿਹੜਾ ਅਸੀਂ ਪੈਦਾ ਕੀਤਾ।

0: ਠੀਕ ਆ।
1: ਕਿੰਨੀਆਂ ਕੁ
0: ਬਾਕੀ
1: ਮੁਸ਼ਕਲਾਂ ਫੇਸ ਕਰਦੇ ਹੋ?
0: ਮੁਸ਼ਕਲਾਂ ਦੀ ਸ਼ੁਰੂਆਤ ਟਾਈਮ ਦੇ ਵਿੱਚ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਮੁਸ਼ਕਲਾਂ ਸੀਗੀਆਂ, ਕਿਉਂਕਿ ਜੋ ਸਾਡਾ ਏਰੀਆ ਇੱਥੇ ਸਾਨੂੰ ਸਾਇਲੇਜ ਦੀ ਬੜੀ ਵੱਡੀ ਪ੍ਰੋਬਲਮ ਸੀ। ਅਸੀਂ ਬਹੁਤ ਦੂਰੋਂ ਮਤਲਬ ਕਿ ਮੱਕੀ ਨੂੰ ਲੈ ਕੇ ਆਉਂਦੇ ਸੀ, ਤਾਂ ਫਿਰ ਹੌਲੀ ਹੌਲੀ ਮੱਕੀ ਆਪਣੇ ਏਰੀਏ ਦੇ ਵਿੱਚ ਬਿਜਾਉਣੀ ਸ਼ੁਰੂ ਕੀਤੀ, ਲੋਕਾਂ ਨੂੰ ਇਸ ਪਾਸੇ ਪ੍ਰਮੋਟ ਕੀਤਾ, ਤਾਂ ਅੱਜ ਲੋਕਾਂ ਵਾਸਤੇ ਵੀ ਇੱਕ ਜਿੱਥੇ ਸਾਡੀ ਲੋੜ ਨੂੰ ਪੂਰਾ ਕੀਤਾ, ਉੱਥੇ ਲੋਕਾਂ ਵਾਸਤੇ ਵੀ ਇੱਕ ਵਧੀਆ ਤੀਜੀ ਫਸਲ ਦਾ ਜੋ ਜ਼ਰੀਆ ਲੋਕਾਂ ਵਾਸਤੇ ਬਣਿਆ। ਤਾਂ ਜਿਵੇਂ ਸਾਡੇ ਪਾਣੀ ਦੀ ਵੀ ਇੱਕ ਵੱਡੀ ਮੁਸ਼ਕਲ ਸੀ, ਉਹ ਵੀ ਅਸੀਂ ਪਹਿਲਾਂ ਦੂਰੋਂ ਲੈ ਕੇ ਆਉਂਦੇ ਸੀ, ਫਿਰ ਅਸੀਂ ਜਾਨਵਰਾਂ ਦੇ ਪੀਣ ਵਾਸਤੇ ਪਾਣੀ ਆ ਜਿਹੜਾ ਉਹ ਵੀ ਇੱਕ ਆਰੋ ਮਸ਼ੀਨ ਲਗਾ ਕੇ ਜਿਹੜਾ ਅਸੀਂ ਉਹਨਾਂ ਨੂੰ ਪਾਣੀ ਪਿਲਾਉਂਦੇ ਹਾਂ। ਤਾਂ ਹੁਣ ਜੇ ਗੱਲ ਕਰੀਏ ਤਾਂ ਹੁਣ ਕੋਈ ਬਹੁਤੀਆਂ ਮੁਸ਼ਕਲਾਂ ਨਹੀਂ ਹੈਗੀਆਂ, ਕਿਉਂਕਿ ਸਾਰਾ ਸੈਟਅਪ ਜਦੋਂ ਇੱਕ ਵਾਰੀ ਖੜਾ ਹੋ ਜਾਂਦਾ ਤਾਂ ਫਿਰ ਉਹ ਮੁਸ਼ਕਲਾਂ ਨੂੰ ਅਸੀਂ ਫੇਸ ਕਰਨ ਵਾਸਤੇ ਰੈਡੀ ਵੀ ਹੁੰਦੇ ਹਾਂ ਤੇ ਉਹ ਘੱਟ ਵੀ ਜਾਂਦੀਆਂ ਨੇ ਜੀ। ਡੇਰੀ ਫਾਰਮ ਸਭ ਤੋਂ ਪਹਿਲਾਂ ਇੱਥੋਂ ਹੁੰਦਾ ਜੀ, ਜਿਹਦੇ ਕੋਲ ਪ੍ਰੋਪਰ ਸ਼ੈੱਡ ਹੈਗਾ ਤਾਂ ਹੀ ਅਸੀਂ ਅੱਗੇ ਵੱਧ ਸਕਦੇ ਹਾਂ। ਤਾਂ ਸਾਡੇ ਕੋਲ ਜਿਹੜੀ 2.5 ਏਕੜ ਜ਼ਮੀਨ ਦੇ ਵਿੱਚ ਸਾਡਾ ਸ਼ੈੱਡ ਬਣਿਆ ਹੋਇਆ, ਪੂਰਾ ਮਤਲਬ ਕਿ ਜੋ PDFA ਦੇ ਦਿਸ਼ਾ ਨਿਰਦੇਸ਼ ਦੇ ਵਿੱਚ ਬਣਿਆ ਹੋਇਆ ਹੈਗਾ। ਤੇ ਸਫਾਈ ਤਾਂ ਵੈਸੇ ਚਲੋ ਆਪਾਂ ਨੂੰ ਹਰ ਚੀਜ਼ ਵੀ ਰੱਖਣੀ ਪੈਂਦੀ ਹੈ, ਪਰ ਅਸੀਂ ਪ੍ਰੋਪਰ ਇਹਦੀ ਸਫਾਈ ਤੇ ਵੈਕਸੀਨੇਸ਼ਨ ਜੋ ਹਰ ਟਾਈਮ ਲਗਾਉਣੀ ਹੈ, ਉਹ ਟੀਕਾਕਰਨ ਜੋ ਕਿਸੇ ਬਿਮਾਰੀ ਨੂੰ ਲੜਨ ਵਾਸਤੇ ਅਸੀਂ ਪਹਿਲਾਂ ਪ੍ਰਪੇਅਰ ਰਹਿੰਦੇ ਹਾਂ, ਬਾਕੀ ਇੱਕ ਜੋ ਜੀਵ ਹੈ ਮਲੱਪ ਜਾਂ ਚਿੱਚਰ ਰਹਿਤ ਉਹਨੂੰ ਕਰਨ ਵਾਸਤੇ ਅਸੀਂ ਟੂ ਟਾਈਮ ਜਿਹੜਾ ਟੀਕਾਕਰਨ ਜਾਂ ਉਹਦੀ ਦਵਾਈ ਲਗਾਉਂਦੇ ਰਹਿੰਦੇ ਹਾਂ। ਤਾਂ ਇੱਦਾਂ ਦੀਆਂ ਕੋਈ ਮੁਸ਼ਕਲਾਂ ਹੁਣ ਸਾਡੇ ਬਹੁਤੀਆਂ ਨਹੀਂ ਆ ਰਹੀਆਂ ਗੀਆਂ। ਤਾਂ ਇਹੀ ਚੀਜ਼ਾਂ ਨੂੰ ਦੇਖਦੇ ਹੋਏ ਵੀ ਤੁਸੀਂ ਗੋਹੇ ਨੂੰ ਮਨਿਓਰ ਨੂੰ ਜਿਹੜਾ ਤੁਹਾਡਾ ਵੇਸਟ ਆ ਉਹਨੂੰ ਕਿਸ ਤਰ੍ਹਾਂ ਮੈਨੇਜ ਕੀਤਾ, ਤੁਹਾਡੇ ਕੋਲ ਜਾਨਵਰਾਂ ਦੀ ਰੱਖ ਰਖਾਓ ਦਾ ਕਿਹੜੇ ਕਿਹੜੇ ਤਰੀਕੇ ਹੈਗੇ ਆ, ਪੈਨ ਵਾਈਜ਼ ਅੱਡ ਅੱਡ ਹਰ ਜਾਨਵਰ ਨੂੰ ਰੱਖਿਆ ਹੋਇਆ, ਛੋਟੇ ਬੱਚਿਆਂ ਦੇ ਅੱਡ ਖਾਫ ਪੈਨ ਬਣੇ ਹੋਏ ਆ, ਤੇ ਸਾਰੀ ਸਫਾਈ ਪ੍ਰੋਪਰ ਹੈਗੀ ਆ, ਪਾਰਲਰ ਦੀ ਬਹੁਤ ਵਧੀਆ ਡਿਜ਼ਾਇਨਿੰਗ ਬਣੀ ਆ। ਇਹ ਸਾਰੀਆਂ ਚੀਜ਼ਾਂ ਜਿਹੜੀ ਯੂਨੀਵਰਸਿਟੀ ਦੀ ਟੀਮ ਆ ਉਹਨੇ ਦੇਖ ਕੇ ਤਾਂ ਹੀ ਸਾਨੂੰ ਇਹਦੇ ਵਾਸਤੇ ਮਤਲਬ ਕਿ ਸਿਲੈਕਟ ਕੀਤਾ ਹੈਗਾ।
1: ਯੂਨੀਵਰਸਿਟੀ ਦੀ ਟੀਮ ਆਉਂਦੀ ਰਹਿੰਦੀ ਹੈ ਕਿ ਤੁਸੀਂ ਜਾਂਦੇ ਰਹਿੰਦੇ ਹੋ ਹੋਰ ਇਸ ਵਾਸਤੇ ਟ੍ਰੇਨਿੰਗ ਲੈਣ ਵਾਸਤੇ ਹੋਰ ਐਡਵਾਂਸਮੈਂਟ ਵਾਸਤੇ ਕਿ ਹਾਂ ਬਈ ਪਸ਼ੂ ਨੂੰ ਜੇ ਕੋਈ ਬਿਮਾਰੀ ਹੈ ਤਾਂ ਉਹਨੂੰ ਇਹ ਇੰਜੈਕਸ਼ਨ ਦੇ ਦੋ ਜਾਂ ਇਹ ਦਵਾਈ ਦੇ ਦੋ?
0: ਹਾਂਜੀ, ਉਹਦੇ ਵਾਸਤੇ ਤਾਂ ਸਾਡਾ ਇੱਕ ਪਰਮਾਨੈਂਟ ਡਾਕਟਰ ਜਿਹੜਾ ਹੈਗਾ ਜਿਹੜਾ ਸਾਨੂੰ ਟਾਈਮ ਟੂ ਟਾਈਮ ਐਡਵਾਈਸ ਕਰਦਾ ਰਹਿੰਦਾ। ਤੇ ਯੂਨੀਵਰਸਿਟੀ ਦੇ ਵੀ ਜਿੰਨੇ ਕੋਈ ਪ੍ਰੋਗਰਾਮ ਹੁੰਦੇ ਆ ਅਸੀਂ ਉਹ ਵੀ ਵਿਜਿਟ ਕਰਦੇ ਹਾਂ। PDFA ਦੇ ਵਿੱਚ ਅਸੀਂ ਮੰਥਲੀ ਇੱਕ ਸੈਮੀਨਾਰ ਹੁੰਦਾ ਜਿਹੜਾ ਸਾਡਾ, ਉਹ ਵੀ ਅਸੀਂ ਹਰ ਮੀਟਿੰਗ ਅਟੈਂਡ ਕਰਦੇ ਹਾਂ, ਔਰ ਵਿਦੇਸ਼ਾਂ ਦੇ ਵਿੱਚ ਵੀ ਜਿੰਨੀ ਵਾਰੀ ਮੌਕਾ ਮਿਲਿਆ ਕੋਈ ਵਧੀਆ ਐਕਸਪੋ ਦੇਖਣ ਦਾ ਤਾਂ ਉਹ ਵੀ ਅਸੀਂ ਜਾਂਦੇ ਰਹਿੰਦੇ ਹਾਂ ਜਦੋਂ ਵੀ ਸਾਨੂੰ ਮੌਕਾ ਮਿਲਦਾ। ਤਾਂ ਜਿਵੇਂ ਪਿੱਛੇ ਜੀ ਅਸੀਂ ਵੀਅਤਨਾਮ ਦੇਖ ਕੇ ਆਏ ਸੀ, ਉਦੋਂ ਪਹਿਲਾਂ ਫਰਾਂਸ ਦੇਖ ਕੇ ਆਏ ਸੀ, ਜਿੱਥੇ ਵੀ ਸਾਨੂੰ ਮੌਕਾ ਮਿਲਦਾ ਵਧੀਆ ਚੀਜ਼ ਸਿੱਖਣ ਦਾ ਤਾਂ ਅਸੀਂ ਉਹਨੂੰ ਅਡੋਪਟ ਕਰਦੇ ਰਹਿੰਦੇ ਹਾਂ। ਤਾਂ ਹੀ ਅਸੀਂ ਆਪਣੇ ਆਪ ਨੂੰ ਹਰ ਟਾਈਮ ਡੇਅਰੀ ਦੇ ਵਿੱਚ ਅਪਡੇਟ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਤੇ ਅਗਾਂਹ ਵਧਣ ਦੀ ਕੋਸ਼ਿਸ਼ ਕਰਦੇ।
1: ਤੁਸੀਂ ਵੀਅਤਨਾਮ ਦੀ ਗੱਲ ਕੀਤੀ, ਫਰਾਂਸ ਦੀ ਗੱਲ ਕੀਤੀ, ਉੱਥੇ ਟੈਕਨੋਲੋਜੀ ਬਹੁਤ ਹੀ ਵਾਸਟ ਹੈ, ਤੁਸੀਂ ਕੁਝ ਸਿੱਖਿਆ?
0: ਦੇਖੋ ਜੀ, ਜੇ ਅਸੀਂ ਅੱਜ ਇੱਥੇ ਆਏ ਹਾਂ ਤਾਂ ਅਸੀਂ ਉਹਨਾਂ ਚੀਜ਼ਾਂ ਨੂੰ ਦੇਖ ਕੇ ਹੀ ਇੱਥੇ ਆਏ ਹਾਂ। ਵੀਅਤਨਾਮ ਅਸੀਂ ਗਏ ਸੀਗੇ ਤਾਂ ਉੱਥੋਂ ਅਸੀਂ ਜਿਹੜਾ ਆਪਣੇ ਗਰਮੀ ਦੀ ਹਿਊਮਿਡਿਟੀ ਦਾ ਜਾਂ ਇਹ ਜਿਹੜਾ ਵੈਦਰ ਆ ਉਹਨੂੰ ਜੋ ਸਾਨੂੰ ਚੈਲੰਜ ਆਉਂਦੇ ਸੀ ਉਹਨਾਂ ਨੂੰ ਅਸੀਂ ਕਰਨ ਵਾਸਤੇ ਹੀ ਗਏ ਸੀਗੇ। ਤਾਂ ਹੁਣ ਮਤਲਬ ਕਿ ਬਿਲਕੁਲ ਵੀਅਤਨਾਮ ਪੈਟਰਨ ਤੇ ਹੀ ਅਸੀਂ ਜਿਹੜਾ ਆਪਦਾ ਕੂਲਿੰਗ ਯੂਨਿਟ ਕੂਲਿੰਗ ਪੈਨ ਬਣੇ ਹੋਏ ਆ, ਗਰਮੀ ਦੇ ਟਾਈਮ ਵਿੱਚ ਵੀ ਸਾਡੀਆਂ ਗਾਵਾਂ ਨੂੰ ਕੋਈ ਦਿੱਕਤ ਨਹੀਂ ਆ ਰਹੀ, ਬਿਲਕੁਲ ਨੋਰਮਲ ਉਹਨਾਂ ਦੀ ਰੈਸਪੀਰੇਸ਼ਨ ਹੈ, ਬਿਲਕੁਲ ਨੋਰਮਲ ਪ੍ਰੋਪਰ ਆਪਦਾ ਕੰਫਰਟੇਬਲ ਜ਼ੋਨ ਦੇ ਵਿੱਚ ਰਹਿੰਦੇ ਆ। ਕੋਈ ਵੀ ਜਿੱਦਾਂ ਮੌਸਮ ਚਾਹੇ ਜਿੰਨਾ ਮਰਜ਼ੀ ਬਾਹਰ ਗਰਮ ਹੈਗਾ ਜਾਂ ਹਿਊਮਿਡਿਟੀ ਹੈਗੀ, ਪਰ ਫਿਰ ਵੀ ਅਸੀਂ ਉਹਨੂੰ ਮੈਨੇਜ ਕਰਦੇ ਹਾਂ, ਸਾਡੀ ਗਾਂ ਨੂੰ ਕੋਈ ਵੀ ਇੱਦਾਂ ਦੀ ਪ੍ਰੋਬਲਮ ਨਹੀਂ ਆਉਂਦੀ ਜਿਹੜੀਆਂ ਚੀਜ਼ਾਂ ਅਸੀਂ ਉੱਥੋਂ ਸਿੱਖ ਕੇ ਆਏ ਹਾਂ।
1: ਗਰਮੀਆਂ ਸਰਦੀਆਂ 'ਚ ਪਸ਼ੂ ਦੇ ਕੋਈ ਨੇਚਰ 'ਚ ਇਹਦਾ ਫਰਕ ਪੈਂਦਾ ਹੈ?
0: ਸਰਦੀਆਂ 'ਚ ਤਾਂ ਸਮਾਂ ਦੀ ਧੁੱਪ ਦੀ ਲੋੜ ਵਾਸਤੇ ਬਾਹਰ ਜਾਂਦੇ ਆ ਜਾਨਵਰ, ਪਰ ਗਰਮੀ 'ਚ ਉਹ ਧੁੱਪੇ ਨਹੀਂ ਜਾਂਦੇ ਕਿ ਅੰਦਰ ਹੀ ਉਹਨਾਂ ਨੂੰ ਮੈਨੇਜ ਇਸ ਢੰਗ ਨਾਲ ਕੀਤਾ ਹੋਇਆ ਵੀ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ, ਪਰ ਧੁੱਪ ਤਾਂ ਧੁੱਪ ਹੀ ਹੈ ਨਾ, ਉਹਨੂੰ ਆਪਾਂ ਕੰਟਰੋਲ ਨਹੀਂ ਕਰ ਸਕਦੇ, ਪਰ ਅਸੀਂ ਮੈਨੇਜ ਕਰ ਸਕਦੇ ਆਪਦੇ ਜਾਨਵਰ ਦੇ ਉੱਤੇ ਵੀ ਕਿੰਨਾ ਕੁ ਅਸੀਂ ਉਹਨੂੰ ਕੰਫਰਟ ਦੇ ਸਕਦੇ ਹਾਂ।
1: ਤੁਸੀਂ ਇਹੀ ਕੀਤਾ ਕਿਉਂ ਚੁਣਿਆ, ਜੱਦੀ ਕੰਮ ਹੈ ਕਿ ਵੈਸੇ ਤੁਸੀਂ ਚੁਣਿਆ?
0: ਨਹੀਂ, ਜੱਦੀ ਕੰਮ ਨਹੀਂ ਹੈਗਾ ਜੀ, ਜਦੋਂ ਮੈਂ ਆਪਦੀ ਸਟੱਡੀ ਖਤਮ ਕੀਤੀ ਸੀਗੀ ਤਾਂ ਉਸ ਤੋਂ ਬਾਅਦ ਮੈਨੂੰ ਲੱਗਿਆ ਵੀ ਖੇਤੀ ਕੋਈ ਬਹੁਤਾ ਪ੍ਰੋਫਿਟੇਬਲ ਧੰਦਾ ਨਹੀਂ ਸੀ ਉਹਨਾਂ ਟਾਈਮਾਂ ਦੇ ਵਿੱਚ, ਸਨ 1998-99 ਦੇ ਵਿੱਚ ਮੈਂ 2000 ਦੇ ਵਿੱਚ ਸ਼ੁਰੂ ਕੀਤਾ ਸੀਗਾ। ਤਾਂ ਮੈਨੂੰ ਲੱਗਿਆ ਵੀ ਖੇਤੀ ਦੇ ਨਾਲ ਨਾਲ ਕੋਈ ਸਾਈਡ ਧੰਦਾ ਕਰਨਾ ਚਾਹੀਦਾ, ਤਾਂ ਮੈਂ ਸਾਰੀਆਂ ਟ੍ਰੇਨਿੰਗਾਂ ਮੇਰੀਆਂ ਕੀਤੀਆਂ ਹੋਈਆਂ, ਪੋਲਟਰੀ ਦੀ, ਫਿਸ਼ਰੀ ਦੀ, ਪਿਗਰੀ ਦੀ, ਹਨੀ ਦੀ, ਮੈਂ ਸਾਰੀਆਂ ਟ੍ਰੇਨਿੰਗਾਂ ਕੀਤੀਆਂ ਹੋਈਆਂ, ਪਰ ਉਸ ਤੋਂ ਬਾਅਦ ਮੈਨੂੰ ਲੱਗਿਆ ਵੀ ਡੇਰੀ ਬੈਸਟ ਹੈ, ਤਾਂ ਫਿਰ ਮੈਂ ਡੇਰੀ ਨੂੰ ਅਪਣਾਇਆ। ਤਾਂ ਉਸ ਤੋਂ ਅੱਗੇ ਮੈਨੂੰ ਵਧੀਆ ਲੋਕ ਮਿਲ ਗਏ, PDFA ਦੀ ਟੀਮ ਮਿਲ ਗਈ, ਯੂਨੀਵਰਸਿਟੀ ਦੇ ਨਾਲ ਵੀ ਵਾਰਤਾਲਾਪ ਹੁੰਦੀ ਰਹੀ, ਤਾਂ ਮੈਂ ਇਸ ਧੰਦੇ ਦੇ ਵਿੱਚ, ਬਾਕੀ ਮੇਰਾ ਇੱਕ ਗਾਂ ਦੇ ਨਾਲ ਸ਼ੌਕ ਵੀ ਸੀਗਾ ਤੇ ਪਿਆਰ ਵੀ ਹੈ।
1: ਤੁਹਾਡਾ ਜਿਹੜਾ ਉਤਪਾਦ ਹੈ ਕਿੱਥੇ ਤੇ ਕਿੱਥੇ ਤੱਕ ਜਾਂਦਾ ਹੈ, ਪਿੰਡਾਂ 'ਚ ਜਾਂਦਾ ਹੈ, ਸ਼ਹਿਰ 'ਚ ਵੀ ਜਾਂਦਾ ਹੈ?
0: ਨਹੀਂ ਜੀ, ਦੁੱਧ ਮੈਂ ਪਹਿਲਾਂ 1999 ਤੋਂ ਲੈ ਕੇ 2009 ਤੱਕ ਮੈਂ ਨੈਸਲੇ ਨਹੀਂ ਦਿੱਤਾ, 2009 ਤੋਂ ਲੈ ਕੇ ਪ੍ਰੈਜੈਂਟ ਟਾਈਮ ਤੱਕ ਮੇਰਾ ਵੇਰਕਾ ਰਾਲੀ ਚੱਲ ਰਿਹਾ, ਮੈਂ ਦੋ ਹੀ ਕੰਪਨੀਆਂ ਨਾਲ ਅੱਜ ਤੱਕ ਬਿਜ਼ਨਸ ਕੀਤਾ। ਲੋਕਲ ਸੇਲ ਜਿਹੜੀ ਤੁਸੀਂ ਪਿੰਡਾਂ ਦੀ ਗੱਲ ਕਰਦੇ ਹੋ ਉਹਦੇ ਵਿੱਚ ਅਸੀਂ ਨਹੀਂ ਗਏ, ਕਿਉਂਕਿ ਉਹਦੇ ਵਾਸਤੇ ਇੱਕ ਅੱਡ ਮੈਨ ਪਾਵਰ ਦੀ ਲੋੜ ਹੈ, ਫਿਰ ਫਾਰਮ ਦਾ ਜਿਹੜਾ ਮਤਲਬ ਕਿ ਟਾਈਮ ਆ ਉਹ

0: ਅਤੇ ਜਾਂ ਜਿਹੜਾ ਕੋਈ ਛੋਟੀ ਮੋਟੀ ਬਿਮਾਰੀ ਆ ਅਸੀਂ ਆਪਣੇ ਆਪ ਹੀ ਹੈਂਡਲ ਕਰ ਲੈਂਦੇ ਹਾਂ। ਬਹੁਤੀ ਮਤਲਬ ਕਿ ਸਾਨੂੰ ਵੈਟਨਰੀ ਡਾਕਟਰ ਦੀ ਵਿਜਿਟ ਦੀ ਲੋੜ ਨਹੀਂ ਪੈਂਦੀ ਗੀ, ਟੈਲੀਫੋਨ 'ਤੇ ਹੀ ਅਸੀਂ ਉਹਨਾਂ ਤੋਂ ਜਿਹੜੀ ਸਲਾਹ ਮਸ਼ਵਰਾ ਦਿੰਦੇ ਉਹ ਲੈ ਕੇ ਅਸੀਂ ਆਪ ਹੀ ਉਹਨੂੰ ਸੋਲਵ ਕਰ ਲੈਂਦੇ ਹਾਂ। ਬਾਕੀ 2004 ਦੇ ਵਿੱਚ ਮੈਂ ਜਿਹੜੀ ਆਰਟੀਫਿਸ਼ਲ ਸੈਮੀਨੇਸ਼ਨ ਦੀ ਜਿਹੜੀ ਉਹ ਟ੍ਰੇਨਿੰਗ ਕਰੀ ਹੋਈ ਸੀ, ਅਤੇ ਜਿਹੜੀ ਜਿੰਨੀ ਵੀ ਆਰਟੀਫਿਸ਼ਲ ਸੈਮੀਨੇਸ਼ਨ ਆ ਉਹ ਮੈਂ ਖੁਦ ਹੀ ਕਰਦਾ। ਸਮੇਂ ਦੇ ਨਾਲ ਬਦਲਦਾ ਤਾਂ ਅਸੀਂ ਵੀ ਚਾਹੁੰਦੇ ਵੀ ਸਾਡੇ ਕੋਲ ਫੀਮੇਲ ਕਾਫੀ ਆਵੇ, ਤਾਂ ਉਹਦੇ ਵਾਸਤੇ ਅਸੀਂ ਫੀਮੇਲ ਤਾਂ ਸੈਕਟ ਸੀਮਨ ਜਿਹੜਾ ਉਹ ਵੀ ਲਾਉਂਦੇ ਆ। ਤਾਂ ਫਿਰ ਵੀ ਜੇ ਕੋਈ ਬੱਚਾ ਆ ਵੀ ਜਾਂਦਾ ਤਾਂ ਮਤਲਬ ਕਿ ਉਹਦਾ ਅੱਗੇ ਕੋਈ ਸੋਲਿਊਸ਼ਨ ਨਹੀਂ ਹੈਗਾ, ਤਾਂ ਕਰਕੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਸਾਡੇ ਕੋਲ ਫੀਮੇਲ ਕਾਫੀ ਆਵੇ, ਤਾਂ ਅਸੀਂ ਉਹਦੇ 'ਤੇ ਕਾਫੀ ਕੰਮ ਵੀ ਕਰਦੇ ਹਾਂ। ਜਿੰਨਾ ਸੀਮਨ ਅਸੀਂ ਇੰਪੋਰਟ ਕਰਦੇ ਹਾਂ ਉਹ ਜ਼ਿਆਦਾ ਸਕਸਰ ਸੀਮਨ 'ਤੇ ਹੀ ਸਾਡਾ ਜ਼ੋਰ ਹੁੰਦਾ, ਤਾਂ ਜੋ ਅਸੀਂ ਆਪਦੀ ਬਰੀਡ ਨੂੰ ਡਿਵੈਲਪ ਕਰ ਸਕੀਏ ਔਰ ਆਪਦੇ ਫਾਰਮ ਦਾ ਜਿਹੜਾ ਸਾਈਜ਼ ਉਹਨੂੰ ਵੱਡਾ ਕਰ ਸਕੀਏ। ਜ਼ਰੂਰੀ ਹੈ ਜੀ, ਜੇ ਕੋਈ ਦੌਰ ਦੇ ਸਮੇਂ ਦੇ ਨਾਲ ਬਦਲਾਂਗੇ ਤਾਂ ਹੀ ਅਸੀਂ ਆਪਣੇ ਆਪ ਨੂੰ ਅਪਡੇਟ ਰੱਖਦੇ ਹਾਂ। ਸਾਡੇ ਕੋਲ ਜਿੰਨੇ ਫਾਰਮ ਤੋਂ ਐਕਸਪਰਟ ਆਉਂਦੇ ਆ ਉਹ ਵੀ ਸਾਨੂੰ ਇਹੀ ਚੀਜ਼ਾਂ ਦੱਸਦੇ ਵੀ ਅਸੀਂ ਬਿਮਾਰੀਆਂ ਨਾਲ ਜਿਹੜੀਆਂ ਕੋਈ ਵੀ ਖਤਰਨਾਕ ਬਿਮਾਰੀ ਆਉਂਦੀ ਆ ਉਹਦੇ ਨਾਲ ਕਿਸ ਤਰ੍ਹਾਂ ਲੜਨਾ, ਤਾਂ ਆਪਣੇ ਆਪ ਨੂੰ ਪਹਿਲਾਂ ਹੀ ਕਿਸੇ ਮੁਸੀਬਤ ਤੋਂ ਕਿਸ ਤਰ੍ਹਾਂ ਅਪਡੇਟ ਰਹਿਣਾ, ਔਰ ਜਿੰਨੇ ਵਿਟਾਮਿਨ ਮਿਨਰਲ ਆਉਣ ਵਾਲੀ ਸਾਡੀ ਡੈਫੀਸੈਂਸੀ ਆਉਂਦੀ ਆ ਉਹਨੂੰ ਅਸੀਂ ਕਿਸ ਤਰ੍ਹਾਂ ਮੈਨੇਜ ਕਰਦੇ ਆ, ਉਹ ਸਾਡੀ ਪ੍ਰੋਪਰ ਜਿਹੜੀ ਪੀਡੀਐਸ ਦੀ ਟੀਮ ਆ ਸਾਡੀ ਹੈਲਪ ਕਰਦੀ ਆ।
1: ਜਦੋਂ ਤੁਹਾਨੂੰ ਅਵਾਰਡ ਮਿਲਿਆ ਇਹ ਤੁਹਾਡੇ ਤੱਕ ਕੋਈ ਟੀਮ ਆਈ ਜਾਂ ਤੁਸੀਂ ਗਏ ਕਿ ਹਾਂ ਵੀ ਮੈਂ ਇੰਨਾ ਕੰਮ ਕੀਤਾ?
0: ਗੁਰੂ ਅੰਗਦ ਦੇਵ ਯੂਨੀਵਰਸਿਟੀ ਦੀ ਜੋ ਐਨੀਮਲ ਹੈਗੀ ਸੀ, ਸਾਇੰਸ ਯੂਨੀਵਰਸਿਟੀ ਦੀ ਇੱਕ ਪੈਂਫਲੇਟ ਸੀਗਾ ਜਿਹੜਾ ਅਸੀਂ ਸੋਸ਼ਲ ਮੀਡੀਆ 'ਤੇ ਦੇਖਿਆ ਸੀ, ਤਾਂ ਉਹਨਾਂ ਨੇ ਇੱਕ ਐਪਲੀਕੇਸ਼ਨਾਂ ਦੀ ਮੰਗ ਕੀਤੀ ਸੀ ਵੀ ਬੈਸਟ ਡੇਅਰੀ ਫਾਰਮ ਵਾਸਤੇ ਤੁਸੀਂ ਇੰਨੀ ਤਰੀਕ ਤੱਕ ਐਪਲੀਕੇਸ਼ਨ ਪਾ ਸਕਦੇ, ਤਾਂ ਅਸੀਂ ਉਹ ਫਾਰਮ ਜਿਹੜੇ ਭਰੇ ਸੀ। ਉਸ ਤੋਂ ਬਾਅਦ ਉਹਨਾਂ ਦੀ ਟੀਮ, ਪ੍ਰੋਪਰ ਟੀਮ 6-7 ਡਾਕਟਰ ਆਏ, ਉਹਨਾਂ ਨੇ ਵਿਜਿਟ ਕੀਤਾ, ਹਰ ਚੀਜ਼ ਉਹਨਾਂ ਨੇ ਦੇਖੀ, ਤਾਂ ਉਹਨਾਂ ਦੇ ਵੱਖਰੇ ਵੱਖਰੇ ਉਹਨਾਂ ਨੇ ਨੰਬਰ ਲਾ ਕੇ, ਤਾਂ ਫਿਰ ਸਾਡੀ ਮਤਲਬ ਕਿ ਜਿਹੜੀ ਮਹੀਨੇ ਬਾਅਦ ਸਾਨੂੰ ਇਹ ਦੱਸਿਆ ਗਿਆ ਵੀ ਤੁਹਾਡਾ ਜਿਹੜਾ ਫਾਰਮ ਆ ਉਹ ਚੀਫ ਮਿਨਿਸਟਰ ਅਵਾਰਡ ਵਾਸਤੇ ਸਿਲੈਕਟ ਕੀਤਾ ਗਿਆ, ਤਾਂ ਤੁਹਾਨੂੰ 18 ਤਰੀਕ ਨੂੰ ਜਿਹੜਾ ਉਹ ਚੀਫ ਮਿਨਿਸਟਰ ਅਵਾਰਡ ਸੀਐਮ ਸਾਹਿਬ ਦੇਣਗੇ।
1: ਤੇ ਜਦੋਂ ਅਵਾਰਡ ਮਿਲਿਆ ਕਿਸ ਤਰ੍ਹਾਂ ਲੱਗਿਆ?
0: ਬਹੁਤ ਵਧੀਆ ਲੱਗਿਆ ਜੀ, ਕੋਈ ਵੀ ਅਸੀਂ ਕੰਮ ਕਰਦੇ ਹਾਂ ਤਾਂ ਸਾਨੂੰ ਉਹਦੇ ਨਾਲ ਉਹਦੀ ਕਮਾਈ ਦੇ ਨਾਲ ਨਾਲ ਸਾਨੂੰ ਇੱਦਾਂ ਦਾ ਅਚੀਵਮੈਂਟ ਮਿਲਦੀ ਆ, ਤਾਂ ਉਹ ਇੱਕ ਖੁਸ਼ੀ ਵਾਲੀ ਗੱਲ ਆ। ਜਿੱਥੇ ਸਾਡੇ ਵਾਸਤੇ ਖੁਸ਼ੀ ਆ, ਉੱਥੇ ਸਾਡੇ ਜਿਹੜੇ ਦੂਸਰੇ ਡੇਅਰੀ ਫਾਰਮਰ ਆ ਜਾਂ ਸਾਡੇ ਭੈਣ ਭਾਈ ਆ ਉਹਨਾਂ ਵੱਲੋਂ ਜੋ ਦਿੱਤੀਆਂ ਵਿਸ਼ੇਸ਼, ਉਹ ਸਾਨੂੰ ਹੋਰ ਪ੍ਰਮੋਟ ਕਰਦੇ ਆ ਵੀ ਅਸੀਂ ਹੋਰ ਅੱਗੇ ਵਧੀਏ।
1: ਤੁਹਾਡੇ ਕੋਲੋਂ ਕਿਸਾਨ ਵੀ ਆਉਂਦੇ ਨੇ ਤੁਹਾਡੇ ਕੋਲੋਂ ਟ੍ਰੇਨਿੰਗ ਲੈਣ ਜਾਂ ਤੁਹਾਨੂੰ ਪੁੱਛਣ ਕਿ ਹਾਂ ਵੀ ਤੁਸੀਂ ਇੰਨਾ ਵਧੀਆ ਕੰਮ ਕੀਤਾ, ਸਾਨੂੰ ਵੀ ਦੱਸੋ ਅਸੀਂ ਵੀ ਇੱਦਾਂ ਕਰੀਏ?
0: ਬਹੁਤ ਵਧੀਆ ਗੱਲ ਹੈ ਜੀ। ਹਾਂ, ਮੇਰੇ ਕੋਲੇ ਬਹੁਤ ਸਾਰੇ ਨਵੇਂ ਡੇਅਰੀ ਪਾਲਕ ਜੋ ਨਵੇਂ ਡੇਅਰੀ ਫਾਰਮ ਬਣਾਉਣੇ ਚਾਹੁੰਦੇ ਆ ਉਹ ਵੀ ਆਉਂਦੇ ਰਹਿੰਦੇ ਆ, ਜੋ ਸਹੀ ਅਸੀਂ ਵੀ ਉਹਨਾਂ ਨੂੰ ਸਹੀ ਢੰਗ ਨਾਲ ਗਾਈਡ ਕਰਦੇ ਆ ਵੀ ਕਿਸ ਤਰ੍ਹਾਂ ਤੁਸੀਂ ਇਸ ਕੰਮ ਨੂੰ ਕਰ ਸਕਦੇ ਹੋ। ਹਰ ਰੋਜ਼ ਦੇ 2-4 ਫਾਰਮਰ ਆ ਜੋ ਰਾਏ ਲੈਣ ਵਾਸਤੇ ਆਉਂਦੇ ਆ, ਤਾਂ ਹੁਣ ਵੀ ਜਿਵੇਂ ਤੁਸੀਂ ਗੱਲ ਕੀਤੀ, ਤਾਂ ਹੁਣ ਵੀ ਅਸੀਂ ਇੱਕ ਫਾਰਮਰ ਮੀਟਿੰਗ ਕਰਨ ਵਾਸਤੇ ਜਾ ਰਹੇ ਹਾਂ, ਉੱਥੇ 40-50 ਲੋਕ ਜੋ ਇਕੱਠੇ ਹੋਏ ਆ, ਤਾਂ ਉਹਨਾਂ ਨੂੰ ਵੀ ਅਸੀਂ ਇਹੀ ਚੀਜ਼ਾਂ ਦੱਸਣੀਆਂ ਵੀ ਤੁਸੀਂ ਆਪਦੇ ਫਾਰਮ ਦੇ ਵਿੱਚ ਕਿਸ ਤਰ੍ਹਾਂ ਬਿਮਾਰੀਆਂ ਤੋਂ ਬਚ ਸਕਦੇ ਹੋ ਅਤੇ ਕਿਸ ਤਰ੍ਹਾਂ ਤੁਸੀਂ ਆਪਣੇ ਫਾਰਮ ਨੂੰ ਪ੍ਰੋਫਿਟੇਬਲ ਬਣਾ ਸਕਦੇ ਹੋ। ਮੇਨ ਇਹਦੇ ਵਿੱਚ ਹੈਗਾ ਵੀ ਅਸੀਂ ਆਪਣੀ ਕੋਸਟ ਨੂੰ ਕਿਸ ਤਰ੍ਹਾਂ ਘੱਟ ਕਰ ਸਕਦੇ ਹਾਂ, ਕਿਉਂਕਿ ਦੁੱਧ ਦੇ ਰੇਟ ਫਿਕਸ ਆ, ਉਹਨਾਂ ਨੂੰ ਅਸੀਂ ਵਧਾ ਨਹੀਂ ਸਕਦੇ, ਪਰ ਅਸੀਂ ਆਪਦੀ ਦੁੱਧ ਦੀ ਪੈਦਾਵਾਰ ਨੂੰ ਸਸਤਾ ਕਿੰਝ ਕਰ ਸਕਦੇ ਹਾਂ ਉਹ ਸਾਡੇ ਹੱਥ 'ਚ ਹੈਗਾ। ਤਾਂ ਡੇਅਰੀ ਫਾਰਮਰ ਉਹੀ ਕਾਮਯਾਬ ਹੈ ਜਿਹੜਾ ਆਪਣੇ ਦੁੱਧ ਨੂੰ ਸਸਤਾ ਪੈਦਾ ਕਰ ਸਕਦਾ, ਤਾਂ ਉਹੀ ਇਹਦੇ 'ਚੋਂ ਪ੍ਰੋਫਿਟ ਲੈ ਸਕਦਾ।
1: ਮੱਝਾਂ ਗਾਵਾਂ ਨੂੰ ਵਾਧੂ ਇੰਜੈਕਸ਼ਨ ਤਾਂ ਨਹੀਂ ਲਾਏ ਜਾਂਦੇ ਕਿ ਹਾਂ ਵੀ ਉਹ ਜ਼ਿਆਦਾ ਦੁੱਧ ਦੇਣ? ਇੱਦਾਂ ਤਾਂ ਨਹੀਂ ਹੁੰਦਾ?
0: ਨਹੀਂ ਜੀ, ਨਹੀਂ, ਇੱਦਾਂ ਕੋਈ ਸਾਡੇ ਕੋਲ ਕੋਈ ਕਨਸੈਪਟ ਨਹੀਂ ਹੈਗਾ ਵੀ ਜਿਹਦਾ ਟੀਕੇ ਨਾਲ ਦੁੱਧ ਲੈ ਜਾਵੇ, ਕਿਉਂਕਿ ਸਾਡਾ ਜ਼ੋਰ ਨਿਊਟ੍ਰੀਸ਼ਨ 'ਤੇ ਹੁੰਦਾ। ਅਸੀਂ ਉਹਦੀ ਟੋਟਲ ਡਰਾਈ ਮੈਟਰ ਜਿਹੜਾ ਉਹ ਪੂਰਾ ਕਰਦੇ ਹਾਂ, ਉਹਦੇ ਵਿੱਚ ਕਿਹੜੇ ਵਿਟਾਮਿਨ, ਕਿਹੜੇ ਮਿਨਰਲ, ਕਿਹੜੀਆਂ ਚੀਜ਼ਾਂ ਉਹਦੀਆਂ, ਪੂਰੀ TMR ਦੇ ਵਿੱਚ ਪ੍ਰੋਟੀਨ ਕਿੰਨੀ ਚਾਹੀਦੀ ਆ, ਸਟਾਰਚ ਕਿੰਨਾ ਚਾਹੀਦਾ, ਫਾਈਬਰ ਕਿੰਨਾ ਚਾਹੀਦਾ, ਅਸੀਂ ਉਹਦੀ TMR ਦੀ ਵੈਲੂਏਸ਼ਨ ਨੂੰ ਪੂਰਾ ਕਰਦੇ ਹਾਂ, ਤਾਂ ਜੋ ਦੁੱਧ ਵੀ ਦੇਵੇ ਔਰ ਲੰਬਾ ਸਮਾਂ ਦੁੱਧ ਦੇਵੇ ਔਰ ਹਰ ਸਾਲ ਸੂਵੇ। ਸਾਡਾ ਇਸ ਚੀਜ਼ 'ਤੇ ਜ਼ੋਰ ਹੁੰਦਾ। ਟੀਕੇ ਵਾਲਾ ਦੁੱਧ ਕਿੰਨੇ ਦਿਨ ਲੈ ਲਾਂਗੇ, ਨਾ ਹੀ ਇੱਦਾਂ ਦੇ ਟੀਕੇ ਸਾਡੇ ਕੋਲ ਆਉਂਦੇ ਆ ਜੀ, ਕਿਉਂਕਿ ਅਸੀਂ ਆਪਦੇ ਜਾਨਵਰ ਨੂੰ ਘੱਟੋ ਘੱਟ, ਸਾਡਾ ਹੁੰਦਾ ਵੀ ਇੱਕ ਗਾਂ ਸਾਡੀ 10 ਸਾਲ ਸਾਡੇ ਕੋਲ ਘੱਟੋ ਘੱਟ ਦੁੱਧ ਦੇਵੇ ਔਰ 10 ਹੀ ਸਾਨੂੰ ਦਸਾਂ ਸੂਇਆਂ ਦੇ ਵਿੱਚ ਦੀ ਬੱਚੇ ਦੇਖੇ ਜਾਵੇ, ਤਾਂ ਉਹਦੇ ਵਾਸਤੇ ਸਾਨੂੰ ਨੈਚੁਰਲ ਫੀਡ, ਨੈਚੁਰਲ ਖੁਰਾਕ, ਨੈਚੁਰਲ ਪੱਠਾ ਦੇਣ ਦੀ ਜ਼ਰੂਰਤ ਰਹਿੰਦੀ ਹੈ, ਅਤੇ ਤਾਂ ਹੀ ਉਹ ਅੱਗੇ ਸਾਨੂੰ ਦੇ ਸਕਦਾ।
1: ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਹਾਨੂੰ ਸਨਮਾਨ ਮਿਲਿਆ, ਔਰ ਜਿਹੜੇ ਕਿਸਾਨ ਭਰਾ ਜਾਂ ਸਵਾਣੀਆਂ ਵੀ ਇਸ ਕੰਮ ਵਿੱਚ ਆਉਣੀਆਂ ਚਾਹੁੰਦੀਆਂ ਨੇ, ਕੋਈ ਖਾਸ ਸੁਨੇਹਾ ਦੇਣਾ ਚਾਹੋਗੇ ਉਹਨਾਂ ਨੂੰ?
0: ਦੇਖੋ ਜੀ, ਬਹੁਤ ਵਧੀਆ ਡੇਅਰੀ ਫਾਰਮ ਦਾ ਇੱਕ ਬਹੁਤ ਵਧੀਆ ਧੰਦਾ, ਪਰ ਇਹਦੇ ਧੰਦੇ ਨੂੰ ਕਰਨ ਤੋਂ ਪਹਿਲਾਂ ਮੈਂ ਹਰ ਉਸ ਫਾਰਮਰ ਨੂੰ ਇੱਕੋ ਹੀ ਗੱਲ ਕਹਿਣਾ ਚਾਹੁੰਗਾ ਵੀ ਇਹ ਧੰਦਾ ਜਿੰਨਾ ਸੌਖਾ ਓਨਾ ਹੀ ਔਖਾ ਵੀ ਹੈ, ਕਿਉਂਕਿ ਜਦੋਂ ਅਸੀਂ ਬਿਨਾਂ ਸਿੱਖੇ ਕਿਸੇ ਕੰਮ ਨੂੰ ਕਰਦੇ ਹਾਂ ਤਾਂ ਉਹ ਧੰਦਾ ਸਾਡੇ ਵਾਸਤੇ ਮੁਸੀਬਤ ਬਣ ਜਾਂਦਾ। ਤਾਂ ਮੈਂ ਇਹੀ ਕਹੂੰਗਾ ਵੀ ਜਿਸ ਕਿਸੇ ਨੇ ਫਾਰਮਰ ਨੇ ਡੇਅਰੀ ਫਾਰਮਿੰਗ ਕਰਨੀ ਹੈ ਤਾਂ ਉਹ ਜ਼ਰੂਰ ਇਸ ਨੂੰ ਪਹਿਲਾਂ ਚੰਗੀ ਤਰ੍ਹਾਂ ਸਿੱਖੇ, PDF ਦੇ ਵਿੱਚ ਆਵੇ, PDF ਦੀਆਂ ਮੀਟਿੰਗਾਂ ਸੁਣੇ, ਜਾਂ ਯੂਨੀਵਰਸਿਟੀ ਦੇ ਐਕਸਪਰਟਾਂ ਨਾਲ ਮਿਲੇ, ਜਾਂ ਹੋਰ ਜਿੱਥੋਂ ਵੀ ਕਿਤੋਂ ਵਧੀਆ ਜਾਣਕਾਰੀ ਮਿਲ ਸਕਦੀ ਹੈ। ਪੂਰੇ ਪੰਜਾਬ ਦੇ ਵਿੱਚ PDF ਦੇ ਜ਼ਿਲ੍ਹਾ ਪ੍ਰਧਾਨ ਹੈ, ਉਹਨਾਂ ਨਾਲ ਤੁਸੀਂ ਟਾਈ ਅਪ ਕਰ ਸਕਦੇ ਹੋ, ਉਹਨਾਂ ਨੂੰ ਮਿਲ ਸਕਦੇ ਹੋ, ਤਾਂ

0: ਮੁੱਖ ਮੰਤਰੀ ਭਗਵੰਤ ਮਾਨ ਜੀ ਕੋਲੋਂ ਅਸੀਂ ਇਹ ਚਾਹੁੰਦੇ ਹਾਂ ਕਿ ਇਸ ਕੰਮ ਨੂੰ ਤੁਸੀਂ ਹੋਰ ਅੱਗੇ ਵਧਾਓ, ਹੋਰ ਤੁਹਾਡੇ ਜਿਹੜੇ ਕਿਸਾਨ ਵੀਰ ਨੇ ਸੋਹਣੀਆਂ ਨੇ ਇਸ ਕੰਮ ਵਿੱਚ ਆਉਣੀਆਂ ਚਾਹੁੰਦੀਆਂ ਨੇ ਉਹ ਵੀ ਜ਼ਰੂਰ ਆਉਣ। ਸੋ ਬਹੁਤ ਬਹੁਤ ਧੰਨਵਾਦ ਜੁੜਨ ਲਈ ਔਰ ਗੱਲਾਂ ਕਰਨ ਲਈ।
1: ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ ਵੀ, ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਤੁਹਾਡੇ ਮਾਧਿਅਮ ਰਾਹੀਂ ਮੇਰਾ ਜੋ ਮੈਸੇਜ ਹੈ ਲੋਕਾਂ ਤੱਕ ਪਹੁੰਚਿਆ, ਮੈਂ ਸਾਰਿਆਂ ਨੂੰ ਉਮੀਦ ਕਰਦਾ ਵੀ ਸਾਰੇ ਵਧੀਆ ਢੰਗ ਨਾਲ ਆਪਣੇ ਇਸ ਕਿੱਤੇ ਨੂੰ ਕਰ ਸਕਦੇ ਆ। ਤੁਹਾਡਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਸਫਲ ਕਿਸਾਨ ਬਲਵਿੰਦਰ ਸਿੰਘ ਨਾਲ ਇਸ ਸਨ ਗੱਲਾਂ ਬਾਤਾਂ, ਤੇ ਹੁਣ ਸਮਾਂ ਹੈ ਜੀ ਕੀਰਤਨ।

0: ਇਸ ਨਾਲ ਹੀ ਕਿਸਾਨ ਵਾਣੀ ਦਾ ਇਹ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਜੈ ਕਿਸਾਨ, ਜੈ ਹਿੰਦ। ਪ੍ਰੋਗਰਾਮ ਕਿਸਾਨ ਵਾਣੀ ਦੇ ਪ੍ਰੋਜੈਕਟ ਸਨ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।
1: ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ ਨਾਲ ਛੋਟੇ ਕਿਸਾਨਾਂ ਦਾ ਭਵਿੱਖ ਹੋਏਗਾ ਸੁਰੱਖਿਅਤ,
2: ਅਤੇ 60 ਸਾਲ ਦੀ ਉਮਰ ਵਾਲਿਆਂ ਨੂੰ 3000 ਰੁਪਏ ਮਹੀਨੇ ਦੀ ਪੈਨਸ਼ਨ ਹੋਏਗੀ ਸੁਨਿਸ਼ਚਿਤ।
1: 55 ਰੁਪਏ ਤੋਂ 200 ਰੁਪਏ ਮਹੀਨੇ ਦੀ ਕਿਸ਼ਤ ਦੇ ਕੇ ਯੋਜਨਾ ਵਿੱਚ ਸ਼ਾਮਿਲ ਹੋ ਸਕਦੇ ਨੇ 18 ਤੋਂ 40 ਸਾਲ ਤੱਕ ਦੇ ਕਿਸਾਨ।
2: ਇਸ ਯੋਜਨਾ ਵਿੱਚ ਸਰਕਾਰ ਦੇਵੇਗੀ ਬਰਾਬਰ ਦਾ ਯੋਗਦਾਨ।
1: ਸਾਰੇ ਕਿਸਾਨ ਭੈਣ ਭਰਾ ਇਸ ਯੋਜਨਾ ਦੇ ਲਾਭ ਲਈ ਜਨ ਸੇਵਾ ਕੇਂਦਰ ਵਿੱਚ ਜਾਣ
2: ਤੇ ਆਪਣਾ ਨਾਮ ਮੁਫ਼ਤ ਵਿੱਚ ਦਰਜ ਕਰਾਉਣ।
1: ਅੰਨਦਾਤਾ ਦੀ ਮਿਹਨਤ ਨੂੰ ਸਮਰਪਿਤ ਪੈਨਸ਼ਨ ਨਾਲ ਸੁਰੱਖਿਅਤ ਉਹਨਾਂ ਦਾ ਮਾਣ। ਕ੍ਰਿਸ਼ੀ ਤੇ ਕਿਸਾਨ ਕਲਿਆਣ ਮੰਤਰਾਲਾ, ਭਾਰਤ ਸਰਕਾਰ ਦੁਆਰਾ ਜਨਹਿਤ ਵਿੱਚ ਜਾਰੀ।

0: ਹੁਣ ਤੁਸੀਂ ਕ੍ਰਿਸ਼ੀ ਵਿਭਾਗ ਪੰਜਾਬ ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਸੁਣ ਰਹੇ ਸੀ ਕਿਸਾਨ ਬਾਣੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਅੱਜ ਕੱਲ੍ਹ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿੱਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ, ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫੋਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।

ਸਨੀ 873 ਕਿਲੋਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 7:10 ਵੱਜਣ ਵਾਲੇ ਨੇ। ਆਓ ਹੁਣ ਸੁਣਦੇ ਹਾਂ ਸਾਡੇ ਦਿੱਲੀ ਕੇਂਦਰ ਰਾਹੀਂ ਵਿਸ਼ੇਸ਼ ਪ੍ਰੋਗਰਾਮ ਜਨ ਸੇਵਾ ਸੇ ਦੇਸ਼ ਸੇਵਾ।

0: www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆ ਸੁਣਦੇ ਹਾਂ ਕਮਲਜੀਤ ਸਿੰਘ ਦੁਆਰਾ ਇੰਗਲਿਸ਼ ਟਾਕ, ਇੰਪੈਕਟ ਆਫ ਇਨਫੋਟੈਕ ਔਨ ਸੁਸਾਇਟੀ।

ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ, ਕੌਣ ਚੁੰਮੇਗਾ ਜਿੱਤ ਦਾ ਸਿਖਰ, ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ, ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਮੂੰਹ ਮਿੱਠਾ ਕਰਨ ਲੱਗੇ ਹੋ, ਨੌਕਰੀ ਲੱਗੇ ਲੱਗਦੀ ਹੈ, ਮੁਬਾਰਕਾਂ ਫੇਰ ਤੇ, ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
2: ਹੈਲੋ,
3: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
4: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।
5: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
6: ਮੀਡੀਅਮ ਵੇਵ 343.6 ਮੀਟਰ ਯਾਨੀ 873।

ਕਿਸੇ ਨੇ ਕਿੰਨਾ ਸੋਹਣਾ ਕਿਹਾ ਕਿ ਜਿਉਣ ਦਾ ਜਜ਼ਬਾ ਹੋਵੇ ਤਾਂ ਸਖ਼ਤ ਤੋਂ ਸਖ਼ਤ ਹਾਲਾਤ ਵੀ ਜੀਣਾ ਆਸਾਨ ਕਰ ਦਿੰਦੇ ਆ। ਜਿਵੇਂ ਦਿਲ ਨੂੰ ਜਨੂਨ ਜਗਾ ਕੇ ਰੱਖੀ, ਹਰ ਦਿਨ ਨਵਾਂ ਹੌਸਲਾ ਬਣਾ ਕੇ ਰੱਖੀ, ਮੰਜ਼ਿਲ ਇੱਕ ਦਿਨ ਮਿਲ ਹੀ ਜਾਣੀ ਹੈ, ਬਸ ਕਦਮਾਂ ਨੂੰ ਚੱਲਦਾ ਰੱਖੀ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
1: ਮੂੰਹ ਮਿੱਠਾ ਕਰਨ ਲੱਗੇ ਹੋ, ਨੌਕਰੀ ਲੱਗੇ ਲੱਗਦੀ ਹੈ, ਮੁਬਾਰਕਾਂ ਫੇਰ ਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
2: हेलो,
3: यह आयकर विभाग है। आज हम आपके नाम

ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।

ਦੋਸਤੋ, ਕਹਿੰਦੇ ਆ ਸਬਰ ਅਤੇ ਸ਼ੁਕਰ ਕਰਨਾ ਵੀ ਇੱਕ ਬਹੁਤ ਵੱਡਾ ਗੁਣ ਹੈ। ਜੋ ਮਿਲ ਗਿਆ ਸ਼ੁਕਰ ਕਰੋ ਉਸ ਪਰਮਾਤਮਾ ਦਾ, ਅਤੇ ਜੇ ਉਹ ਹਜੇ ਮਿਲਣਾ ਬਾਕੀ ਹੈ ਉਸਦੇ ਮਿਲਣ ਦਾ ਸਬਰ ਸ਼ੁਕਰ ਰੱਖੋ। ਜੋ ਤੁਹਾਡਾ ਹੈ ਤੁਹਾਨੂੰ ਮਿਲ ਕੇ ਰਹੂਗਾ। ਸੋ ਸਬਰ ਅਤੇ ਸ਼ੁਕਰ ਦੇ ਗਹਿਣੇ ਪਾ ਕੇ ਆਪਣੇ ਅੰਦਰ ਨੂੰ ਸਜਾ ਕੇ ਰੱਖੋ ਅਤੇ ਜ਼ਿੰਦਗੀ ਹੱਸ ਕੇ ਖੁਸ਼ੀਆਂ ਵੰਡ ਕੇ ਜੀਓ। ਜ਼ਿੰਦਗੀ ਖੱਟੀ ਵੀ ਹੈ ਅਤੇ ਮਿੱਠੀ ਵੀ ਹੈ, ਇਸਦੇ ਦੋਵੇਂ ਸਵਾਦਾਂ ਨੂੰ ਇੰਜੋਏ ਕਰੋ ਅਤੇ ਹਰ ਦਿਨ ਨੂੰ ਚਟਖਾਰੇ ਲੈ ਕੇ ਜੀਓ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ 8:30 ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖ਼ਬਰਾਂ।

0: નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਗੁਜਰਾਤ ਵਿੱਚ 72ਵੇਂ ਰਾਸ਼ਟਰੀ ਫਿਲਮ ਅਵਾਰਡ ਪ੍ਰਦਾਨ ਕੀਤੇ। ਪ੍ਰਸਿੱਧ ਅਦਾਕਾਰ ਅਨੰਤ ਨਾਗ ਨੂੰ ਵਕਾਰੀ ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਨਿਵਾਜ਼ਿਆ ਗਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਖਿਲਾਫ਼ ਇੱਕ ਸਖ਼ਤ ਅਤੇ ਫੈਸਲਾਕੁੰਨ ਵਾਰ ਕਰਨ ਦਾ ਸਮਾਂ ਆ ਗਿਆ। ਉਨ੍ਹਾਂ ਕਿਹਾ ਕਿ 2029 ਤੱਕ ਸਰਕਾਰ ਭਾਰਤ ਤੋਂ ਨਸ਼ੀਲੇ ਪਦਾਰਥਾਂ ਦੇ ਵਪਾਰ ਨੂੰ ਜੜੋਂ ਪੁੱਟ ਦੇਵੇਗੀ। ਭਾਰਤ ਨੇ ਪਾਕਿਸਤਾਨ ਵੱਲੋਂ ਕੁਨਾਰ ਅਤੇ ਪਖਤਿਕਾ ਸੂਬਿਆਂ ਵਿੱਚ ਅਫਗਾਨਿਸਤਾਨ 'ਤੇ ਕੀਤੇ ਗਏ ਹਵਾਈ ਹਮਲਿਆਂ ਦੀ ਸਖ਼ਤ ਨਿਖੇਧੀ ਕੀਤੀ ਏ। ਉਡਾਨ ਯੋਜਨਾ ਦੇ ਅਗਲੇ ਪੜਾਅ ਤਹਿਤ 21 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨਾਲ ਸਮਝੌਤਾ ਪੱਤਰ 'ਤੇ ਦਸਖ਼ਤ ਕੀਤੇ ਅਤੇ ਏਸ਼ੀਆਈ ਖੇਡਾਂ 'ਚ ਭਾਰਤ ਦੀ ਮਰਦਾਂ ਦੀ ਬੈਡਮਿੰਟਨ ਟੀਮ ਨੇ ਕੁਆਰਟਰ ਫਾਈਨਲ ਵਿੱਚ ਮੇਜ਼ਬਾਨ ਜਾਪਾਨ ਨੂੰ ਹਰਾ ਕੇ ਤਮਗਾ ਪੱਕਾ ਕੀਤਾ। ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਜ਼ੋਰ ਦੇ ਕੇ ਕਿਹਾ ਕਿ ਸਿਨੇਮਾ ਭਾਰਤ ਦੀ ਵਿਸ਼ਾਲ ਸੱਭਿਆਚਾਰਕ ਭਿੰਨਤਾ ਨੂੰ ਦਰਸਾਉਂਦਾ ਅਤੇ ਵੱਖ ਵੱਖ ਭਾਸ਼ਾਵਾਂ, ਖੇਤਰੀ ਦ੍ਰਿਸ਼ਟੀਕੋਣਾਂ ਅਤੇ ਸਮੂਹਿਕ ਰਾਸ਼ਟਰੀ ਇੱਛਾਵਾਂ ਨੂੰ ਜੋੜਨ ਵਾਲੀ ਪੁਲ ਦਾ ਕੰਮ ਕਰਦਾ ਹੈ। ਗੁਜਰਾਤ ਦੇ ਏਕਤਾ ਨਗਰ ਵਿਖੇ ਇਤਿਹਾਸਕ 72ਵੇਂ ਰਾਸ਼ਟਰੀ ਫਿਲਮ ਅਵਾਰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਅਵਾਰਡ ਹਾਸਲ ਕਰਨ ਵਾਲੇ ਸਾਰੇ ਕਲਾਕਾਰਾਂ ਅਤੇ ਫਿਲਮ ਨਿਰਮਾਤਾਵਾਂ ਨੂੰ ਵਧਾਈ ਦਿੱਤੀ ਕਿ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਬੇਮਿਸਾਲ ਰਚਨਾਤਮਕ ਯੋਗਦਾਨ ਦੀ ਸ਼ਲਾਘਾ ਕੀਤੀ। ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਸਿਨੇਮਾ ਦੇਸ਼ ਦੇ ਸਾਂਝੇ ਸੁਪਨਿਆਂ ਅਤੇ ਸਮਾਜਿਕ ਯਾਤਰਾ ਦਾ ਵਿਖਾਲਾ ਕਰਨ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ।
1: ਸਭੀ ਭਾਸ਼ਾਓਂ ਔਰ ਚੇਤਰੋਂ ਕੀ ਫਿਲਮੋਂ ਮੇਂ ਹਮਾਰੇ ਭਾਰਤ ਕੀ ਛਬੀ ਦਿਖਾਈ ਦੇਤੀ। ਭਾਰਤੀਯ ਫਿਲਮੋਂ ਮੇਂ ਭਾਰਤ ਕੇ ਲੋਗੋਂ ਕੇ ਸਪਨੇ, ਪਰੰਪਰਾ, ਸੰਘਰਸ਼ ਔਰ ਭਵਿਸ਼ਯ ਕੀ ਸੰਭਾਵਨਾਏ ਵੀ ਹੈ। ਫਿਲਮ ਕਲਾਕਾਰ ਬਹੁਤ ਲੋਕਪ੍ਰਿਯ ਹੋਤੇ ਹੈ, ਉਨਮੇਂ ਦੇਸ਼ਵਾਸੀਓਂ ਕੋ, ਵਿਸ਼ੇਸ਼ਕਰ ਯੁਵਾਓਂ ਕੋ ਪ੍ਰਭਾਵਿਤ ਕਰਨੇ ਕੀ ਅਸੀਮ ਕ੍ਸ਼ਮਤਾ ਹੋਤੀ ਹੈ। ਜੋ ਸਫਲ ਫਿਲਮ ਕਲਾਕਾਰ ਡਿਸਿਪਲਿਨ ਲਾਈਫ ਸਟਾਈਲ ਕੇ ਫਾਇਦੇ ਕੇ ਬਾਰੇ ਮੇਂ ਬਤਾਤੇ ਹੈ, ਤੋ ਕਰੋੜੋਂ ਬੱਚੇ ਔਰ ਯੁਵਾ ਉਨਕਾ ਅਨੁਕਰਣ ਕਰਤੇ ਹੈ।
0: ਰਚਨਾਤਮਕ ਸਨਅਤ ਅੰਦਰ ਵਧੇਰੇ ਸਮਾਵੇਸ਼ ਅਤੇ ਪ੍ਰਤੀਨਿਧਤਾ ਲਈ ਕਹਿੰਦਿਆਂ ਰਾਸ਼ਟਰਪਤੀ ਨੇ ਫਿਲਮ ਚੋਰੀਆਂ ਅਤੇ ਫੈਸਲਾ ਲੈਣ ਵਾਲੀਆਂ ਸੰਸਥਾਵਾਂ ਵਿੱਚ ਔਰਤਾਂ ਦੀ ਵੱਧ ਤੋਂ ਵੱਧ ਹਿੱਸੇਦਾਰੀ ਦੀ ਵਕਾਲਤ ਕੀਤੀ। ਰਾਸ਼ਟਰਪਤੀ ਨੇ ਫਿਲਮ ਨਿਰਮਾਣ ਦੀ ਰੀੜ੍ਹ ਬਣਨ ਵਾਲੇ ਕਰੂ ਮੈਂਬਰਾਂ ਲਈ ਕਿਰਤ ਦੀ ਇੱਜ਼ਤ ਅਤੇ ਨਿਰਪੱਖ ਵਿਹਾਰ ਨੂੰ ਸੁਰੱਖਿਅਤ ਕਰਨ ਦੇ ਮਹੱਤਵ 'ਤੇ ਵੀ ਜ਼ੋਰ ਦਿੱਤਾ। 72ਵੇਂ ਰਾਸ਼ਟਰੀ ਫਿਲਮ ਅਵਾਰਡਾਂ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਾਲ 2024 ਲਈ ਦੇਸ਼ ਭਰ ਦੇ ਕੁੱਲ 92 ਅਵਾਰਡ ਜੇਤੂਆਂ ਨੂੰ ਸਨਮਾਨਿਤ ਕੀਤਾ। ਪ੍ਰਸਿੱਧ ਅਦਾਕਾਰ ਅਨੰਤ ਨਾਗ ਨੂੰ 5 ਦਹਾਕਿਆਂ ਤੋਂ ਵੱਧ ਸਮੇਂ ਤੱਕ ਭਾਰਤੀ ਸਿਨੇਮਾ ਵਿੱਚ ਸ਼ਾਨਦਾਰ ਯੋਗਦਾਨ ਲਈ 2024 ਵਾਸਤੇ ਵਕਾਰੀ ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
2: अपनी बहुआयामी प्रतिभा और स्मरणीय प्रस्तुतियों से भारतीय सिनेमा की विरासत को गौरवान्वित करने वाले श्री अनंत नाग जी।
0: ਫੀਚਰ ਫਿਲਮ ਸ਼੍ਰੇਣੀ ਵਿੱਚ ਸਿਆਸੀ ਥ੍ਰਿਲਰ ਆਰਟੀਕਲ 370 ਨੇ ਬਿਹਤਰੀਨ ਫੀਚਰ ਫਿਲਮ ਲਈ ਸਵਰਨ ਕਮਲ ਹਾਸਲ ਕੀਤਾ। ਨਿਰਦੇਸ਼ਕ ਰਣਦੀਪ ਹੁੱਡਾ ਨੂੰ ਸੁਤੰਤਰ ਵੀਰ ਸਾਵਰਕਰ ਲਈ ਬਿਹਤਰੀਨ ਡੈਬਿਊ ਨਿਰਦੇਸ਼ਕ ਦਾ ਅਵਾਰਡ ਮਿਲਿਆ, ਜਦੋਂ ਕਿ ਨਾਗ ਅਸ਼ਿਨ ਸਿੰਘ ਰੈਡੀ ਦੀ ਸਾਇੰਸ ਫਿਕਸ਼ਨ ਫਿਲਮ ਕਲਕੀ ਨੇ ਸੰਪੂਰਨ ਮਨੋਰੰਜਨ ਪ੍ਰਦਾਨ ਕਰਨ ਵਾਲੀ ਬਿਹਤਰੀਨ ਪ੍ਰਸਿੱਧ ਫਿਲਮ ਦਾ ਅਵਾਰਡ ਜਿੱਤਿਆ। ਰਾਜਕੁਮਾਰ ਪੇਰੀਆਸਾਮੀ ਨੂੰ ਤਾਮਿਲ ਫਿਲਮ ਅਮਰਨ ਲਈ ਬਿਹਤਰੀਨ ਨਿਰਦੇਸ਼ਕ ਦੀ ਟਰਾਫੀ ਮਿਲੀ। ਅਦਾਕਾਰੀ ਸ਼੍ਰੇਣੀਆਂ ਵਿੱਚ ਪ੍ਰਮੁੱਖ ਭੂਮਿਕਾ ਵਿੱਚ ਬਿਹਤਰੀਨ ਅਦਾਕਾਰ ਦਾ ਅਵਾਰਡ ਸਾਂਝੇ ਤੌਰ 'ਤੇ ਅਨੁਭਵੀ ਅਦਾਕਾਰ ਮਾਮੂਟੀ ਨੂੰ ਬ੍ਰਹਮਯੁਗਮ ਲਈ ਅਤੇ ਕਾਰਤਿਕ ਆਰਿਅਨ ਨੂੰ ਚੰਦੂ ਚੈਂਪੀਅਨ ਲਈ ਦਿੱਤਾ ਗਿਆ। ਯਾਮੀ ਗੌਤਮ ਨੂੰ ਆਰਟੀਕਲ 370 ਵਿੱਚ ਪ੍ਰਮੁੱਖ ਭੂਮਿਕਾ ਲਈ ਉਨ੍ਹਾਂ ਦੀ ਕਾਰਗੁਜ਼ਾਰੀ ਵਾਸਤੇ ਬਿਹਤਰੀਨ ਅਦਾਕਾਰਾ ਦਾ ਅਵਾਰਡ ਮਿਲਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨਸ਼ੀਲੇ ਪਦਾਰਥ, ਜੋ ਕਿ ਦੇਸ਼ ਅਤੇ ਦੁਨੀਆ ਲਈ ਗੰਭੀਰ ਖਤਰਾ ਬਣ ਗਏ ਨੇ, ਖਿਲਾਫ਼ ਇੱਕ ਸਖ਼ਤ ਅਤੇ ਫੈਸਲਾਕੁੰਨ ਵਾਰ ਕਰਨ ਦਾ ਸਮਾਂ ਆ ਗਿਆ ਹੈ। ਅੱਜ ਨਵੀਂ ਦਿੱਲੀ ਵਿੱਚ ਨਸ਼ੀਲੇ ਪਦਾਰਥਾਂ ਵਿਰੋਧੀ ਟਾਸਕ ਫੋਰਸ ANTF ਦੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁਖੀਆਂ ਦੀ ਤੀਜੀ ਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕਰਦੇ ਹੋਏ ਸ਼੍ਰੀ ਸ਼ਾਹ ਨੇ ਕਿਹਾ ਕਿ ਨੌਜਵਾਨਾਂ ਦੀ ਭਲਾਈ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਸਰਕਾਰ ਨੇ 2029 ਦਾ ਰੋਡਮੈਪ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ 2029 ਤੱਕ ਸਰਕਾਰ ਭਾਰਤ ਤੋਂ ਨਸ਼ੀਲੇ ਪਦਾਰਥਾਂ ਦੇ ਵਪਾਰ ਨੂੰ ਜੜੋਂ ਪੁੱਟਣ ਵਿੱਚ ਸਮੂਹਕ ਤੌਰ 'ਤੇ ਸਫਲ ਹੋਏਗੀ। ਗ੍ਰਹਿ ਮੰਤਰੀ ਨੇ ਕਿਹਾ ਕਿ 2047 ਤੱਕ ਵਿਕਸਿਤ ਭਾਰਤ ਬਣਾਉਣ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਨਸ਼ੀਲੇ ਪਦਾਰਥਾਂ ਤੋਂ ਮੁਕਤ ਭਾਰਤ ਦਾ ਰੋਡਮੈਪ ਬੇਹੱਦ ਅਹਿਮ ਏ। ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥਾਂ ਵਿਰੁੱਧ ਇਸ ਲੜਾਈ ਵਿੱਚ ਭਾਰਤ ਟੀਚਾ, ਸਮਾਂ ਸੀਮਾ ਅਤੇ ਜਵਾਬਦੇਹੀ ਨਿਰਧਾਰਤ ਕਰਕੇ ਪੂਰੀ ਜਿੱਤ ਵੱਲ ਵਧ ਰਿਹਾ ਹੈ। ਮੰਤਰੀ ਨੇ ਅਧਿਕਾਰੀਆਂ ਨੂੰ ਨੈਟਵਰਕ ਨੂੰ ਖਤਮ ਕਰਨ ਦੇ ਉਦੇਸ਼ ਨਾਲ ਅੱਗੇ ਵਧਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਿਆਂ ਨੂੰ ਨਸ਼ਿਆਂ ਵਿਰੁੱਧ ਲੜਾਈ ਦੀ ਮੁੱਢਲੀ

ਕਾਈ ਬਣਾਉਣਾ ਹੋਏਗਾ। ਸ਼੍ਰੀ ਸ਼ਾਹ ਨੇ ਦੱਸਿਆ ਕਿ ਨਸ਼ਾ ਮੁਕਤ ਮਿੱਤਰ ਦੇਸ਼ ਦੇ 10 ਲੱਖ ਸਕੂਲਾਂ, ਕਾਲਜਾਂ ਅਤੇ ਸੰਸਥਾਵਾਂ ਵਿੱਚ ਜਾਣਗੇ ਤਾਂ ਜੋ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਸਕੇ ਅਤੇ ਕੈਂਪਸ ਡਾਇਰੈਕਟਰਾਂ ਨੂੰ ਸੰਵੇਦਨਸ਼ੀਲ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅਗਲੇਰੀ ਪਿਛਲੀ ਜਾਂਚ ਦੇ ਨਾਲ ਨਾਲ ਮਾਲੀ ਜਾਂਚ ਅਤੇ ਡਿਜੀਟਲ ਲਿੰਕ ਲੱਭਣਾ ਤਰਜੀਹ ਹੋਣੀ ਚਾਹੀਦੀ ਏ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਵਿੱਚ ਮੌਜੂਦ ਵਿਦੇਸ਼ੀ ਮੁਲਜ਼ਮਾਂ ਨੂੰ ਵਾਪਸ ਭੇਜਣ ਅਤੇ ਉਨ੍ਹਾਂ ਨੂੰ ਕਾਲੀ ਸੂਚੀ 'ਚ ਪਾਉਣ ਲਈ ਇੱਕ ਮੁਹਿੰਮ ਸ਼ੁਰੂ ਕਰਨੀ ਪਏਗੀ ਤਾਂ ਜੋ ਦੁਬਾਰਾ ਭਾਰਤ ਨਾ ਆ ਸਕਣ। ਭਾਰਤ ਨੇ ਪਾਕਿਸਤਾਨ ਵੱਲੋਂ ਕੁਨਾਰ ਅਤੇ ਪਖਤਿਕਾ ਸੂਬਿਆਂ ਵਿੱਚ ਅਫਗਾਨਿਸਤਾਨ 'ਤੇ ਕੀਤੇ ਗਏ ਹਵਾਈ ਹਮਲਿਆਂ ਦੀ ਸਖ਼ਤ ਨਿਖੇਧੀ ਕੀਤੀ ਏ। ਅੱਜ ਸ਼ਾਮ ਨਵੀਂ ਦਿੱਲੀ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਇੱਕ ਪ੍ਰਭੂਸੱਤਾ ਸੰਪੰਨ ਗੁਆਂਢੀ ਵਿਰੁੱਧ ਹਮਲੇ ਦੀਆਂ ਅਜਿਹੀਆਂ ਘਟਨਾਵਾਂ ਖੇਤਰੀ ਸ਼ਾਂਤੀ ਅਤੇ ਸੁਰੱਖਿਆ ਦੇ ਖਿਲਾਫ਼ ਨੇ। ਉਨ੍ਹਾਂ ਨੇ ਅਫਗਾਨਿਸਤਾਨ ਨੇ ਇਸ ਦੀ ਆਜ਼ਾਦੀ, ਪ੍ਰਭੂਸੱਤਾ, ਖੇਤਰੀ ਅਖੰਡਤਾ ਦੇ ਨਾਲ ਨਾਲ ਇਸ ਦੇ ਲੋਕਾਂ ਦੀ ਭਲਾਈ ਲਈ ਭਾਰਤ ਦੀ ਮਜ਼ਬੂਤ ਹਮਾਇਤ ਦੀ ਪੁਸ਼ਟੀ ਕੀਤੀ। ਬੁਲਾਰੇ ਨੇ ਹਵਾਈ ਹਮਲਿਆਂ ਵਿੱਚ ਮਾਰੇ ਗਏ ਨਾਗਰਿਕਾਂ ਦੀਆਂ ਜਾਨਾਂ ਤੇ ਸੰਵੇਦਨਾ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ। ਪਾਕਿਸਤਾਨ ਦੇ ਫੀਲਡ ਮਾਰਸ਼ਲ ਅਸੀਮ ਮੁਨੀਰ ਦੇ ਇਸ ਬਿਆਨ ਤੇ ਕਿ ਪਾਕਿਸਤਾਨ ਦੀਆਂ ਹਥਿਆਰਬੰਦ ਫੌਜਾਂ ਦਹਿਸ਼ਤਗਰਦੀ ਨੂੰ ਹਰਾਉਣ ਲਈ ਦ੍ਰਿੜ ਨੇ, ਸ਼੍ਰੀ ਜੈਸਵਾਲ ਨੇ ਕਿਹਾ ਕਿ ਪਾਕਿਸਤਾਨ ਨੂੰ ਕਾਰਵਾਈ ਅਤੇ ਦ੍ਰਿੜ ਵਚਨਬੱਧਤਾ ਦਾ ਵਿਖਾਲਾ ਕਰਨ ਦੀ ਲੋੜ ਏ। ਉਨ੍ਹਾਂ ਕਿਹਾ ਕਿ ਇਸਲਾਮਾਬਾਦ ਨੂੰ ਸਰਹੱਦ ਪਾਰ ਦਹਿਸ਼ਤਗਰਦੀ ਵਿਰੁੱਧ ਭਰੋਸੇਯੋਗ ਕਾਰਵਾਈ ਕਰਨੀ ਚਾਹੀਦੀ ਏ, ਇਸ ਤੋਂ ਪਹਿਲਾਂ ਕਿ ਦੁਨੀਆ ਉਨ੍ਹਾਂ ਦੀ ਗੱਲ ਤੇ ਵਿਸ਼ਵਾਸ ਕਰੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਅੱਜ ਨਵੀਂ ਦਿੱਲੀ ਵਿੱਚ ਉਡਾਨ ਉੜੇ ਦੇਸ਼ ਕਾ ਆਮ ਨਾਗਰਿਕ ਯੋਜਨਾ ਦੇ ਅਗਲੇ ਪੜਾਅ ਤਹਿਤ 21 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨਾਲ ਸਮਝੌਤਾ ਪੱਤਰ ਤੇ ਦਸਖਤ ਕੀਤੇ। ਇਸ ਮੌਕੇ ਬੋਲਦਿਆਂ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਉਡਾਨ ਨੂੰ ਦੇਸ਼ ਦੀਆਂ ਸਭ ਤੋਂ ਕ੍ਰਾਂਤੀਕਾਰੀ ਯੋਜਨਾਵਾਂ ਵਿੱਚੋਂ ਇੱਕ ਦੱਸਿਆ, ਜੋ ਦੇਸ਼ ਭਰ ਵਿੱਚ ਖੇਤਰੀ ਹਵਾਈ ਸੰਪਰਕ ਨੂੰ ਅੱਗੇ ਵਧਾਉਂਦੀ ਏ। ਅਗਲੇ ਪੜਾਅ ਲਈ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਯੋਜਨਾ ਦੇ ਹੋਰ 10 ਸਾਲਾਂ ਲਈ ਪਸਾਰ ਤੋਂ ਬਾਅਦ ਸਰਕਾਰ ਦਾ ਟੀਚਾ ਦੇਸ਼ ਭਰ ਵਿੱਚ 100 ਨਵੇਂ ਹਵਾਈ ਅੱਡੇ ਅਤੇ 200 ਆਧੁਨਿਕ ਹੈਲੀਪੋਰਟ ਜਾਂ ਹੈਲੀਪੈਡ ਬਣਾਉਣ ਦਾ ਏ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਭਾਰਤ ਆਉਣ ਵਾਲੇ ਦਹਾਕਿਆਂ ਵਿੱਚ ਵਿਸ਼ਵ ਊਰਜਾ ਮੰਗ ਨੂੰ ਅੱਗੇ ਵਧਾਉਣ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਰਹੇਗਾ। ਸ਼੍ਰੀ ਪੁਰੀ ਨੇ ਨਵੀਂ ਦਿੱਲੀ ਵਿੱਚ ਓਪੇਕ ਭਾਰਤ ਊਰਜਾ ਗੱਲਬਾਤ ਦੀ 7ਵੀਂ ਪੱਧਰੀ ਮੀਟਿੰਗ ਦੀ ਸਹਿ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਤੇਲ ਬਾਜ਼ਾਰ ਸਥਿਰਤਾ, ਊਰਜਾ ਸੁਰੱਖਿਆ ਅਤੇ ਤੇਲ ਸਨਅਤ ਵਿੱਚ ਢੁਕਵੀਆਂ ਅਤੇ ਸਮੇਂ ਸਿਰ ਨਿਵੇਸ਼ ਦੀ ਮਹੱਤਤਾ ਤੇ ਚਰਚਾ ਕੀਤੀ ਗਈ। ਕੁਆਲਾਲੰਪੁਰ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਸੈਲਾਨੀ ਵੀਜ਼ੇ ਤੇ ਮਲੇਸ਼ੀਆ ਦੀ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਰੁਜ਼ਗਾਰ ਤਲਾਸ਼ਣ ਪ੍ਰਤੀ ਆਗਾਹ ਕੀਤਾ। ਇੱਕ ਸਲਾਹ ਵਿੱਚ ਹਾਈ ਕਮਿਸ਼ਨ ਨੇ ਕਿਹਾ ਕਿ ਰੁਜ਼ਗਾਰ ਦੀ ਭਾਲ ਲਈ 30 ਦਿਨਾਂ ਦੀ ਵੀਜ਼ਾ ਮੁਕਤ ਸਹੂਲਤ ਦੀ ਵਰਤੋਂ ਕਰਦੇ ਹੋਏ ਮਲੇਸ਼ੀਆ ਪਹੁੰਚਣ ਵਾਲੇ ਭਾਰਤੀ ਨਾਗਰਿਕਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ। ਬਹੁਤ ਸਾਰੇ ਭਾਰਤੀ ਨਾਗਰਿਕਾਂ ਨੂੰ ਬੇਈਮਾਨ ਏਜੰਟ ਰੁਜ਼ਗਾਰ ਦੇ ਝੂਠੇ ਵਾਅਦੇ ਕਰਕੇ ਲੁਭਾਉਂਦੇ ਨੇ। ਇਸ ਨਾਲ ਓਵਰਸਟੇ, ਗੈਰ ਕਾਨੂੰਨੀ ਤੌਰ 'ਤੇ ਠਹਿਰਨਾ, ਸ਼ੋਸ਼ਣ, ਹਿਰਾਸਤ ਅਤੇ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਹੁੰਦੀ ਏ। ਸਲਾਹ ਵਿੱਚ ਕਿਹਾ ਗਿਆ ਕਿ ਇਮੀਗ੍ਰੇਸ਼ਨ ਨਿਯਮਾਂ ਦੀ ਸਪਸ਼ਟ ਉਲੰਘਣਾ ਏ। ਕੇਂਦਰੀ ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਖੇਤੀਬਾੜੀ ਖੇਤਰ ਵਿੱਚ ਤਕਨਾਲੋਜੀ, ਨਵੀਨਤਾ ਅਤੇ ਖੋਜ ਨੂੰ ਉਤਸ਼ਾਹਿਤ ਕਰਨਾ ਭਾਰਤੀ ਕਿਸਾਨਾਂ ਲਈ ਜ਼ਰੂਰੀ ਏ। ਨਵੀਂ ਦਿੱਲੀ ਵਿੱਚ ਰਾਸ਼ਟਰੀ ਸਹਿਕਾਰੀ ਖੰਡ ਫੈਕਟਰੀ ਕੁਸ਼ਲਤਾ ਅਵਾਰਡ ਸਮਾਰੋਹ 'ਚ ਬੋਲਦਿਆਂ ਉਹਨਾਂ ਇਹ ਗੱਲ ਕਹੀ। ਅੱਜ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ। ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਉਨ੍ਹਾਂ ਦੇ ਜੋਤੀ ਜੋਤ ਸਮਾਉਣ ਦੇ ਦਿਵਸ 'ਤੇ ਸ਼ਰਧਾਂਜਲੀ ਭੇਟ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀਮਤੀ ਗੁਪਤਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਪਿਆਰ, ਸਮਾਨਤਾ, ਦਇਆ ਅਤੇ ਨਿਰਸਵਾਰਥ ਸੇਵਾ ਦਾ ਰਾਹ ਦਿਖਾਇਆ। ਸ਼੍ਰੀਮਤੀ ਗੁਪਤਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਦਾ ਚਾਨਣ ਹਮੇਸ਼ਾ ਮਨੁੱਖਤਾ ਦਾ ਮਾਰਗਦਰਸ਼ਨ ਕਰਦਾ ਰਹੇਗਾ। ਭਾਰਤ ਦੀ ਮਰਦਾਂ ਦੀ ਬੈਡਮਿੰਟਨ ਟੀਮ ਨੇ ਕੁਆਟਰ ਫਾਈਨਲ ਵਿੱਚ ਮੇਜ਼ਬਾਨ ਜਾਪਾਨ ਨੂੰ ਹਰਾ ਕੇ ਏਸ਼ੀਆਈ ਖੇਡਾਂ ਵਿੱਚ ਆਪਣਾ ਤਮਗਾ ਪੱਕਾ ਕਰ ਲਿਆ ਹੈ। ਭਾਰਤੀ ਮੁੱਕੇਬਾਜ਼ ਜਾਦੂਮਣੀ ਸਿੰਘ ਨੇ ਮਰਦਾਂ ਦੇ 55 ਕਿਲੋਗ੍ਰਾਮ ਸ਼ੁਰੂਆਤੀ ਦੌਰ ਵਿੱਚ ਪ੍ਰੀ ਕੁਆਟਰ ਫਾਈਨਲ ਵਿੱਚ ਥਾਂ ਬਣਾਈ। ਇਸ ਤੋਂ ਪਹਿਲਾਂ ਸਾਕਸ਼ੀ ਚੌਧਰੀ ਨੇ ਪ੍ਰੀ ਕੁਆਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਮਰਦਾਂ ਦੇ ਕ੍ਰਿਕੇਟ ਵਿੱਚ ਭਾਰਤ ਦੇ ਅਸਾਨੋ ਵਿਖੇ ਮੀਂਹ ਨਾਲ ਪ੍ਰਭਾਵਿਤ 5 ਓਵਰਾਂ ਦੀ 2020 ਅੰਤਰਰਾਸ਼ਟਰੀ ਮੈਚ ਵਿੱਚ ਮੇਜ਼ਬਾਨ ਜਾਪਾਨ ਨੂੰ 2 ਦੌੜਾਂ ਨਾਲ ਹਰਾ ਦਿੱਤਾ। ਆਖਰ 'ਚ ਖਾਸ ਖ਼ਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਗੁਜਰਾਤ ਵਿੱਚ 72ਵੇਂ ਰਾਸ਼ਟਰੀ ਫਿਲਮ ਅਵਾਰਡ ਪ੍ਰਦਾਨ ਕੀਤੇ। ਪ੍ਰਸਿੱਧ ਅਦਾਕਾਰ ਅਨੰਤ ਨਾਗ ਨੂੰ ਵਕਾਰੀ ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਨਿਵਾਜ਼ਿਆ ਗਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਖਿਲਾਫ਼ ਇੱਕ ਸਖ਼ਤ ਅਤੇ ਫੈਸਲਾਕੁੰਨ ਵਾਰ ਕਰਨ ਦਾ ਸਮਾਂ ਆ ਗਿਆ ਹੈ। ਕਿਹਾ ਕਿ 2029 ਤੱਕ ਸਰਕਾਰ ਭਾਰਤ ਤੋਂ ਨਸ਼ੀਲੇ ਪਦਾਰਥਾਂ ਦੇ ਵਪਾਰ ਨੂੰ ਛੜੋ ਪੁੱਟ ਦੇਗੀ। ਭਾਰਤ ਨੇ ਪਾਕਿਸਤਾਨ ਵੱਲੋਂ ਕੁਨਾਰ ਅਤੇ ਪਖਤਿਕਾ ਸੂਬਿਆਂ ਵਿੱਚ ਅਫਗਾਨਿਸਤਾਨ 'ਤੇ ਕੀਤੇ ਗਏ ਹਵਾਈ ਹਮਲਿਆਂ ਦੀ ਸਖ਼ਤ ਨਿਖੇਧੀ ਕੀਤੀ ਏ। ਤੇ ਉਡਾਨ ਯੋਜਨਾ ਦੇ ਅਗਲੇ ਪੜਾਅ ਤਹਿਤ 21 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨਾਲ ਸਮਝੌਤਾ ਪੱਤਰ ਤੇ ਦਸਖਤ ਕੀਤੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ। ਨਮਸਕਾਰ।

0: ਤੁਸੀਂ ਸੁਣ ਰਹੇ ਸੀ ਫਿਰੋਜ਼ ਖਾਨ ਦੀ ਆਵਾਜ਼ ਵਿੱਚ ਪੰਜਾਬੀ ਗੀਤ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਥੋੜ੍ਹੀ ਦੇਰ ਬਾਅਦ 8:45 'ਤੇ ਸਮਾਚਾਰ ਸੰਧਿਆ, 9 ਨਿਊਜ਼ ਐਟ ਨਾਈਟ ਅਤੇ 9:15 ਸਪੋਟਲਾਈਟ ਸਾਡੇ ਗਿੱਲੀ ਕੇਂਦਰ ਰਾਹੀਂ ਪ੍ਰਸਾਰਿਤ ਕੀਤੇ ਜਾਣਗੇ।
1: ਨਮਸਕਾਰ।

0: ਕੀਤਾ ਜੀ ਤੇ ਮੈਨੂੰ ਲੱਗਦਾ ਵੀ ਉਹ ਮੈਚ ਮੇਰਾ ਵਧੀਆ ਗਿਆ ਸੀ।
1: ਤਰਨ ਤਾਰਨ ਜ਼ਿਲ੍ਹੇ ਦੇ ਵੈਰੋਵਾਲ ਪਿੰਡ ਦੇ 19 ਸਾਲਾ ਮਨਮੀਤ ਸਿੰਘ ਨੂੰ ਹਾਕੀ ਵਿਰਸੇ 'ਚ ਮਿਲੀ ਹੈ। ਮਨਮੀਤ ਸਿੰਘ ਦੇ ਚਾਚਾ ਓਲੰਪੀਅਨ ਗੁਰਮੇਲ ਸਿੰਘ ਨੇ, ਚਾਚੀ ਹਾਕੀ ਦੀ ਕੁਈਨ ਵਜੋਂ ਜਾਣੀ ਜਾਂਦੀ ਰਾਜਵੀਰ ਕੌਰ ਹੈ ਤੇ ਵੱਡਾ ਭਰਾ ਭਾਰਤੀ ਹਾਕੀ ਟੀਮ ਦਾ ਹੋਣਹਾਰ ਖਿਡਾਰੀ ਹਾਰਦਿਕ ਸਿੰਘ। ਇਸ ਲਈ ਮਨਮੀਤ ਸਿੰਘ ਦੀਆਂ ਰਗਾਂ ਵਿੱਚ ਹੀ ਹਾਕੀ ਦੌੜਦੀ ਹੈ। ਮਨਮੀਤ ਦੇ ਨਾਲ ਖੇਡਣ ਵਾਲੇ ਪ੍ਰਭਪ੍ਰੀਤ ਉਹਦੇ ਬਾਰੇ ਕਹਿੰਦੇ ਨੇ।
2: ਤਾਂ ਅਸੀਂ ਸ਼ੁਰੂ ਤੋਂ ਮਤਲਬ ਜਿੰਨੇ ਵੀ ਨੈਸ਼ਨਲ ਟੂਰਨਾਮੈਂਟ ਆ, ਸਬ ਜੂਨੀਅਰ ਨੈਸ਼ਨਲ ਵਗੈਰਾ, ਸਾਰੇ ਅਸੀਂ ਇਕੱਠੇ ਖੇਲੇ ਹਾਂ, ਤਾਂ ਸਾਡੀ ਬੌਂਡਿੰਗ ਬਹੁਤ ਆ ਜੀ, ਆਫ ਦਾ ਫੀਲਡ ਵੀ ਔਨ ਦਾ ਫੀਲਡ, ਮਤਲਬ ਅਸੀਂ ਇੱਕ ਦੂਜੇ ਨਾਲ ਗੱਲ ਕਰਦੇ ਰਹੀਦਾ ਕਿ ਆਪਾਂ ਜਾ ਗਲਤੀ ਕੀਤੀ ਆ, ਇਹਨੂੰ ਆਪਾਂ ਸਹੀ ਕਰਨਾ ਵਾ। ਤਾਂ ਬਹੁਤ ਵਧੀਆ ਉਹ ਆਪਣਾ ਫੀਡਿੰਗ ਬਹੁਤ ਵਧੀਆ ਕਰਦਾ ਵਾ ਮਿਡ ਫੀਲਡ ਦੇ ਵਿੱਚ, ਤਾਂ ਉਹਦੀ ਫੀਡਿੰਗ ਬਹੁਤ ਵਧੀਆ ਵਾ। ਜਦੋਂ ਮਤਲਬ ਉਹਨੇ ਇੱਕ ਵਾਰੀ ਦੇਖ ਲਿਆ ਕਿ ਉੱਥੇ ਮੈਂ ਨਿਕਲ ਗਿਆ, ਇੱਕ ਵਾਰੀ ਇਸ਼ਾਰਾ ਕਰਤਾ, ਉਸੇ ਟਾਈਮ ਉਹ ਬਾਲ ਸਿੱਟ ਦਿੰਦਾ ਵਾ। ਤਾਂ ਮਤਲਬ ਬਹੁਤ ਵਧੀਆ ਪਲੇਅਰ ਆ, ਮਤਲਬ ਬਹੁਤ ਸੈਂਸ ਵਾਲਾ ਪਲੇਅਰ ਆ ਜੀ ਉਹ।
1: ਸਾਲ 2025 ਦੇ FIH ਜੂਨੀਅਰ ਵਿਸ਼ਵ ਕੱਪ ਵਿੱਚ 6 ਗੋਲ ਕਰਕੇ ਟਾਪ ਸਕੋਰਰ ਰਹਿਣ ਵਾਲਾ ਮਨਮੀਤ ਸਿੰਘ ਬਚਪਨ ਵਿੱਚ ਹੀ ਬਹੁਤ ਟੈਲੈਂਟਡ ਸੀ। ਉਹਦੇ ਕੋਚ ਗੁਰਦੀਪ ਸਿੰਘ ਮੰਨਦੇ ਨੇ,
3: ਦੇਖੋ ਜੀ 2018 ਚ ਆਇਆ ਸੀ ਸਾਡੇ ਕੋਲੇ ਇਹ, ਤੇ 11 ਕੁ ਸਾਲ 12 ਸਾਲ ਦਾ ਸੀਗਾ ਜੀ, ਤੇ ਉਦੋਂ ਹੀ ਟੈਲੈਂਟਡ ਦਾ ਇਹ ਸ਼ੁਰੂ ਤੋਂ ਹੀ ਸੀਗਾ, ਪਤਾ ਸੀ ਸਾਨੂੰ ਵੀ ਇਹ ਉੱਪਰ ਪਹੁੰਚ ਸਕਦਾ, ਖੇਲ ਸਕਦਾ, ਕਿਉਂਕਿ ਬੱਚੇ ਦਾ ਪਤਾ ਲੱਗ ਜਾਂਦਾ ਸ਼ੁਰੂ ਤੋਂ ਹੀ ਛੋਟੇ ਹੁੰਦੇ ਸੀ ਵੀ ਉਹ ਕਿਸ ਹਿਸਾਬ ਦੀ ਟ੍ਰੇਨਿੰਗ ਆ ਜਾਂ ਕਿਸ ਹਿਸਾਬ ਦੀ ਉਹਦੀ ਸੋਚ ਹੈ, ਡਿਸੀਜਨ ਮੇਕਿੰਗ ਇਹ ਜੀ, ਉਹਦੇ ਤੋਂ ਬੜਾ ਫਰਕ ਪੈ ਜਾਂਦਾ ਜੀ। ਨਹੀਂ ਵਧੀਆ ਬੱਚਾ ਸੀਗਾ।
1: ਆਓ ਫਿਰ ਇਸ ਹੋਣਹਾਰ ਨੌਜਵਾਨ ਨੂੰ ਮਿਲੀਏ ਤੇ ਜਾਣੀਏ ਉਹਦੇ ਕਰੀਅਰ, ਉਹਦੇ ਜੀਵਨ ਬਾਰੇ। ਮਨਮੀਤ, ਸਾਡੇ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਔਰ ਸਾਡੇ ਸੁਣਨ ਵਾਲਿਆਂ ਨੂੰ ਪਹਿਲਾਂ ਇਹ ਦੱਸੋ ਕਿ ਭਾਰਤ ਦੀ ਟੀਮ 'ਚ ਆਉਣਾ, ਪਰਫੋਰਮ ਕਰਨਾ, ਇਹ ਤਾਂ ਵੱਡੀ ਗੱਲ ਹੁੰਦੀ ਹੀ ਹੈ। ਭਾਰਤੀ ਟੀਮ 'ਚ ਆਉਣ ਦਾ ਸਬੱਬ ਤੁਹਾਡਾ ਕਿੱਦਾਂ ਬਣਿਆ ਸੀ? ਕਿਉਂਕਿ ਜੂਨੀਅਰ ਹਾਕੀ 'ਚ ਭਾਰਤ ਦੀ ਟੀਮ ਦੀ ਪ੍ਰਤੀਨਿਧਤਾ ਕਰਨਾ ਵੀ ਬਹੁਤ ਸਾਰੇ ਹਾਕੀ ਦੇ ਬੱਚੇ ਨੇ ਜਿਹੜੇ ਉਹਨਾਂ ਦਾ ਸੁਪਨਾ ਹੁੰਦਾ, ਸੋ ਤੁਹਾਡਾ ਇਹ ਸਫ਼ਰ ਕਿੱਦਾਂ ਇੱਥੋਂ ਤੱਕ ਪਹੁੰਚਿਆ?
0: ਸਾਡਾ ਜੀ ਫੈਮਿਲੀ ਤੋਂ ਹੀ ਜਿੱਦਾਂ ਲਾ ਲਓ ਵੀ ਸਟਾਰਟ ਹੋ ਗਿਆ ਸੀ, ਕਿਉਂਕਿ ਸਾਡੀ ਸਾਰੀ ਫੈਮਿਲੀ ਹਾਕੀ ਖੇਡਦੀ ਰਹੀ ਆ ਜੀ। ਅਤੇ ਕਿਉਂਕਿ ਗ੍ਰੈਂਡਫਾਦਰ, ਚਾਚਾ ਜੀ, ਚਾਚੀ, ਮੇਰੇ ਫਾਦਰ ਸਾਹਿਬ, ਮੇਰੇ ਬ੍ਰਦਰ ਸਾਰੇ ਹਾਕੀ ਖੇਡਦੇ ਸੀ, ਅਤੇ ਜਦੋਂ ਅਸੀਂ ਵੀ ਇੰਟਰਸਟ ਲੈਣਾ ਸਟਾਰਟ ਕੀਤਾ ਅਤੇ ਸਾਨੂੰ ਵੀ ਆਈ ਸੀ ਵੀ ਹੁਣ ਅਸੀਂ ਛੇਤੀ ਤੋਂ ਛੇਤੀ ਜੂਨੀਅਰ ਦੇ ਵਿੱਚ ਰਿਪ੍ਰਜੈਂਟ ਕਰੀਏ ਇੰਡੀਆ ਨੂੰ ਜੀ।
1: ਕਿੰਨੇ ਸਾਲ ਦੇ ਸੀ ਜਦੋਂ ਹਾਕੀ ਦੇ ਨਾਲ ਤੁਹਾਡਾ ਰਿਸ਼ਤਾ ਜੁੜ ਗਿਆ ਸੀ?
0: 9-10 ਸਾਲਾਂ ਦਾ ਸੀ ਜਦੋਂ ਹਾਕੀ ਦੇ ਨਾਲ ਮਤਲਬ ਟ੍ਰੇਨਿੰਗ ਸਟਾਰਟ ਕਰਤੀ ਸੀ ਜੀ ਆਪਣੀ ਜੀ।
1: ਜਿੱਦਾਂ ਤੁਸੀਂ ਦੱਸਿਆ ਕਿ ਪਰਿਵਾਰ 'ਚ ਸਾਰੇ ਹੀ ਹਾਕੀ ਖੇਡਦੇ ਸੀ, ਸੋ ਜਿਹੜੀ ਤੁਹਾਡੀ ਸ਼ੁਰੂਆਤ ਹੈ ਉਹ ਕਿੱਦਾਂ ਦੇ ਬੇਸਿਕਸ, ਕਿੱਦਾਂ ਦੀ ਟ੍ਰੇਨਿੰਗ ਹੋਣੀ ਹੈ, ਇਹਦੇ 'ਚ ਤੁਹਾਨੂੰ ਮਦਦ ਮਿਲੀ ਇਹਦੇ ਨਾਲ?
0: ਹਾਂਜੀ ਬਹੁਤ ਜੀ, ਕਿਉਂਕਿ ਮੇਰੇ ਗ੍ਰੈਂਡਫਾਦਰ ਹੀ ਮੈਨੂੰ ਸਟਾਰਟ, ਉਹਨਾਂ ਨੇ ਮੈਨੂੰ ਸਟਾਰਟ ਕਰਾਈ ਹੈ ਹਾਕੀ ਜੀ, ਅਤੇ ਉਹੀ ਮੈਨੂੰ ਲੈ ਕੇ ਜਾਂਦੇ ਹੁੰਦੇ ਸੀ ਜਦੋਂ ਵੀ ਸ਼ਾਮ ਨੂੰ ਮੈਂ ਜੇ ਕਹਿਣਾ ਵੀ ਨਹੀਂ ਜਾਣਾ ਤਾਂ ਵੀ ਉਹਨਾਂ ਨੇ ਮੈਨੂੰ ਲੈ ਕੇ ਜਾਣਾ ਜੀ, ਅਤੇ ਉਹਨਾਂ ਨੇ ਹੀ ਮੈਨੂੰ ਬਿਲਡ ਕੀਤਾ ਇੱਥੇ ਤੱਕ, ਕਿਉਂਕਿ ਜੇ ਉਹ ਨਾ ਹੁੰਦੇ ਫਿਰ ਸ਼ਾਇਦ, ਕਿਉਂਕਿ ਫਾਦਰ ਸਾਹਿਬ ਵੀ ਥੋੜ੍ਹਾ ਡਿਊਟੀ 'ਚ ਬਿਜ਼ੀ ਰਹਿੰਦੇ ਸੀ, ਉਹ ਰਿਟਾਇਰ ਸੀਗੇ ਜੀ ਗ੍ਰੈਂਡਫਾਦਰ, ਉਹਨਾਂ ਨੇ ਰੋਜ਼ ਮੈਨੂੰ ਸ਼ਾਮ ਨੂੰ ਲੈ ਕੇ ਆਉਣਾ ਉੱਥੇ, ਰੋਜ਼ ਮੈਨੂੰ ਗਰਾਊਂਡ ਦੇ ਵਿੱਚ ਸਿਖਾਉਣਾ, ਅਤੇ ਉਹਨੇ ਬਹੁਤ ਹੈਲਪ ਕੀਤਾ ਜੀ ਮੈਨੂੰ।
1: ਅੱਛਾ ਮਨਵੀਰ, ਜਦੋਂ ਅਸੀਂ ਕੋਈ ਵੀ ਗੇਮ ਖੇਡਦੇ ਹਾਂ ਨਾ, ਅਤੇ ਜਦੋਂ ਖੇਡਣੀ ਸ਼ੁਰੂ ਕਰਦੇ ਹਾਂ, ਅਤੇ ਜੇ ਸਾਡੇ 'ਚ ਟੈਲੈਂਟ ਹੁੰਦਾ ਤਾਂ ਸਾਡਾ ਕੌਨਫੀਡੈਂਸ ਬਣਦਾ ਰਹਿੰਦਾ, ਸੋ ਜਦੋਂ ਤੁਸੀਂ ਸ਼ੁਰੂਆਤ 'ਚ ਹਾਕੀ ਖੇਡਣੀ ਸ਼ੁਰੂ ਕੀਤੀ ਤਾਂ ਤੁਹਾਨੂੰ ਕੀ ਲੱਗਦਾ ਸੀ ਕਿ ਤੁਹਾਡੇ 'ਚ ਟੈਲੈਂਟ ਹੈ, ਮੈਂ ਅੱਛੀ ਖੇਡ ਸਕਦਾ? ਹਾਕੀ ਖੇਡਣਾ ਤੁਸੀਂ ਚੰਗਾ ਇੰਜੋਏ ਕਰਦੇ ਸੀ?
0: ਹਾਂਜੀ ਬਹੁਤ ਇੰਜੋਏ ਕਰੀਦਾ ਸੀ, ਕਿਉਂਕਿ ਜਿੱਦਾਂ ਲਾ ਲਓ ਵੀ ਸਕੂਲ ਦੇ ਵਿੱਚ ਥੋੜ੍ਹਾ ਘੱਟ ਹੁੰਦਾ ਸੀ ਜਾਣ ਦਾ, ਅਤੇ ਆਹੀ ਹੁੰਦਾ ਵੀ ਸਕੂਲ ਖਤਮ ਹੋਵੇ ਅਤੇ ਸ਼ਾਮ ਨੂੰ ਗਰਾਊਂਡ ਜਾਈਏ, ਅਤੇ ਉਹ ਇੱਕ ਟੈਲੈਂਟ ਪੈਸ਼ਨ ਉਹੀ ਲਾ ਲਓ ਵੀ, ਕਿਉਂਕਿ ਜਾ ਕੇ ਗਰਾਊਂਡ ਦੇ ਵਿੱਚ ਚੰਗੀਆਂ ਚੀਜ਼ਾਂ ਹੁੰਦੀਆਂ ਸੀ, ਤਾਂ ਹੀ ਮਨ ਕਰਦਾ ਸੀ ਵੀ ਅਸੀਂ ਕੱਲ੍ਹ ਵੀ ਅਗਲੇ ਦਿਨ ਗਰਾਊਂਡ ਜਾਣਾ, ਹੋਰ ਚੰਗੀ ਚੀਜ਼ ਕਰਨੀ ਆ ਜੀ।
1: ਅੱਛਾ ਮਨਮੀਤ, ਇੱਕ ਸ਼ੌਂਕ ਦੇ ਤੌਰ 'ਤੇ ਜਾਣਾ ਅਤੇ ਫਿਰ ਪ੍ਰੋਫੈਸ਼ਨ ਦੇ ਤੌਰ 'ਤੇ ਹਾਕੀ ਨੂੰ ਅਪਣਾਉਣਾ, ਇਹ ਇੱਕ ਦੋਵੇਂ ਵੱਖੋ ਵੱਖਰੀਆਂ ਗੱਲਾਂ ਨੇ, ਸੋ ਤੁਹਾਨੂੰ ਕਦੋਂ ਲੱਗਾ ਕਿ ਹੁਣ ਪ੍ਰੋਫੈਸ਼ਨਲ ਮੈਂ ਹਾਕੀ ਖੇਡ ਸਕਦਾ ਜਾਂ ਮੈਂ ਹਾਕੀ ਖੇਡਣੀ ਹੈ?
0: ਜਦੋਂ ਮੈਂ ਟਰਾਇਲ ਦਿੱਤੇ ਸੀ ਆਪਣੇ ਜੀ ਸੁਰਜੀਤ ਅਕੈਡਮੀ ਦੇ ਵਿੱਚ, ਸਾਰੇ ਟਰਾਇਲ ਹੋਏ ਸੀਗੇ, ਉੱਥੇ ਮੈਂ ਸਿਲੈਕਟ ਹੋ ਗਿਆ ਸੀ।
1: ਅੱਛਾ,
0: ਉਹ ਤੋਂ ਬਾਅਦ ਮੇਰੀ ਸਿਲੈਕਸ਼ਨ ਹੋਈ ਅਤੇ ਮੈਂ 6th ਕਲਾਸ ਦੇ ਵਿੱਚ ਮੋਹਾਲੀ ਚਲ ਗਿਆ ਸੀ, ਫਿਰ ਉੱਥੋਂ ਮੈਨੂੰ ਹੋ ਗਿਆ ਸੀ ਵੀ ਨਹੀਂ ਹੁਣ ਮੈਂ ਪ੍ਰੋਫੈਸ਼ਨਲੀ ਹਾਕੀ ਖੇਡਣੀ ਹੈ ਜੀ।
1: ਜੀ, ਅੱਛਾ, ਬੜੀ ਛੋਟੀ ਉਮਰ 'ਚ ਤੁਸੀਂ ਮੋਹਾਲੀ ਚਲੇ ਗਏ ਹੋਵੋਗੇ, ਔਰ ਇੰਨੀ ਛੋਟੀ ਉਮਰ 'ਚ ਉੱਥੇ ਜਾ ਕੇ ਖੇਡਣਾ ਵੀ ਅਤੇ ਰਹਿਣਾ ਵੀ ਇਕੱਲਿਆਂ, ਪੇਰੈਂਟਸ ਵੀ ਨਾਲ ਨਹੀਂ, ਇਹ ਕਿੱਦਾਂ ਦਾ ਲੱਗਦਾ ਸੀ?
0: ਸ਼ੁਰੂ 'ਚ ਬਹੁਤ ਔਖਾ ਜੀ, ਪਹਿਲੇ 1-2 ਸਾਲ ਤਾਂ ਲਾ ਲਓ ਵੀ ਬਹੁਤ ਜ਼ਿਆਦਾ ਔਖੇ ਨਿਕਲੇ ਆ, ਕਿਉਂਕਿ ਉੱਥੇ ਬਹੁਤ ਸਟ੍ਰਿਕਟ ਰੂਲ ਹੁੰਦੇ ਸੀ ਵੀ ਤੁਸੀਂ ਸਕੂਲ ਤੁਹਾਨੂੰ ਜਾਣਾ ਹੀ ਪੈਣਾ, ਅਤੇ ਗਰਾਊਂਡ ਵੀ ਸਵੇਰੇ ਜਾਣਾ ਹੀ ਪੈਣਾ, 5-6 ਵਜੇ ਤੁਸੀਂ ਉੱਠਣਾ ਆ, ਰਾਤੀ ਵੀ ਤੁਹਾਨੂੰ ਟਾਈਮ ਸਿਰ ਸੌਣਾ ਪੈਣਾ, ਸਕੂਲ ਤੋਂ ਆ ਕੇ ਫਿਰ ਤੁਹਾਨੂੰ ਗਰਾਊਂਡ ਜਾਣਾ ਪੈਣਾ, ਅਤੇ ਬਹੁਤ ਛੋਟੀ ਉਮਰ ਸੀ ਜੀ, ਅਤੇ ਉਦੋਂ ਵੀ ਘਰਦਿਆਂ ਦੀ ਯਾਦ ਬਹੁਤ ਆਉਂਦੀ ਸੀ, ਅਤੇ ਉਹ ਬਹੁਤ 1-2 ਸਾਲ ਬਹੁਤ ਔਖਾ ਲੱਗਾ ਜੀ ਉੱਥੇ, ਅਤੇ ਬਾਅਦ ਦੇ ਵਿੱਚ ਯੂਸ ਟੂ ਹੋ ਗਏ ਸੀ, ਬਾਅਦ ਦੇ ਵਿੱਚ ਵਧੀਆ ਵਧੀਆ ਹੋ ਗਿਆ ਸੀ ਉੱਥੇ ਜੀ।
1: ਅੱਛਾ, ਉੱਥੇ ਜਿਹੜੀ ਤੁਹਾਨੂੰ ਕੋਚਿੰਗ ਮਿਲੀ ਔਰ ਉੱਥੋਂ ਦਾ ਜਿਹੜਾ ਮਾਹੌਲ ਸੀ, ਉਹਨੇ ਤੁਹਾਡੇ ਹਾਕੀ ਦੇ ਸਕਿੱਲ ਨੂੰ ਕਿੰਨਾ ਕੱਪ ਲਿਫਟ ਕੀਤਾ?
0: ਕਿਉਂਕਿ ਉੱਥੇ ਜੀ ਸਾਡੀ ਐਸਟ੍ਰੋਟਫ ਹੁੰਦੀ ਸੀ, ਅਤੇ ਐਸਟ੍ਰੋਟਫ ਦੇ ਵਿੱਚ ਡੇਲੀ ਤੁਸੀਂ ਸਵੇਰੇ ਸ਼ਾਮ ਟ੍ਰੇਨਿੰਗ ਕਰਦੇ ਪਏ ਹਾਂ ਜੀ,

0: ਅਤੇ ਉਹਨੇ ਬਹੁਤ ਅਪਲਿਫਟ ਕੀਤਾ, ਕਿਉਂਕਿ ਵੀ ਅਸੀਂ ਟੂਰਨਾਮੈਂਟ ਖੇਡਣੇ ਆ ਐਸਟ੍ਰੋ ਟਫ 'ਤੇ, ਪਰ ਅਸੀਂ ਟ੍ਰੇਨਿੰਗ ਕਰਨੀ ਆ ਕਈ ਵਾਰੀ ਗਰਾਸ ਵਾਲੀ ਗਰਾਊਂਡ 'ਤੇ, ਫਿਰ ਤੁਸੀਂ ਉਹ ਕਈ ਸਕਿੱਲਸ ਕਰ ਨਹੀਂ ਸਕਦੇ। ਅਤੇ ਜਦੋਂ ਤੁਸੀਂ ਯੂਸ ਟੂ ਹੋ ਜਾਂਦੇ ਆ ਟਫ ਦੇ, ਫਿਰ ਤੁਹਾਨੂੰ ਬਹੁਤ ਸੌਖਾ ਹੁੰਦਾ ਆ ਕਿ ਤੁਸੀਂ ਅੱਗੇ ਜਾ ਕੇ ਵੀ ਟਫ 'ਤੇ ਜਿਹੜੇ ਟੂਰਨਾਮੈਂਟ ਹੋਣੇ ਆ ਤੁਸੀਂ ਉਹ ਖੇਡੋ ਅਤੇ ਉਹਦੇ ਵਿੱਚ ਵਧੀਆ ਪ੍ਰਦਰਸ਼ਨ ਕਰ ਸਕਦੇ ਹਾਂ।
1: ਅੱਛਾ ਮਨਮੀਤ, ਆਪਾਂ ਗਰਾਸ 'ਤੇ ਖੇਡਦੇ ਹਾਂ ਅਤੇ ਜਦੋਂ ਐਸਟ੍ਰੋ ਟਫ 'ਤੇ ਖੇਡਦੇ ਹਾਂ, ਇਹ ਕਿਹਾ ਜਾਂਦਾ ਕਿ ਐਸਟ੍ਰੋ ਟਫ 'ਤੇ ਜ਼ੋਰ ਤੁਹਾਡਾ ਜ਼ਿਆਦਾ ਲੱਗਦਾ ਹੈ, ਤੁਹਾਡੀ ਸਟਰੈਂਥ ਜ਼ਿਆਦਾ ਲੱਗਦੀ ਹੈ। ਸੋ ਪਹਿਲਾਂ ਐਸਟ੍ਰੋ ਟਫ 'ਤੇ ਖੇਡਣਾ ਤੁਹਾਨੂੰ ਔਖਾ ਲੱਗਦਾ ਸੀ?
0: ਹਾਂਜੀ, ਔਖਾ ਸੀ ਜੀ, ਕਿਉਂਕਿ ਲਾ ਲਓ ਵੀ ਐਸਟ੍ਰੋ ਟਫ ਜਿੱਦਾਂ ਮਰਜ਼ੀ ਆ ਜੀ, ਬਹੁਤ ਜ਼ੋਰ ਲੱਗਦਾ ਉੱਥੇ, ਅਤੇ ਉੱਥੇ ਦੀਆਂ ਕਈ ਸਕਿੱਲਸ ਇੱਦਾਂ ਆ ਵੀ ਕਈ ਚੀਜ਼ਾਂ ਬਹੁਤ ਐਡਵਾਂਸ ਆ ਜੋ ਕਿ ਆਪਾਂ ਗਰਾਸ ਵਾਲੀ ਗਰਾਊਂਡ ਦੇ ਵਿੱਚ ਨਹੀਂ ਕਰ ਸਕਦੇ। ਪਹਿਲਾਂ ਔਖਾ ਲੱਗਾ, ਪਰ ਬਾਅਦ ਜਦੋਂ ਇੱਦਾਂ ਯੂਸ ਟੂ ਹੋਈ ਗਏ ਜੀ ਅਤੇ ਉਹ ਬਹੁਤ ਸੌਖਾ ਹੋ ਗਿਆ ਸੀ।
1: ਅੱਛਾ, ਕਿਸੇ ਵੀ ਸਕਿੱਲ ਨੂੰ ਅਡੈਪਟ ਕਰਨਾ, ਕਿਉਂਕਿ ਅੱਜ ਦੀ ਹਾਕੀ ਬੜੀ ਫਾਸਟ ਹੈ ਔਰ ਤੁਹਾਨੂੰ ਟ੍ਰੇਨਿੰਗ ਵੀ ਉਸੇ ਮੁਤਾਬਕ ਹੀ ਦਿੱਤੀ ਜਾਂਦੀ ਹੋਏਗੀ, ਕਦੇ ਤੁਹਾਨੂੰ ਲੱਗਦਾ ਸੀ ਕਿ ਇਹਨੂੰ ਅਡੈਪਟ ਕਰਨਾ ਔਰ ਇਹਦੇ ਨਾਲ ਇੱਕਮਿਕ ਹੋਣਾ ਥੋੜ੍ਹਾ ਜਿਹਾ ਮੁਸ਼ਕਿਲ ਹੈ?
0: ਹਾਂਜੀ, ਉਹ ਜੀ ਲਾ ਲਓ ਵੀ ਹਾਲੇ ਤੱਕ ਵੀ ਕਈ ਸਕਿੱਲਸ ਹੈਗੀਆਂ ਆ ਵੀ ਜਿਹੜੀਆਂ ਸਾਨੂੰ ਹਾਲੇ ਤੱਕ ਵੀ ਚੰਗੀ ਤਰ੍ਹਾਂ ਅਸੀਂ ਅਡੈਪਟ ਨਹੀਂ ਕਰ ਪਾਏ, ਪਰ ਸਾਡੀ ਟ੍ਰੇਨਿੰਗ ਜਾਂ ਜਿੱਦਾਂ ਵੀ ਅਸੀਂ ਟਾਈਮ ਟ੍ਰੇਨਿੰਗ ਕਰਦੇ ਹਾਂ, ਸਾਡੀ ਆਹੀ ਕੋਸ਼ਿਸ਼ ਹੁੰਦੀ ਆ ਵੀ ਅਸੀਂ ਉਹਨੂੰ ਛੇਤੀ ਛੇਤੀ ਅਡੈਪਟ ਕਰੀਏ ਅਤੇ ਅਸੀਂ ਉਹਦੇ ਵਿੱਚ ਪਰਫੈਕਟ ਹੋਈਏ
1: ਜੀ। ਅੱਛਾ ਮਨਮੀਤ, ਪ੍ਰੋਫੈਸ਼ਨਲ ਕਰੀਅਰ ਤੁਹਾਡਾ ਕਦੋਂ ਸ਼ੁਰੂ ਹੁੰਦਾ ਹੈ? ਤੁਸੀਂ ਕਿਸੇ ਡਿਸਟ੍ਰਿਕਟ ਨੂੰ, ਸਟੇਟ ਨੂੰ ਕਿਹੜੇ ਟੂਰਨਾਮੈਂਟ 'ਚ ਰਿਪ੍ਰਜੈਂਟ ਕਰਨਾ?
0: ਮੈਂ 2022 ਦੇ ਵਿੱਚ ਜੀ ਨੈਸ਼ਨਲ ਪੰਜਾਬ ਵੱਲੋਂ ਗਿਆ ਸੀ ਗੋਆ ਦੇ ਵਿੱਚ, ਫਿਰ 2023 'ਚ ਗਿਆ ਸੀ, ਫਿਰ 2023 ਸਬ ਜੂਨੀਅਰ ਟੀਮ ਦੇ ਵਿੱਚ ਮੇਰੀ ਇੰਡੀਆ ਟੀਮ ਵੱਲੋਂ ਸਿਲੈਕਸ਼ਨ ਹੋ ਗਈ ਸੀ, ਫਿਰ ਉਦੋਂ ਮੈਂ ਨੈਦਰਲੈਂਡ ਟੂਰ ਕੀਤਾ ਸੀ ਇੰਡੀਆ ਟੀਮ ਵੱਲੋਂ ਜੀ।
1: ਅੱਛਾ, ਸੋ ਪਹਿਲਾਂ ਜਦੋਂ ਤੁਸੀਂ ਨੈਸ਼ਨਲ 'ਤੇ ਜਾਂਦੇ ਰਹੇ, ਹਰ ਟੂਰਨਾਮੈਂਟ ਤੋਂ ਬਾਅਦ ਨਾ ਅਸੀਂ ਆਪਣੇ ਆਪ ਨੂੰ ਸੈਲਫ ਅਨਾਲਿਸਿਸ ਜ਼ਰੂਰ ਕਰਦੇ ਹਾਂ ਕਿ ਮੇਰੀ ਪਰਫੋਰਮੈਂਸ ਕਿੱਦਾਂ ਦੀ ਰਹੀ ਜਾਂ ਮੇਰੀਆਂ ਕਮਜ਼ੋਰੀਆਂ ਕਿੱਥੇ ਕੁ ਰਹੀਆਂ। ਸੋ ਇਹ ਜਿਹੜੇ ਸ਼ੁਰੂਆਤੀ ਨੈਸ਼ਨਲ ਟੂਰਨਾਮੈਂਟ ਸੀ, ਇਹਨਾਂ ਨੇ ਤੁਹਾਨੂੰ ਕੁਛ ਲਰਨਿੰਗ ਟਿਪਸ ਦਿੱਤੇ ਕਿ ਆਹ ਖੇਤਰ ਨੇ ਜਿੱਥੇ ਮੈਨੂੰ ਕੰਮ ਕਰਨ ਦੀ ਜ਼ਰੂਰਤ ਹੈ?
0: ਹਾਂਜੀ, ਬਹੁਤ ਸਾਰੇ ਜੀ, ਕਿਉਂਕਿ ਸ਼ੁਰੂ ਦੇ ਵਿੱਚ ਜਦੋਂ ਵੀ ਅਸੀਂ ਨੈਸ਼ਨਲ ਖੇਡੇ ਹਾਂ, ਸਾਡੇ ਲਈ ਸਾਰਾ ਕੁਛ ਨਵਾਂ ਸੀ, ਅਸੀਂ ਦੂਜੇ ਪਲੇਅਰਾਂ ਨੂੰ ਦੇਖੀਦਾ ਸੀ ਕਿਉਂਕਿ ਅਸੀਂ ਬਹੁਤ ਯੰਗ ਸੀ ਜੀ, ਅਤੇ ਜਿਹੜੇ ਸਾਡੇ ਤੋਂ ਵੱਡੇ ਪਲੇਅਰ ਉੱਥੇ ਆਏ ਹੁੰਦੇ, ਅਸੀਂ ਉਹਨਾਂ ਨੂੰ ਦੇਖ ਕੇ ਸਿੱਖੀਦਾ ਸੀ, ਦੇਖੀਦਾ ਸੀ ਵੀ ਉਹ ਕਿੱਦਾਂ ਖੇਡ ਰਹੇ ਆ, ਉਹਨਾਂ ਤੋਂ ਸਾਨੂੰ ਕੀ ਸਿੱਖਣਾ ਚਾਹੀਦਾ ਆ, ਕਿਉਂਕਿ ਅਸੀਂ ਤਾਂ ਬਹੁਤ ਯੰਗ ਸੀ ਜੀ, ਸਾਡੀ ਹਾਲੇ ਸਟਾਰਟਿੰਗ ਹੀ ਸੀ ਹਾਕੀ ਦੇ ਵਿੱਚ, ਹੁਣ ਵੀ ਸਟਾਰਟਿੰਗ ਆ ਜੀ, ਅਤੇ ਜਿੱਦਾਂ ਅਸੀਂ ਹੁਣ ਸਿੱਖ ਰਹੇ ਹਾਂ ਉੱਦਾਂ ਹੀ ਉਦੋਂ ਸਿੱਖ ਰਹੇ ਸੀ
1: ਜੀ। ਔਰ ਤੁਸੀਂ ਦੱਸਿਆ ਕਿ ਨੈਦਰਲੈਂਡ ਜਿਹੜਾ ਟੂਰ ਗਿਆ ਉਹਦੇ 'ਚ ਤੁਹਾਡੀ ਸਿਲੈਕਸ਼ਨ ਹੋਈ, ਇਹ ਸਿਲੈਕਸ਼ਨ ਦਾ ਸਬੱਬ ਕਿੱਦਾਂ ਬਣਿਆ, ਕਿੱਦਾਂ ਦੀ ਪਰਫੋਰਮੈਂਸ ਸੀ ਜਿਸ ਕਰਕੇ ਸਿਲੈਕਸ਼ਨ ਹੋਈ?
0: 2023 ਦੇ ਵਿੱਚ ਸਾਡੀ ਰੌੜਕੇਲਾ ਨੈਸ਼ਨਲ ਸੀ ਜੀ।
1: ਅੱਛਾ,
0: ਅਤੇ ਉੱਥੇ ਸਾਨੂੰ ਵੀ ਨਹੀਂ ਸੀ ਪਤਾ ਵੀ ਕੁਛ ਇੱਦਾਂ ਦਾ ਅੱਗੇ ਹੋਣ ਜਾ ਰਿਹਾ, ਪਰ ਉੱਥੇ ਸਾਡੀ ਪਰਫੋਰਮੈਂਸ ਐਜ਼ ਅ ਟੀਮ ਵੀ ਬਹੁਤ ਵਧੀਆ ਸੀ ਅਤੇ ਮੇਰੀ ਪਰਫੋਰਮੈਂਸ ਵੀ ਵਧੀਆ ਸੀਗੀ ਜੀ, ਜਿੱਥੋਂ ਮੇਰਾ ਨਾਮ ਸਿਲੈਕਟ ਹੋਇਆ ਇੰਡੀਆ ਕੈਂਪ ਦੇ ਲਈ, ਰੌੜਕੇਲਾ ਦੇ ਵਿੱਚ ਹੀ ਸਾਡਾ ਕੈਂਪ ਲੱਗਾ, ਫਿਰ ਉੱਥੇ ਸਾਡਾ 1 ਤੋਂ 2 ਮਹੀਨੇ ਲਗਾਤਾਰ ਕੈਂਪ ਲੱਗਾ ਜੀ, ਜਿਹਦੇ ਸਾਡੇ ਕੋਚ ਸਰਦਾਰ ਸਿੰਘ ਸੀ ਜੀ, ਜਿਨ੍ਹਾਂ ਨੇ ਸਾਨੂੰ ਬਹੁਤ ਹੈਲਪ ਕੀਤੀ ਉੱਥੇ ਵੀ, ਜੇ ਕਿ ਸਾਨੂੰ ਪਰਫੋਰਮ ਅਸੀਂ ਉੱਥੋਂ ਪਰਫੋਰਮ ਅਸੀਂ ਤਾਂ ਕਰਕੇ ਨੈਦਰਲੈਂਡ ਦੇ ਵਿੱਚ ਕਰ ਚੁੱਕੇ ਜੀ।
1: ਅੱਛਾ, ਤੁਸੀਂ ਮਿਡਫੀਲਡਰ ਦੀ ਪੋਜੀਸ਼ਨ 'ਤੇ ਖੇਡਦੇ ਹੋ, ਇਹ ਫੈਸਲਾ ਤੁਹਾਡਾ ਆਪਣਾ ਸੀ ਕਿ ਤੁਹਾਡੇ ਕੋਚ ਨੇ ਤੁਹਾਨੂੰ ਕਿਹਾ ਕਿ ਤੂੰ ਇਸ ਪੋਜੀਸ਼ਨ 'ਤੇ ਅੱਛਾ ਖੇਡ ਸਕਦਾ?
0: ਨਹੀਂ, ਸ਼ੁਰੂ ਦੇ ਵਿੱਚ ਹੀ ਮੈਂ ਮਿਡਫੀਲਡ ਹੀ ਮੈਨੂੰ ਵਧੀਆ ਲੱਗਦਾ ਹੁੰਦਾ ਸੀ, ਪਰ ਕਈ ਵਾਰੀ ਕੋਚ ਨੇ ਅੱਗੇ ਖੜਾ ਦੇਣਾ ਅਤੇ ਫਿਰ ਅੱਗੇ ਜਿੱਦਾਂ ਹਾਲੇ ਮੇਰਾ ਇੰਨਾ ਵਧੀਆ ਨਹੀਂ ਚੱਲਦਾ ਸੀ ਅਟੈਕਿੰਗ ਦੇ ਵਿੱਚ, ਫਿਰ ਮੈਂ ਪਿੱਛੇ ਆ ਜਾਣਾ ਵੀ, ਫਿਰ ਕੋਚ ਨੇ ਮੈਨੂੰ ਆਹੀ ਕਹਿਤਾ ਵੀ ਤੂੰ ਮਿਡਫੀਲਡ ਹੀ ਖੇਡ ਅਤੇ ਇੱਥੇ ਠੀਕ ਆ ਜੀ।
1: ਅੱਛਾ ਮਨਮੀਤ, ਜਦੋਂ ਅਸੀਂ ਕੋਈ ਵੀ ਅੰਤਰਰਾਸ਼ਟਰੀ ਪੱਧਰ ਦਾ ਟੂਰ ਕਰਦੇ ਹਾਂ ਤਾਂ ਸਾਨੂੰ ਚਾਹ ਤਾਂ ਹੁੰਦਾ ਪਰ ਸਾਡੀਆਂ ਧੜਕਣਾਂ ਵੀ ਤੇਜ਼ ਹੁੰਦੀਆਂ, ਇੱਕ ਪ੍ਰੈਸ਼ਰ ਵੀ ਹੁੰਦਾ, ਇੱਕ ਦਬਾਅ ਵੀ ਹੁੰਦਾ ਕਿ ਤੁਸੀਂ ਆਪਣੇ ਮੁਲਕ ਨੂੰ ਰਿਪ੍ਰਜੈਂਟ ਕਰ ਰਹੇ ਹੋ ਅਤੇ ਪਰਫੋਰਮ ਕਰਨਾ। ਔਰ ਨੈਦਰਲੈਂਡ ਦਾ ਜਿਹੜਾ ਟੂਰ ਸੀ, ਨੈਦਰਲੈਂਡ ਹਾਕੀ ਦਾ ਗੜ੍ਹ ਕਿਹਾ ਜਾਂਦਾ, ਉਹਨਾਂ ਦਾ ਲੈਵਲ ਬਹੁਤ ਉੱਚਾ, ਸੋ ਮਾਨਸਿਕਤਾ ਉਦੋਂ ਤੁਹਾਡੀ ਕਿੱਦਾਂ ਦੀ ਸੀ ਔਰ ਇਹ ਟੂਰ ਕਿੱਦਾਂ ਦਾ ਰਿਹਾ ਸੀ?
0: ਇਹ ਟੂਰ ਦੇ ਵਿੱਚ ਸਾਡੇ ਟੋਟਲ 4 ਮੈਚ ਸੀਗੀ ਜਿਹਦੇ ਵਿੱਚ ਅਸੀਂ 3 ਮੈਚ ਜਿੱਤੇ ਸੀ।
1: ਅੱਛਾ,
0: ਅਤੇ 1 ਮੈਚ ਅਸੀਂ ਉਹਨਾਂ ਦੀ ਸੀਨੀਅਰ ਟੀਮ ਤੋਂ ਹਾਰੇ ਸੀਗੇ ਜੀ 7-1 'ਤੇ।
1: ਅੱਛਾ,
0: ਅਤੇ ਉਹ ਮੈਚ ਨੇ ਵੀ ਸਾਨੂੰ ਬਹੁਤ ਕੁਛ ਸਿਖਾਇਆ ਕਿਉਂਕਿ ਉਹ ਸਾਡਾ ਪਹਿਲਾ ਇੰਟਰਨੈਸ਼ਨਲ ਮੈਚ ਸੀਗਾ ਜੀ, ਅਤੇ ਅਸੀਂ ਜਦੋਂ ਦੇਖੀਦਾ ਸੀ ਬਾਹਰ ਵੀ ਕਿਉਂ ਇੰਨੇ ਐਡਵਾਂਸ ਆ, ਉੱਥੋਂ ਪਤਾ ਲੱਗਦਾ ਸੀ ਵੀ ਕਿਉਂ ਇੰਨੇ ਐਡਵਾਂਸ ਆ, ਕੀ ਉਹਨਾਂ ਦੀ ਚੰਗੀਆਂ ਚੀਜ਼ਾਂ ਆ ਜੀ, ਕੀ ਉਹਨਾਂ ਦੀਆਂ ਮਾੜੀਆਂ ਚੀਜ਼ਾਂ। ਪ੍ਰੈਸ਼ਰ ਇੱਦਾਂ ਸੀ ਵੀ ਜਦੋਂ ਮੈਚ ਸਟਾਰਟ, ਵਿਸਲ ਵੱਜਣੀ ਆ ਉਹ ਤੋਂ ਪਹਿਲਾਂ ਪ੍ਰੈਸ਼ਰ ਹੁੰਦਾ ਆ ਜੀ, ਜਦੋਂ ਵਿਸਲ ਇੱਕ ਵਾਰੀ ਵੱਜ ਗਈ ਫਿਰ ਕੋਈ ਦਿਮਾਗ 'ਚ ਨਹੀਂ ਰਹਿੰਦਾ ਵੀ ਪ੍ਰੈਸ਼ਰ ਆ ਕਿ ਨਹੀਂ ਪ੍ਰੈਸ਼ਰ ਆ, ਫਿਰ ਸਿਰਫ ਆਹੀ ਹੁੰਦਾ ਵੀ ਮੈਚ ਹੁਣ ਵਧੀਆ ਪਰਫੋਰਮ ਕਰੀਏ ਅਤੇ ਜਿੱਤੀਏ ਮੈਚ
1: ਜੀ। ਮਨਮੀਤ, ਕਿਹੜੇ ਖੇਤਰ, ਕਿਹੜੀਆਂ ਚੀਜ਼ਾਂ ਤੁਹਾਨੂੰ ਲੱਗਾ ਨੈਦਰਲੈਂਡ ਜਾ ਕੇ ਕਿ ਉਹ ਸਾਡੇ ਤੋਂ ਅੱਗੇ ਨੇ, ਕਿਹੜੇ ਐਸਪੈਕਟ ਸਟਿਕ ਵਰਕ ਵੱਲੋਂ, ਸਪੀਡ ਵੱਲੋਂ, ਸਟਰੈਂਥ ਵੱਲੋਂ, ਕਿਸ ਪਾਸਿਓਂ ਤੁਹਾਨੂੰ ਲੱਗਾ?
0: ਇੱਕ ਤਾਂ ਜੀ ਜਿੱਦਾਂ ਲਾ ਲਓ ਵੀ ਬੋਡੀ ਫਿਜ਼ੀਕ ਦਾ ਜੋ ਕਿ ਹੈਗਾ ਹੀ ਆ ਫਰਕ ਜੀ, ਕਿਉਂਕਿ ਉਹਨਾਂ ਦੇ ਬੋਡੀ ਫਿਜ਼ੀਕ ਥੋੜ੍ਹੇ ਐਡਵਾਂਸ ਲੈਵਲ ਆ, ਅਸੀਂ ਆਪਾਂ ਹਾਲੇ ਉਹ ਲੈਵਲ ਤੱਕ ਨਹੀਂ ਹੈਗੇ, ਅਤੇ ਜੋ ਕਿ ਦਿਖਦਾ ਵੀ ਆ ਜੀ ਹੈ ਨਾ। ਅਤੇ ਇੱਕ ਉਹ ਥੋੜ੍ਹੇ ਐਡਵਾਂਸ ਤਾਂ ਆਏ ਆ ਜੀ ਕਿਉਂਕਿ ਉਹਨਾਂ ਤੋਂ ਸਾਡੇ ਤੋਂ ਪਹਿਲਾਂ ਉਹਨਾਂ ਕੋਲ ਟੈਕਨੀਕਲ ਲੈਵਲ, ਜਿਹੜੇ ਟੈਕਟਿਕਸ ਜਿੱਦਾਂ ਵੀ ਹਾਕੀ ਖੇਡ

0: ਕਿ ਵਿੱਚ ਅਸੀਂ ਕੀ ਕਰਨਾ ਹੈ ਅਤੇ ਉਹਦੇ ਉੱਤੇ ਕੰਮ ਕਰਦੇ ਆ
1: ਜੀ।
0: ਤਾਂ ਕਰਕੇ ਮੈਨੂੰ ਲੱਗਦਾ ਵੀ ਉਦੋਂ ਬਹੁਤ ਚੰਗੇ ਸੀਗੇ ਵੀ
1: ਜੀ। ਅੱਛਾ, ਨੈਦਰਲੈਂਡ ਟੂਰ 'ਚ ਤੁਹਾਡੀ ਪਰਫੋਰਮੈਂਸ ਕਿੱਦਾਂ ਦੀ ਰਹੀ? ਮਿਡਫੀਲਡਰ ਦਾ ਜਿਹੜਾ ਕਿਰਦਾਰ ਸੀ ਤੁਹਾਡਾ, ਉਹ ਕਿੱਦਾਂ ਤੁਸੀਂ ਨਿਭਾਇਆ ਔਰ ਆ ਕੇ ਫਿਰ ਕੀ ਫੈਸਲਾ ਕੀਤਾ ਕਿ ਕਿਹਨਾਂ ਖੇਤਰਾਂ 'ਤੇ ਮਿਹਨਤ ਕਰਨੀ ਹੈ ਤੁਸੀਂ?
0: ਉੱਥੇ ਜੀ, ਉੱਥੇ ਵੀ ਬਹੁਤ ਸਾਡੇ ਕੋ ਮੇਰੇ ਕੋਲੋਂ ਐਜ਼ ਅ ਪਰਸਨ ਵਧੀਆ ਗਿਆ ਜੀ, ਬਟ ਸਟਿਲ ਬਹੁਤ ਚੀਜ਼ਾਂ ਸੀ ਜਿਹੜੀਆਂ ਇੰਪਰੂਵ ਕਰਨ ਵਾਲੀਆਂ ਸੀਗੀਆਂ ਜੀ, ਕਿਉਂਕਿ ਕਈ ਚੀਜ਼ਾਂ ਦੇ ਵਿੱਚ ਅਸੀਂ ਮੈਂ ਬਹੁਤ ਵੀਕ ਸੀਗਾ ਜੀ, ਅਤੇ ਉਹੀ ਚੀਜ਼ ਨੂੰ ਹਾਲੇ ਵੀ ਜਿੱਦਾਂ ਲਾ ਲਓ ਵੀ ਪ੍ਰੈਸ਼ਰ ਦੇ ਵਿੱਚ ਕਿੱਦਾਂ ਖੇਡਣਾ ਆ, ਜਾਂ ਤੁਸੀਂ ਐਜ਼ ਅ ਟੀਮ ਕਿੱਦਾਂ ਖੇਡ ਰਹੇ ਆ, ਤੁਸੀਂ ਡਿਫੈਂਸ ਦੇ ਵਿੱਚ ਕਿੱਦਾਂ ਟੀਮ ਨੂੰ ਹੈਲਪ ਕਰਨਾ, ਅਟੈਕ ਦੇ ਵਿੱਚ ਕਿੱਦਾਂ ਟੀਮ ਨੂੰ ਹੈਲਪ ਕਰਨਾ, ਤੁਹਾਡੀ ਪੋਜੀਸ਼ਨ ਕਿੱਥੇ ਹੋਣੀ ਚਾਹੀਦੀ ਆ, ਉਹ ਚੀਜ਼ਾਂ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਜੀ।
1: ਜੀ, ਸੋ ਆ ਕੇ ਤੁਸੀਂ ਮਿਹਨਤ ਕੀਤੀ, ਹੁਣ ਆਪਾਂ ਏਸ਼ੀਆ ਕੱਪ ਦੀ ਗੱਲ ਕਰਦੇ ਹਾਂ ਕਿ ਇਸ ਏਸ਼ੀਆ ਕੱਪ 'ਚ ਜਾਣ ਤੋਂ ਕਿੰਨੀ ਦੇਰ ਪਹਿਲਾਂ ਕੈਂਪ ਲੱਗ ਗਿਆ ਸੀ ਔਰ ਕਿੱਦਾਂ ਦੀ ਤਿਆਰੀ ਕਰਕੇ ਗਏ ਸੀ ਉੱਥੇ?
0: ਸਾਡਾ ਮਾਰਚ ਦੇ ਵਿੱਚ ਕੈਂਪ ਸਟਾਰਟ ਹੋ ਗਿਆ ਸੀ ਅਤੇ ਮਾਰਚ ਦੇ ਵਿੱਚ ਅਸੀਂ ਬੈਂਗਲੌਰ ਚੱਲ ਗਏ ਸੀ, ਅਤੇ ਲਗਾਤਾਰ ਉੱਥੇ ਸਾਡਾ 2 ਮਹੀਨੇ ਕੈਂਪ ਲੱਗਦਾ ਸੀ ਅਤੇ 1 ਹਫ਼ਤੇ ਦੀ ਔਫ ਹੋ ਜਾਂਦੀ ਸੀ ਵਿੱਚੋਂ।
1: ਅੱਛਾ,
0: ਇੱਦਾਂ ਮਾਰਚ ਤੋਂ ਲੈ ਕੇ ਹੁਣ ਤੱਕ ਸਾਡਾ ਕੈਂਪ ਚੱਲ ਰਿਹਾ ਉੱਥੇ ਜੀ, ਅਤੇ ਏਸ਼ੀਆ ਕੱਪ ਦੀ ਹੀ ਪ੍ਰੈਪਰੇਸ਼ਨ ਚੱਲ ਰਹੀਆਂ ਸੀ ਉੱਥੇ, ਅਤੇ ਲਾ ਲਓ ਵੀ ਉਹਦੇ ਕਰਕੇ ਹੀ ਸਾਡਾ ਸਾਰਾ ਫੋਕਸ ਏਸ਼ੀਆ ਕੱਪ ਦਾ ਸੀ ਅਤੇ ਉੱਥੇ ਹੀ ਮੇਨ ਚੱਲ ਰਹੀ ਸੀ ਸਾਡੀ ਉਦੋਂ ਦੀ
1: ਜੀ। ਔਰ ਮਨਮੀਤ, ਉੱਥੇ ਜਿਹੜੀ ਕੋਚਿੰਗ ਸੀ ਜੋ ਤੁਹਾਡੀ ਰਣਨੀਤੀ ਬਣਦੀ ਸੀ ਮੈਚ ਦੇ ਲਈ, ਕੋਚਿੰਗ ਨੇ ਤੁਹਾਡੀ ਗੇਮ ਨੂੰ ਨਿਖਾਰਨ ਵਿੱਚ ਕਿੰਨੀ ਕੁ ਮਦਦ ਕੀਤੀ?
0: ਬਹੁਤ ਜੀ, ਕੋਚਿੰਗ ਨੇ ਗੇਮ ਨੂੰ ਵੀ ਨਿਖਾਰਨ ਦੀ ਬਹੁਤ ਮਦਦ ਕੀਤੀ ਆ, ਅਤੇ ਐਜ਼ ਅ ਟੀਮ ਵੀ ਸਾਨੂੰ ਜਿਹੜੇ ਕੋਚ ਨੇ ਸਾਨੂੰ ਗੱਲਾਂ ਦੱਸੀਆਂ, ਮੈਨੂੰ ਲੱਗਦਾ ਐਜ਼ ਅ ਟੀਮ ਸਾਨੂੰ ਬਹੁਤ ਹੀ ਜ਼ਿਆਦਾ ਉਹ ਇਫੈਕਟ ਕੀਤੀਆਂ ਆ, ਅਤੇ ਅਸੀਂ ਉਹ ਚੀਜ਼ ਨੂੰ ਬਹੁਤ ਵਧੀਆ ਤਰੀਕੇ ਨਾਲ ਐਗਜੀਕਿਊਟ ਕੀਤਾ ਗੇਮ ਦੇ ਵਿੱਚ, ਤਾਂ ਜਿਹੜਾ ਅਸੀਂ ਜਿੱਤ ਚੁੱਕੇ ਹਾਂ ਜੀ। ਅਤੇ ਮੈਨੂੰ ਲੱਗਦਾ ਵੀ ਐਜ਼ ਅ ਕੋਚਿੰਗ ਜੋ ਚੀਜ਼ਾਂ ਉਹਨਾਂ ਨੇ ਸਾਨੂੰ ਸਿਖਾਈਆਂ, ਜੋ ਵੀ ਚੀਜ਼ਾਂ ਸਾਡੇ ਲਈ ਨਹੀਂ ਸੀਗੀਆਂ ਕਈ ਚੀਜ਼ਾਂ, ਬਟ ਅਸੀਂ ਉਹਨਾਂ ਨੂੰ ਸਟਿਲ ਅਡੈਪਟ ਕੀਤਾ ਬਹੁਤ ਛੋਟੇ ਟਾਈਮ ਦੇ ਵਿੱਚ, ਅਤੇ ਅਸੀਂ ਵਧੀਆ ਐਗਜੀਕਿਊਟ ਕੀਤਾ ਉਹਨੂੰ ਗਰਾਊਂਡ ਦੇ ਵਿੱਚ, ਅਤੇ ਅਸੀਂ ਵਿਜੇਤਾ ਰਹੇ
1: ਜੀ। ਆਪਾਂ ਦੇਖਿਆ ਕਿ ਏਸ਼ੀਆ ਕੱਪ 'ਚ ਜ਼ਿਆਦਾਤਰ ਜਿਹੜੇ ਤੁਹਾਡੇ ਮੁਕਾਬਲੇ ਸੀ ਉਹ ਇੱਕ ਤਰਫਾ ਮੁਕਾਬਲੇ ਸੀ, ਵਨ ਸਾਈਡਿਡ ਹੀ ਤੁਸੀਂ ਜਿੱਤੇ ਹੋ, ਚਾਈਨਾ 10 ਤੋਂ ਜ਼ਿਆਦਾ ਗੋਲ ਤੁਸੀਂ ਮਾਰੇ, ਉਹ ਟੀਮਾਂ ਤੁਹਾਨੂੰ ਲੱਗਦਾ ਕਮਜ਼ੋਰ ਸੀ ਕਿ ਤੁਹਾਡੀ ਤਿਆਰੀ ਜਾਂ ਤੁਹਾਡਾ ਜਿਹੜਾ ਹੋਮਵਰਕ ਸੀ ਉਹ ਬਹੁਤ ਵਧੀਆ ਕੀਤਾ ਗਿਆ ਸੀ?
0: ਨਹੀਂ ਜੀ, ਟੀਮਾਂ ਲਾ ਲਓ ਵੀ ਜਿਹੜੀਆਂ ਉੱਥੇ ਤੱਕ ਪਹੁੰਚੀਆਂ ਸਾਰੀਆਂ ਚੰਗੀਆਂ ਹੀ ਹੋਣਗੀਆਂ ਜੀ, ਅਤੇ ਕਈ ਟੀਮਾਂ ਵਿੱਚੋਂ ਹੁੰਦੀਆਂ ਆ ਜਿਨ੍ਹਾਂ ਕੋਲ ਇੰਨਾ ਇਨਫਰਾਸਟ੍ਰਕਚਰ ਨਹੀਂ ਹੈਗਾ ਵੀ ਉਹ ਸਾਡੇ ਨਾਲ ਕੰਪੀਟ ਨਹੀਂ ਕਰ ਸਕਦੇ, ਅਤੇ ਅਸੀਂ ਆਹ ਨਹੀਂ ਕਹਾਂਗੇ ਜੀ ਅਸੀਂ ਬਹੁਤ ਸੌਖੇ ਮੈਚ ਜਿੱਤੇ ਆ ਉੱਥੇ, ਸਾਡੇ ਲਈ ਬਹੁਤ ਟਫ ਸੀਗਾ ਜੀ, ਜਪਾਨ ਨਾਲ ਅਸੀਂ 3-3 ਡਰੋਅ ਖੇਡੇ ਹਾਂ ਜੀ, ਅਤੇ ਮਲੇਸ਼ੀਆ ਨਾਲ ਅਸੀਂ ਨੈੱਕ ਟੂ ਨੈੱਕ ਖੇਡੇ ਹਾਂ, ਐਂਡ 'ਤੇ ਜਾ ਕੇ 3-1 ਜਿੱਤੇ ਹਾਂ ਜੀ, ਕੋਰੀਆ ਦੇ ਨਾਲ ਅਸੀਂ ਨੈੱਕ ਟੂ ਨੈੱਕ ਖੇਡੇ ਹਾਂ 2 ਮੈਚ, ਪਰ ਅਸੀਂ ਵਿਜੇਤਾ ਰਹੇ ਹਾਂ ਕਿਉਂਕਿ ਸਾਡਾ ਜੀ ਮੈਨੂੰ ਲੱਗਦਾ ਵੀ ਹੋਮਵਰਕ ਜੋ ਵੀ ਸਾਡਾ ਸੀਗਾ ਅਸੀਂ ਜਿੰਨੀ ਵੀ ਮਿਹਨਤ ਕੀਤੀ ਆ ਉਹ ਉੱਥੇ ਕੰਮ ਆਈ ਹੈ ਜੀ।
1: ਜੀ, ਮਨਮੀਤ, ਮਿਡਫੀਲਡਰ ਦਾ ਜਿਹੜਾ ਜੋਬ ਹੈ ਉਹ ਬੜਾ ਔਖਾ ਜਿਹਾ ਜੋਬ ਹੁੰਦਾ ਹੈ ਕਿ ਤੁਸੀਂ ਫਾਰਵਰਡ ਨੂੰ ਵੀ ਫੀਡ ਕਰਨਾ ਹੈ ਕਿ ਗੋਲ ਹੋ ਸਕਣ, ਅਤੇ ਡਿਫੈਂਸ ਦਾ ਵੀ ਖਿਆਲ ਰੱਖਣਾ ਹੈ ਕਿ ਜਿਹੜੇ ਓਪੋਨੈਂਟ ਨੇ ਉਹ ਤੁਹਾਡੇ 'ਤੇ ਹਾਵੀ ਨਾ ਹੋ ਸਕਣ, ਸੋ ਇਹ ਸਾਰਾ ਕੰਮ ਤੁਸੀਂ ਕਿਸ ਤਰੀਕੇ ਦੇ ਨਾਲ ਕੀਤਾ?
0: ਇਹ ਸਾਰਾ ਕੰਮ ਜੀ ਜਿੱਦਾਂ ਅਸੀਂ ਸਿੱਖਿਆ ਸੀ ਜੀ, ਜਿੱਦਾਂ ਸਰਦਾਰ ਸਿੰਘ ਨੂੰ ਪਹਿਲਾਂ ਦੇਖਦੇ ਰਹੇ ਹਾਂ ਜੀ, ਫਿਰ ਮਨਪ੍ਰੀਤ ਸਿੰਘ ਨੂੰ ਦੇਖਦੇ ਰਹੇ ਹਾਂ, ਹਾਰਦਿਕ ਸਿੰਘ ਨੂੰ ਦੇਖਦੇ ਰਹੇ ਹਾਂ ਜੀ,
1: ਜੀ ਅਤੇ
0: ਇਹਨਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀ ਕਿੱਦਾਂ ਤੁਸੀਂ ਡਿਫੈਂਸ ਦੇ ਵਿੱਚ ਹੈਲਪ ਕਰਨੀ ਆ, ਕਿੱਦਾਂ ਪਿੱਛੇ ਮੁੜਨਾ ਆ ਜੇ ਤੁਹਾਡਾ ਅਟੈਕ ਖਤਮ ਹੋ ਗਿਆ, ਤੁਸੀਂ ਕਿੱਦਾਂ ਪਿੱਛੇ ਮੁੜਨਾ ਆ ਜੇ ਤੁਸੀਂ ਅੱਗੇ ਹੀ ਖੜ੍ਹੇ ਆ, ਅਤੇ ਲਾ ਲਓ ਵੀ ਤੁਹਾਡੀ ਡਿਫੈਂਸ ਢਿੱਲੀ ਪੈ ਗਈ ਆ, ਫਿਰ ਮਿਡਫੀਲਡ ਨੂੰ ਪਿੱਛੇ ਮੁੜਨਾ ਹੀ ਪੈਣਾ, ਅਸੀਂ ਉਹ ਚੀਜ਼ਾਂ ਦੇਖਦੇ ਹਾਂ ਜੀ, ਕਿੱਦਾਂ ਬੋਲ ਟ੍ਰਾਂਸਫਰ ਕਰਨੀ ਆ, ਕਿੱਦਾਂ ਅਸੀਂ ਫਾਰਵਰਡਾਂ ਨਾਲ ਕਨੈਕਟ ਕਰਨਾ ਆ, ਇਹ ਚੀਜ਼ਾਂ ਅਸੀਂ ਸਿੱਖੀਆਂ ਜੀ, ਅਤੇ ਮੈਨੂੰ ਲੱਗਦਾ ਆਹੀ ਮਿਡਫੀਲਡ ਦਾ ਮੇਨ ਰੋਲ ਹੁੰਦਾ ਆ ਵਿੱਚ, ਕਿੱਦਾਂ ਤੁਸੀਂ ਡਿਫੈਂਸ 'ਚ ਹੈਲਪ ਕਰਦੇ ਆ, ਕਿੱਦਾਂ ਤੁਸੀਂ ਅਟੈਕ 'ਚ ਹੈਲਪ ਕਰਦੇ ਆ
1: ਜੀ। ਮਨਮੀਤ, ਇਸ ਏਸ਼ੀਆ ਕੱਪ 'ਚ ਤੁਹਾਨੂੰ ਜਿਹੜਾ ਸਭ ਤੋਂ ਟਫ ਔਖਾ ਓਪੋਨੈਂਟ ਕਿਹੜਾ ਲੱਗਾ, ਕਿਹਨਾਂ ਦੀ ਟੈਕਨੀਕ ਤੋਂ, ਕਿਹਨਾਂ ਦੇ ਟੈਲੈਂਟ ਸਕਿੱਲ ਤੋਂ ਤੁਸੀਂ ਪ੍ਰਭਾਵਿਤ ਰਹੇ ਏਸ਼ੀਆ ਕੱਪ 'ਚ?
0: ਜਿੰਨਾ ਵੀ ਅਸੀਂ ਮੈਚ ਖੇਡੇ ਹਾਂ ਜੀ, ਮੈਨੂੰ ਲੱਗਦਾ ਜੀ ਕੋਰੀਆ, ਬਟ ਜੇ ਗੱਲ ਕੀਤੀ ਜਾਵੇ ਜਿਨ੍ਹਾਂ ਨਾਲ ਸਾਡਾ ਮੈਚ ਨਹੀਂ ਹੋਇਆ ਪਾਕਿਸਤਾਨ, ਕਿਉਂਕਿ ਉਹ ਕੋਰੀਆ ਕੋਲੋਂ ਹਾਰ ਗਏ ਸੀ, ਪਰ ਐਜ਼ ਆ ਜੇ ਆਪਾਂ ਦੇਖਿਆ ਜਾਵੇ ਉਹਨਾਂ ਦਾ ਬੈਡ ਲੱਕ ਹੋਊਗਾ ਜਾਂ ਕੁਛ ਵੀ, ਬਟ ਐਜ਼ ਆ ਜੇ ਅਸੀਂ ਜਿੱਦਾਂ ਵੀ ਦੇਖਦੇ ਸੀ ਮੈਚ, ਉਹ ਬਹੁਤ ਚੰਗੇ ਮੁੰਡੇ ਸੀ, ਸਕਿੱਲ ਵਾਈਜ਼ ਵੀ ਟੀਮ ਵਰਕ ਵੀ ਬਹੁਤ ਚੰਗਾ ਸੀ, ਜੇ ਸਾਨੂੰ ਲੱਗਦਾ ਵੀ ਸਾਡਾ ਉਹਨਾਂ ਦਾ ਮੈਚ ਹੁੰਦਾ ਸਾਡਾ ਬਹੁਤ ਫਸਮਾ ਮੈਚ ਹੋਣਾ ਸੀ ਉਹਨਾਂ ਨਾਲ ਜੀ।
1: ਜੀ ਜੀ, ਮਨਮੀਤ, ਏਸ਼ੀਆ ਕੱਪ ਜਿੱਤਣ ਤੋਂ ਬਾਅਦ ਹੁਣ ਜਿਹੜੀ ਤੁਹਾਡੀ ਭਾਰਤੀ ਟੀਮ ਹੈ ਉਹ ਵਰਲਡ ਕੱਪ ਨੂੰ ਵੀ ਕੁਆਲੀਫਾਈ ਕਰ ਗਈ ਹੈ, ਉਹਦੇ ਲਈ ਹੁਣ ਤੁਸੀਂ ਆਪਣੇ ਆਪ ਨੂੰ ਕਿੱਦਾਂ ਤਿਆਰ ਕਰ ਰਹੇ ਹੋ ਔਰ ਕਿਹੜੇ ਖੇਤਰ ਨੇ ਜਿਨ੍ਹਾਂ 'ਚ ਤੁਸੀਂ ਸਟਰੋਂਗ ਹੋਣ ਦੀ ਜਾਂ ਹੋਰ ਬਿਹਤਰ ਹੋਣ ਦੀ ਕੋਸ਼ਿਸ਼ ਕਰ ਰਹੇ ਹੋ?
0: ਸਾਡਾ ਹੁਣ ਵਰਲਡ ਕੱਪ ਹੈ ਜੀ ਨੈਕਸਟ ਦਸੰਬਰ ਦੇ ਵਿੱਚ, ਅਤੇ ਸਾਡੇ ਕੋਲ ਘੱਟੋ ਘੱਟ ਵੀ 13-14 ਮੰਥਸ ਹੈਗੇ ਆ ਜੀ, ਅਤੇ ਅਸੀਂ ਹੁਣ ਆਹੀ ਇੰਪਰੂਵ ਕਰਨਾ ਵੀ ਅਸੀਂ ਫਿਟਨੈਸ ਲੈਵਲ ਆਪਣਾ ਇੰਪਰੂਵ ਕਰੀਏ, ਸਾਨੂੰ ਜੋ ਕੋਚ ਨੇ ਦੱਸਿਆ ਆ ਅਸੀਂ ਉਹਦੇ ਉੱਤੇ ਜ਼ਿਆਦਾ ਤੋਂ ਜ਼ਿਆਦਾ ਕੰਮ ਕਰੀਏ, ਕਿੱਦਾਂ ਐਜ਼ ਅ ਟੀਮ ਅਸੀਂ ਜ਼ਿਆਦਾ ਖੇਡ ਸਕਦੇ ਹਾਂ ਜੀ, ਕਿੱਦਾਂ ਐਜ਼ ਅ ਇੰਡੀਵਿਜੁਅਲ ਅਸੀਂ ਟੀਮ ਦੇ ਵਿੱਚ ਹੈਲਪ ਕਰ ਸਕਦੇ ਹਾਂ ਜੀ, ਕਿ ਟੀਮ ਨੂੰ ਸਾਡੀ ਸਪੋਰਟ ਹੋਵੇ ਜਾਂ ਸਾਡੇ ਕਰਕੇ ਕੋਈ ਟੀਮ ਦੇ ਵਿੱਚ ਇੱਦਾਂ ਦਾ ਸਟੈਪ ਨਾ ਹੋਵੇ ਵੀ ਅਸੀਂ ਟੀਮ ਨੂੰ

0: ਤੇ ਵਧੀਆ ਉਹਦੇ ਲਈ ਪ੍ਰੈਪ ਕਰੀਏ ਜੀ।
1: ਜੀ ਮਨਮੀਤ, ਜਿੱਦਾਂ ਤੁਹਾਡੇ ਪਰਿਵਾਰ 'ਚ ਹੀ ਹੋਕੀ ਹੈ, ਤੁਹਾਡੇ ਵੱਡੇ ਭਰਾ ਹਾਰਦਿਕ ਸਿੰਘ ਜਿਹੜੇ ਕਿ ਭਾਰਤੀ ਹਾਕੀ ਟੀਮ ਦੇ ਇਸ ਵੇਲੇ ਮੈਂਬਰ ਨੇ, ਔਰ ਤੁਹਾਡੇ ਚਾਚਾ ਜੀ ਗੁਰਮੇਲ ਸਿੰਘ ਜਿਹੜੇ ਓਲੰਪੀਅਨ ਨੇ, ਰਾਜਵੀਰ ਕੌਰ ਜਿਨ੍ਹਾਂ ਨੂੰ ਹਾਕੀ ਦੀ ਕੁਈਨ ਕਿਹਾ ਜਾਂਦਾ, ਸੋ ਪਰਿਵਾਰ ਤੋਂ ਤੁਹਾਨੂੰ ਸਕਿੱਲ ਦੇ ਤੌਰ 'ਤੇ ਕਿੰਨੀ ਕੁ ਮਦਦ ਮਿਲਦੀ ਹੈ?
0: ਬਹੁਤ ਮਦਦ ਮਿਲਦੀ ਹੈ ਜੀ। ਜਿੱਦਾਂ ਕਿ ਲਾ ਲਓ ਵੀ ਮੇਰੇ ਭਰਾ ਆ ਜੀ, ਮੇਰੇ ਬ੍ਰਦਰ ਉੱਥੇ ਬੈਂਗਲੌਰ ਦੇ ਵਿੱਚ ਰਹਿੰਦੇ ਆ ਕੈਂਪ ਦੇ ਵਿੱਚ, ਅਤੇ ਅਸੀਂ ਉੱਥੇ ਮਿਲਦੇ ਰਹਿੰਦੇ ਹਾਂ ਇੱਕ ਦੂਜੇ ਨਾਲ, ਅਸੀਂ ਇਕੱਠੇ ਰਹੀਦਾ ਜੀ।
1: ਜੀ
0: ਉਹਨਾਂ ਨੇ ਮੇਰੀ, ਜੇ ਉਹਨਾਂ ਕੋਲ ਫਰੀ ਟਾਈਮ ਆ ਜੇ ਆ ਉਹਨਾਂ ਦਾ ਸੈਸ਼ਨ ਸਾਡੇ ਤੋਂ ਬਾਅਦ ਆ, ਉਹ ਪਹਿਲਾਂ ਆ ਕੇ ਦੇਖਣਾ ਉਹਨਾਂ ਨੇ ਵੀ ਇਹ ਕੀ ਕਰ ਰਿਹਾ ਕੀ ਨਹੀਂ, ਹੈ ਨਾ। ਅਤੇ ਉਹਦੇ ਵਿੱਚ ਉਹਨਾਂ ਨੇ ਜੇ ਮੇਰੇ ਤੋਂ ਕੋਈ ਗਲਤੀ ਹੋਈ ਆ ਜਾਂ ਕੁਛ ਵੀ, ਸੋ ਅਸੀਂ ਬਾਅਦ ਦੇ ਵਿੱਚ ਟ੍ਰੇਨਿੰਗ ਕਰਦੇ ਸੀ ਇਕੱਠੇ ਦੋਨੋਂ ਜੀ, ਅਤੇ ਉਹਨਾਂ ਨੇ ਮੈਨੂੰ ਦੱਸਣਾ ਉਹਦੇ ਵਿੱਚ ਵੀ ਤੇਰੀ ਆਹ ਚੀਜ਼ 'ਤੇ ਕਮੀਆਂ ਆ, ਤੇਰੀ ਆਹ ਚੀਜ਼ 'ਤੇ, ਹੁਣ ਵੀ ਜਦੋਂ ਏਸ਼ੀਆ ਕੱਪ ਖੇਡ ਕੇ ਆਏ ਹਾਂ, ਹੁਣ ਵੀ ਉਹਨਾਂ ਨੇ ਮੈਨੂੰ ਕਈ ਚੀਜ਼ਾਂ, ਮੇਰੇ ਫਾਦਰ ਸਾਹਿਬ ਕਿਉਂਕਿ ਜੀ ਹਾਕੀ ਦੇ ਪਲੇਅਰ ਰਹੇ ਆ, ਉਹਨਾਂ ਨੇ ਵੀ ਮੈਚ ਦੇਖ ਕੇ ਮੈਨੂੰ ਉੱਥੇ ਹੀ ਦੱਸਦੇ ਹੁੰਦੇ ਸੀ ਫੋਨ ਕਰਕੇ ਵੀ ਆਹ ਚੀਜ਼ ਤੇਰੇ ਅਗਲੇ ਮੈਚ ਦੇ ਵਿੱਚ ਨਹੀਂ ਹੋਣੀ ਚਾਹੀਦੀ, ਤੂੰ ਆਹ ਚੀਜ਼ ਗਲਤ ਕੀਤੀ ਆ ਮੈਚ ਦੇ ਵਿੱਚ, ਆਹ ਹੁਣ ਅਗਲੇ ਮੈਚ ਦੇ ਵਿੱਚ ਇੰਪਰੂਵ ਕਰਨਾ ਹੈ ਜੀ।
1: ਜੀ ਅੱਛਾ ਮਨਮੀਤ, ਕਈ ਵਾਰ ਇੱਦਾਂ ਵੀ ਹੁੰਦਾ ਕਿ ਤੁਹਾਡੇ ਪਰਿਵਾਰ 'ਚ ਜੇ ਹਾਕੀ ਦੀ ਸਮਝ ਵਾਲੇ ਇੰਨੇ ਜ਼ਿਆਦਾ ਬੰਦੇ ਹੋਣ ਨਾ, ਅਤੇ ਕਈ ਵਾਰ ਬੱਚੇ ਦਬਾਅ 'ਚ ਵੀ ਆ ਜਾਂਦੇ ਨੇ, ਪ੍ਰੈਸ਼ਰ 'ਚ ਵੀ ਆ ਜਾਂਦੇ ਨੇ, ਇਸੇ ਕਰਕੇ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਕੋਈ ਜਿਹੜੀ ਸਪੋਰਟਸ ਫੈਮਿਲੀ ਹੁੰਦੀ ਹੈ, ਅਗਲੀ ਜਨਰੇਸ਼ਨ ਉਹ ਉੱਪਰ ਤੱਕ ਨਹੀਂ ਜਾ ਪਾਉਂਦੀ, ਸੋ ਤੁਹਾਡੇ 'ਤੇ ਬੈਕ ਆਫ ਮਾਇੰਡ ਕਿਸੇ ਨਾ ਕਿਸੇ ਤਰ੍ਹਾਂ ਦਾ ਦਬਾਅ ਰਹਿੰਦਾ ਹੈ ਕਿ ਮੇਰੇ ਫਾਦਰ ਵੀ ਦੇਖ ਰਹੇ ਨੇ, ਮੇਰਾ ਭਰਾ ਵੀ ਮੇਰੇ 'ਤੇ ਨਿਗਰਾਨੀ ਕਰ ਰਿਹਾ, ਸਾਰਾ ਪਰਿਵਾਰ ਹੀ ਮੇਰੇ ਮਗਰ ਹੈ?
0: ਨਹੀਂ, ਮੈਨੂੰ ਲੱਗਦਾ ਇਹ ਬਹੁਤ ਵੱਡਾ ਪ੍ਰਿਵਿਲੇਜ ਆ ਮੇਰੇ ਲਈ ਜੀ।
1: ਅੱਛਾ,
0: ਕਿਉਂਕਿ ਬਹੁਤ ਘੱਟ ਬੰਦੇ ਹੁੰਦੇ ਆ ਵੀ ਜਿਨ੍ਹਾਂ ਦੇ ਫਾਦਰ ਸਾਹਿਬ ਵੀ ਹਾਕੀ ਖੇਡਦੇ ਰਹੇ ਆ, ਬ੍ਰਦਰ ਵੀ, ਚਾਚਾ ਜੀ ਵੀ, ਚਾਚੀ ਜੀ ਵੀ, ਉਹਨਾਂ ਨੂੰ ਦੇਖ ਰਹੇ ਆ, ਅਤੇ ਮੈਨੂੰ ਇੱਕ ਮਾਣ ਵਾਲੀ ਗੱਲ ਆ ਜੀ ਵੀ ਮੈਨੂੰ ਮੇਰੇ ਬ੍ਰਦਰ ਅਤੇ ਮੇਰੇ ਫਾਦਰ ਆ, ਮੇਰੇ ਚਾਚਾ ਚਾਚੀ ਜਿੰਨੇ ਵੀ ਮੇਰੇ ਰਿਸ਼ਤੇਦਾਰ ਹਾਕੀ ਖੇਡਦੇ ਆ ਜੀ, ਉਹ ਮੈਨੂੰ ਦੇਖ ਰਹੇ ਆ, ਅਤੇ ਜਦੋਂ ਮੈਨੂੰ ਦੇਖ ਰਹੇ ਆ ਉਹ ਮੇਰੇ ਚੰਗੇ ਲਈ, ਜੇ ਮੈਨੂੰ ਕੁਛ ਦੱਸਣਗੇ ਤਾਂ ਮੈਂ ਗਾਂਹ ਲਈ ਇੰਪਰੂਵ ਕਰ ਸਕਦਾ ਉਹਨੂੰ ਜੀ। ਜੇ ਕੋਈ ਨਹੀਂ ਵੀ ਦੇਖਦਾ ਹੋਊਗਾ, ਜੇ ਕੋਈ ਨਹੀਂ ਖੇਡਦਾ ਹੁੰਦਾ, ਤਾਂ ਮੈਨੂੰ ਲੱਗਦਾ ਨਹੀਂ ਉਹਨਾਂ ਨੇ ਮੈਨੂੰ ਕੋਈ ਇੱਦਾਂ ਦੀ ਚੀਜ਼ ਦੱਸ ਪਾਉਣੀ ਸੀ ਜਿਹੜੀ ਮੈਂ ਅੱਗੇ ਇੰਪਰੂਵ ਕਰ ਪਾਵਾਂ। ਅਤੇ ਜੇ ਉਹ ਖੇਡਦੇ ਆ, ਮੇਰੇ ਲਈ ਬਹੁਤ ਵੱਡਾ ਪ੍ਰਿਵਿਲੇਜ ਆ ਜੀ ਕਿ ਮੈਂ ਉਹਨਾਂ ਤੋਂ ਚੀਜ਼ਾਂ ਸਿੱਖ ਸਕਦਾ ਜੀ, ਉਹ ਮੈਨੂੰ ਸਿਖਾ ਰਹੇ ਆ ਚੀਜ਼ਾਂ, ਅਤੇ ਮੈਂ ਉਹ ਸਿੱਖ ਸਕਦਾ।
1: ਅੱਛਾ ਮਨਮੀਤ, ਕਦੇ ਇੱਦਾਂ ਵੀ ਹੁੰਦਾ ਕਿ ਜੋ ਪਰਿਵਾਰ ਤੁਹਾਨੂੰ ਦੱਸ ਰਿਹਾ ਹੁੰਦਾ ਵੀ ਤੈਨੂੰ ਇੱਦਾਂ ਕਰਨਾ ਚਾਹੀਦਾ, ਅਤੇ ਜਿਹੜੀ ਮੈਨੇਜਮੈਂਟ ਦੀ ਕੋਚਿੰਗ ਹੁੰਦੀ ਹੈ ਉਹਦੇ ਉਹਨਾਂ ਦੇ ਵਿਚਾਰਾਂ 'ਚ ਵੀ ਕਦੇ ਟਕਰਾਅ ਹੁੰਦਾ
0: ਹੁੰਦਾ ਆ ਜੀ? ਅਤੇ ਇਹ ਚੀਜ਼ਾਂ ਹੁੰਦੀਆਂ ਆ ਜੀ, ਜ਼ਿਆਦਾ ਹੀ ਹੁੰਦੀਆਂ ਆ, ਅਤੇ ਕਿਉਂਕਿ ਫਾਦਰ ਸਾਹਿਬ ਦਾ ਫੋਨ ਆ ਜਾਂਦਾ ਕਈ ਵਾਰੀ ਵੀ ਤੂੰ ਇੱਦਾਂ ਕਰ, ਇੱਦਾਂ ਕਰ, ਫਿਰ ਮੈਂ ਉਹਨਾਂ ਨੂੰ ਦੱਸਦਾ ਹਾਂ ਕਿ ਸਾਡਾ ਇੱਥੇ ਇੱਦਾਂ ਨਹੀਂ ਹੈਗਾ ਜੀ, ਕੋਚ ਨੇ ਸਾਨੂੰ ਕਿਹਾ ਹੋਇਆ ਆ, ਅਤੇ ਅਸੀਂ ਆ, ਪਰ ਇੱਦਾਂ ਆ ਵੀ ਸੁਣੀਦਾ ਆ ਜੀ, ਅਤੇ ਜੇ ਉਹ ਮੈਚ ਦੇ ਵਿੱਚ ਕਦੇ ਮੌਕਾ ਮਿਲੇ ਉਹ ਚੀਜ਼ ਇੰਪਲੀਮੈਂਟ ਕਰਨ ਦਾ, ਫਿਰ ਉਹ ਕਰੀਦਾ ਵੀ ਜੀ।
1: ਜੀ ਅੱਛਾ ਮਨਮੀਤ, ਡਾਇਟ ਇੱਕ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਕਿਸੇ ਵੀ ਹਾਕੀ ਪਲੇਅਰ ਦੇ ਲਈ, ਕਿਉਂਕਿ ਸਟਰੈਂਥ ਦੀ, ਸਟੈਮਿਨਾ ਦੀ ਗੇਮ ਹੈ, ਸੋ ਡਾਇਟ ਵੱਲ ਖਾਸ ਤਰ੍ਹਾਂ ਦੇ ਨਾਲ ਤੁਸੀਂ ਕਿੱਦਾਂ ਧਿਆਨ ਦਿੰਦੇ?
0: ਡਾਇਟ ਦਾ ਜੀ ਇੱਦਾਂ ਆ ਵੀ ਸਾਡਾ ਜਿੱਥੇ ਅਸੀਂ ਰਹੀਦਾ ਆ ਬੈਂਗਲੌਰ ਦੇ ਵਿੱਚ, ਉੱਥੇ ਸਾਨੂੰ ਨਿਊਟ੍ਰੀਸ਼ਨ ਮਿਲੇ ਹੋਏ ਆ ਜੀ, ਉਹ ਸਾਨੂੰ ਦੱਸ ਦਿੰਦੇ ਆ ਵੀ ਦਿਨ ਦਾ 3 ਟਾਈਮ ਤੁਹਾਡਾ ਕੀ ਪਲੈਨ ਆ, ਸਾਡਾ ਬੋਡੀ ਮਾਸ ਸਾਰਾ ਕੁਛ ਸਾਡਾ ਟੈਸਟ ਕਰਕੇ ਉਹ ਸਾਨੂੰ ਦੱਸਦੇ ਆ ਵੀ ਤੁਹਾਡੇ ਵਿੱਚ ਕਿਹੜੀ ਚੀਜ਼ ਦੀ ਲੋੜ ਆ, ਕਿਹੜੀ ਚੀਜ਼ ਦੀ ਲੋੜ ਨਹੀਂ ਆ, ਫਿਰ ਉਹ ਸਾਨੂੰ ਪਲੈਨ ਦੇ ਦਿੰਦੇ ਆ ਕਿ ਜੀ ਅਸੀਂ ਉਹਨੂੰ ਫੋਲੋ ਕਰੀਦਾ ਆ ਜੀ ਦਿਨ ਦੇ ਵਿੱਚ।
1: ਜੀ ਸੋ ਇਹ ਬਹੁਤ ਵਧੀਆ ਗੱਲ ਹੈ। ਸੋ ਤੁਹਾਨੂੰ ਲੱਗਦਾ ਕਿ ਹਾਕੀ ਫੈਡਰੇਸ਼ਨ ਵੱਲੋਂ ਜਿਹੜੀਆਂ ਸਹੂਲਤਾਂ ਨੇ ਸਟੇਟ ਲੈਵਲ 'ਤੇ ਜਾਂ ਇੰਡੀਅਨ ਕੈਂਪਸ ਦੇ ਵਿੱਚ ਉਹ ਪੂਰੀ ਤਰ੍ਹਾਂ ਦੇ ਨਾਲ ਮੁਕੰਮਲ ਨੇ ਜੀ?
0: ਹਾਂਜੀ, ਕਿਉਂਕਿ ਜਿਹੜੇ ਜਿੱਥੇ ਵੀ ਅਸੀਂ ਰਹਿ ਰਹੇ ਹਾਂ, ਜਿੱਦਾਂ ਹੁਣ ਹਾਕੀ ਇੰਡੀਆ ਨੇ ਸਬ ਜੂਨੀਅਰ ਨੈਸ਼ਨਲ ਸਟਾਰਟ ਕੀਤੀ ਹੋਈ ਆ ਜੀ, ਨੈਸ਼ਨਲ ਜੂਨੀਅਰ ਕੀਤੀ ਹੋਈ ਆ, ਹਾਕੀ ਇੰਡੀਆ ਲੀਗ ਸਟਾਰਟ ਕੀਤੀ ਹੋਈ ਆ, ਅਤੇ ਉਹ ਚੀਜ਼ ਬਹੁਤ ਹੀ ਬਹੁਤ ਜ਼ਿਆਦਾ ਸਾਨੂੰ ਹੈਲਪ ਕਰਦੀ ਆ। ਜਿੱਥੇ ਅਸੀਂ ਰਹਿ ਵੀ ਰਹੇ ਹਾਂ ਬੈਂਗਲੌਰ ਦੇ ਵਿੱਚ, ਸਾਈ ਦੇ ਵਿੱਚ, ਉਹ ਵੀ ਇੱਕ ਸਾਡਾ ਬਹੁਤ ਵਧੀਆ ਫੈਸਿਲਿਟੀ ਆ, ਉੱਥੇ ਬਹੁਤ ਵਧੀਆ ਇਨਫਰਾਸਟ੍ਰਕਚਰ ਆ ਵੀ ਤੁਸੀਂ ਰਿਕਵਰੀ ਤੋਂ ਲੈ ਕੇ ਤੁਸੀਂ ਆਪਣੀ ਟ੍ਰੇਨਿੰਗ ਤੱਕ ਸਾਰਾ ਕੁਛ ਇੱਕ ਹੀ ਜਗ੍ਹਾ ਦੇ ਵਿੱਚ ਕਰ ਸਕਦੇ ਹਾਂ ਜੀ, ਅਤੇ ਉਹ ਸਾਨੂੰ ਬਹੁਤ ਹੈਲਪਫੁੱਲ ਆ ਜੀ।
1: ਜੀ ਮਨਮੀਤ, ਤੁਸੀਂ ਜੂਨੀਅਰ ਹਾਕੀ 'ਚ ਬਹੁਤ ਅੱਛਾ ਕਰ ਰਹੇ ਹੋ, ਵਰਲਡ ਕੱਪ ਵੀ ਤੁਸੀਂ ਖੇਡੋਗੇ, ਔਰ ਉਸ ਤੋਂ ਬਾਅਦ ਤੁਸੀਂ ਸੀਨੀਅਰਸ ਵਿੱਚ ਚਲੇ ਜਾਓਗੇ। ਜੂਨੀਅਰ ਦਾ ਔਰ ਸੀਨੀਅਰ ਦਾ ਇੱਕ ਬੜਾ ਗੈਪ ਹੁੰਦਾ, ਸੋ ਇੱਕ ਜੂਨੀਅਰ ਜਦੋਂ ਅੱਛਾ ਪਰਫੋਰਮ ਕਰਦਾ ਵਰਲਡ ਕੱਪ 'ਚ ਪਾਰਟੀਸਪੇਟ ਕਰਦਾ, ਉਸ ਤੋਂ ਬਾਅਦ ਉਹਦੇ ਉੱਤੇ ਹੋਰ ਵੱਡੀ ਜ਼ਿੰਮੇਵਾਰੀ ਆ ਜਾਂਦੀ ਹੈ ਕਿ ਉਹਨੇ ਜਲਦੀ ਤੋਂ ਜਲਦੀ ਸੀਨੀਅਰ ਹਾਕੀ ਟੀਮ 'ਚ ਆਪਣੀ ਥਾਂ ਬਣਾਉਣੀ ਹੈ। ਸੋ ਤੁਹਾਨੂੰ ਲੱਗਦਾ ਹੈ ਕਿ ਇਹਦੇ ਲਈ ਅਜੇ ਬਹੁਤ ਜ਼ਿਆਦਾ ਮਿਹਨਤ ਦੀ ਜ਼ਰੂਰਤ ਹੈ?
0: ਹਾਂਜੀ, ਬਹੁਤ ਜ਼ਿਆਦਾ ਮਿਹਨਤ ਦੀ ਜ਼ਰੂਰਤ ਆ ਜੀ, ਕਿਉਂਕਿ ਮੈਨੂੰ ਲੱਗਦਾ ਨਹੀਂ ਵੀ ਜਿੱਥੇ ਅਸੀਂ ਹੁਣ ਸਟੈਂਡ ਕਰ ਰਹੇ ਹਾਂ ਅਤੇ ਅਸੀਂ ਸੀਨੀਅਰ ਦੇ ਵਿੱਚ ਖੇਡ ਪਾਵਾਂਗੇ ਜੀ, ਅਤੇ ਮੈਨੂੰ ਲੱਗਦਾ ਵੀ ਪਰ ਟਾਈਮ ਬਾਏ ਟਾਈਮ ਆਏ ਪ੍ਰੋਸੈਸ ਆ ਜੀ, ਜਿੱਦਾਂ ਜਿੱਦਾਂ ਨੈਕਸਟ ਈਅਰ ਆਊਗਾ ਉਹ ਤੋਂ ਨੈਕਸਟ ਈਅਰ ਆਊਗਾ, ਅਸੀਂ ਮਿਹਨਤ ਕਰਾਂਗੇ ਅਤੇ ਅਸੀਂ ਆਪਣੇ ਆਪ 'ਚ ਵਿੱਚ ਡਿਵੈਲਪਮੈਂਟ ਲਿਆਵਾਂਗੇ ਕਿ ਅਸੀਂ ਸੀਨੀਅਰ ਟੀਮ ਦੇ ਵਿੱਚ ਜਾ ਕੇ ਇੰਡੀਆ ਨੂੰ ਰਿਪ੍ਰੈਜੈਂਟ ਕਰ ਚੁੱਕੇ
1: ਜੀ। ਅੱਛਾ ਮਨਮੀਤ, ਜਦੋਂ ਅਸੀਂ ਖੇਡਦੇ ਹਾਂ ਨਾ ਟੀਵੀ 'ਤੇ, ਉਸ ਤੋਂ ਪਹਿਲਾਂ ਗੇਮ ਨੂੰ ਦੇਖਿਆ ਹੁੰਦਾ, ਅਤੇ ਕਿਸੇ ਨਾ ਕਿਸੇ ਤੋਂ ਅਸੀਂ ਪ੍ਰਭਾਵਿਤ ਜ਼ਰੂਰ ਹੁੰਦੇ ਹਾਂ, ਕਿਸੇ ਨੂੰ ਆਪਣਾ ਆਦਰਸ਼, ਕਿਸੇ ਨੂੰ ਆਈਡੀਅਲ ਬਣਾ ਲੈਂਦੇ ਹਾਂ, ਸੋ ਤੁਸੀਂ ਆਪਣਾ ਆਦਰਸ਼ ਕਿਹਨੂੰ

0: ਪਿੱਚ ਕਿੱਦਾਂ ਟੀਮ ਨੂੰ ਅਗਲੀ ਟੀਮ ਨੂੰ ਪੜ੍ਹ ਰਹੇ ਆ, ਕਿੱਦਾਂ ਉਹਨਾਂ ਨੂੰ ਇਹ ਬ੍ਰੇਕਡਾਊਨ ਕਰ ਰਹੇ ਆ ਅਤੇ ਆਪਣੀ ਟੀਮ ਨੂੰ ਉੱਤੇ ਲੈ ਕੇ ਜਾ ਰਹੇ ਆ। ਹਾਰਦਿਕ ਸਿੰਘ ਨੂੰ ਦੇਖਦੇ ਜੀ ਵੀ ਇਹ ਕੀ ਨਈ ਚੀਜ਼ਾਂ ਕਰ ਰਹੇ ਆ ਜੀ, ਅਤੇ ਉਹ ਚੀਜ਼ਾਂ ਨੇ ਬਹੁਤ ਹੈਲਪ ਕੀਤੀ ਆ ਜੀ।
1: ਜੀ ਅੱਛਾ ਮਨਮੀਤ, ਇੱਕ ਮਿਡਫੀਲਡਰ 'ਚ ਤੁਹਾਡੇ ਮੁਤਾਬਕ ਕਿਹੜੇ ਕਿਹੜੇ ਗੁਣ ਹੋਣੇ ਬਹੁਤ ਜ਼ਰੂਰੀ ਨੇ ਕਿ ਉਹ ਕਾਮਯਾਬ ਮਿਡਫੀਲਡਰ ਬਣ ਜਾਏ?
0: ਐਜ਼ ਅ ਮਿਡਫੀਲਡ ਜੀ, ਮੈਨੂੰ ਲੱਗਦਾ ਫਿਟਨੈਸ ਸਭ ਤੋਂ ਫਸਟ ਪ੍ਰਾਇਓਰਟੀ ਆ ਜੀ। ਜੇ ਤੁਸੀਂ ਫਿਟ ਨਹੀਂ ਹੈਗੇ, ਕਿਉਂਕਿ ਤੁਹਾਨੂੰ ਅਪ ਡਾਊਨ ਸਾਰੀ ਗੇਮ ਦੇ ਵਿੱਚ ਕਰਨਾ ਪੈਣਾ, ਤੁਹਾਨੂੰ ਡਿਫੈਂਸ ਦੇ ਵਿੱਚ ਵੀ ਜਾਣਾ ਪੈਣਾ, ਤੁਹਾਨੂੰ ਅਟੈਕ ਦੇ ਵਿੱਚ ਵੀ ਜਾਣਾ ਪੈਣਾ, ਅਤੇ ਐਜ਼ ਅ ਮਿਡਫੀਲਡਰ ਫਿਟਨੈਸ ਤੁਹਾਡੀ ਸਭ ਤੋਂ ਵੱਧ ਪ੍ਰਾਇਓਰਟੀ ਹੋਣੀ ਚਾਹੀਦੀ ਆ ਜੀ। ਉਹ ਤੋਂ ਬਾਅਦ ਜਿਹੜੀ ਤੁਸੀਂ ਗੇਮ ਨੂੰ ਪੜ੍ਹਨਾ ਜਾਂ ਗੇਮ ਨੂੰ ਤੁਸੀਂ ਰੀਡ ਕਰਨਾ ਵੀ ਗੇਮ ਦੇ ਵਿੱਚ ਕੀ ਚੱਲ ਰਿਹਾ ਆ, ਮੈਨੂੰ ਕੀ ਕਰਨ ਦੀ ਲੋੜ ਆ, ਮੇਰੀ ਪੋਜੀਸ਼ਨਿੰਗ ਕੀ ਹੋਣੀ ਚਾਹੀਦੀ ਆ ਜੀ। ਪੋਜੀਸ਼ਨਿੰਗ ਬਹੁਤ ਮੈਟਰ ਕਰਦੀ ਆ ਜੀ, ਅਤੇ ਕਿੱਦਾਂ ਮੈਂ ਅਟੈਕਾਂ ਨੂੰ ਰੋਕ ਸਕਦਾ, ਕਿੱਦਾਂ ਮੈਂ ਅਟੈਕਸ ਨੂੰ ਬਣਾ ਸਕਦਾ, ਭਾਵੇਂ ਬੋਲ ਲਏ ਬਿਨਾਂ ਭਾਵੇਂ ਨਾ ਲਏ ਬਿਨਾਂ, ਉਹ ਚੀਜ਼ ਵੀ ਬਹੁਤ
1: ਜੀ। ਔਰ ਮਿਡਫੀਲਡਰ ਦੀ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਫਾਰਵਰਡ ਨੂੰ ਫੀਡ ਕਰਨਾ, ਪਾਸ ਸਹੀ ਦੇਣੇ, ਸੋ ਜਿਹੜੇ ਫਾਰਵਰਡਸ ਨੇ ਉਹਨਾਂ ਦੇ ਨਾਲ ਤੁਹਾਡਾ ਤਾਲਮੇਲ ਜਾਂ ਕੋਈ ਮੈਚ ਤੋਂ ਪਹਿਲਾਂ ਦੀ ਮੀਟਿੰਗਸ ਦੇ ਨਾਲ ਇਹ ਤੈਅ ਹੁੰਦਾ ਹੈ ਕਿ ਉਹਨਾਂ ਦੀ ਪੋਜੀਸ਼ਨਿੰਗ ਕਿੱਦਾਂ ਦੀ ਹੋਏਗੀ ਜਿੱਥੇ ਤੁਸੀਂ ਫੀਡ ਕਰਨਾ ਉਹਨਾਂ?
0: ਹਾਂਜੀ, ਜਿੱਦਾਂ ਕੋਈ ਵੀ ਗੇਮ ਹੁੰਦੀ ਆ ਜੀ, ਅਸੀਂ ਉਹ ਗੇਮ ਤੋਂ ਪਹਿਲਾਂ ਇੱਕ ਵਾਰੀ ਗੱਲ ਕਰਦੇ ਹਾਂ ਵੀ ਉਹਨਾਂ ਦੇ ਡਿਫੈਂਡਰ ਕਿੱਥੇ ਕਿੱਥੇ ਵੀਕ ਆ ਜੀ, ਅਤੇ ਉਹ ਕਿਹੜੀਆਂ ਕਿਹੜੀਆਂ ਜਗ੍ਹਾ ਛੱਡਦੇ ਆ, ਵੀ ਜੇ ਮੇਰੇ ਕੋਲ ਬੋਲ ਆਉਂਦੀ ਵੀ ਆ ਤਾਂ ਤੁਹਾਡੇ ਉਹ ਰਨ ਹੋਣੇ ਚਾਹੀਦੇ ਆ, ਤੁਹਾਡੀ ਉਹ ਲੀਡਸ ਹੋਣੀ ਚਾਹੀਦੀਆਂ ਵੀ ਜਿੱਥੇ ਮੈਂ ਤੁਹਾਨੂੰ ਬੋਲ ਸਿੱਟ ਸਕਾਂ ਅਤੇ ਤੁਸੀਂ ਫਰੀ ਮਾਈਂਡ ਹੋ ਕੇ ਬੋਲ ਚੁੱਕ ਸਕੋ
1: ਜੀ। ਮਨਮੀਤ, ਹਰ ਪਲੇਅਰ ਦੇ ਕਰੀਅਰ 'ਚ ਨਾ ਕੋਈ ਪਲ ਇੱਦਾਂ ਦੇ ਹੁੰਦੇ ਨੇ ਜਿਹੜੇ ਉਹਦੇ ਚੇਤਿਆਂ 'ਚ ਹੁੰਦੇ ਨੇ, ਪਰਫੋਰਮੈਂਸਿਸ ਕੁਛ ਇੱਦਾਂ ਦੀਆਂ ਹੁੰਦੀਆਂ ਨੇ, ਹੁਣ ਤੱਕ ਦੇ ਕਰੀਅਰ 'ਚ ਤੁਹਾਨੂੰ ਆਪਣੀ ਵਧੀਆ ਪਰਫੋਰਮੈਂਸ ਕਿਹੜੀ ਲੱਗਦੀ ਹੈ?
0: ਹੁਣ ਤੱਕ ਦੇ ਵਿੱਚ ਜਿੰਨਾ ਵੀ ਮੈਂ ਖੇਡ ਰਿਹਾ ਜੀ, ਮੈਨੂੰ ਲੱਗਦਾ ਵੀ ਮੇਰਾ ਜਿਹੜਾ ਪਹਿਲਾ ਗੋਲ ਕੀਤਾ ਸੀ ਮੈਂ ਹਾਕੀ ਇੰਡੀਆ ਲੀਗ 'ਚ ਜੀ,
1: ਅੱਛਾ,
0: ਅਤੇ ਉਹ ਮੈਨੂੰ ਨਹੀਂ ਭੁੱਲ ਸਕਦਾ ਕਿਉਂਕਿ ਮੇਰਾ ਫਸਟ ਗੋਲ ਸੀਗਾ ਜੀ,
1: ਅਤੇ
0: ਜਿਹੜਾ ਮੈਂ ਇੰਨੇ ਵੱਡੇ ਲੈਵਲ ਦੇ ਉੱਤੇ ਕੀਤਾ ਜੀ, ਅਤੇ ਮੈਨੂੰ ਲੱਗਦਾ ਵੀ ਉਹ ਮੈਚ ਮੇਰਾ ਵਧੀਆ ਗਿਆ ਸੀ।
1: ਅੱਛਾ, ਫਿਰ ਇਹਦੇ ਬਾਰੇ ਸਾਨੂੰ ਜ਼ਰਾ ਡਿਟੇਲ 'ਚ ਦੱਸੋ ਕਿ ਹਾਕੀ ਇੰਡੀਆ ਲੀਗ ਦਾ ਮੈਚ ਕਿਹੜੀ ਟੀਮ ਦੇ ਖਿਲਾਫ ਸੀ ਔਰ ਕਿਸ ਤਰੀਕੇ ਨਾਲ ਇਹ ਗੋਲ ਤੁਸੀਂ ਕੀਤਾ ਸੀ?
0: ਇਹ ਸੂਰਮੇ ਦੇ ਖਿਲਾਫ ਸੀ ਜੀ,
1: ਅੱਛਾ,
0: ਅਤੇ ਸਾਡਾ ਮੈਚ ਚੱਲ ਰਿਹਾ ਸੀ, ਅਸੀਂ ਝਾਰਖੰਡ ਦੇ ਵਿੱਚ ਮੈਚ ਖੇਡ ਰਹੇ ਸੀ ਵਾਲਾ ਜੀ, ਅਤੇ ਉਹ ਤੋਂ ਪਹਿਲਾਂ ਵੀ ਮੇਰੇ ਕੋਲ ਇੱਕ ਦੋ ਚਾਂਸ ਆਏ ਆ ਜੀ, ਬਟ ਉਹ ਕਨਵਰਟ ਨਹੀਂ ਹੋ ਸਕੇ ਗੋਲ ਦੇ ਵਿੱਚ, ਬਟ ਇਹ ਜਿੱਦਾਂ ਲਾ ਲਓ ਵੀ ਐਜ਼ ਏ 25 ਲੌਂਗ ਕਾਰਨਰ ਲੱਗਣ ਲੱਗਾ ਸੀ, ਮਨਪ੍ਰੀਤ ਸਿੰਘ ਨੇ ਕੁਇਕ ਸਟਾਰਟ ਕੀਤਾ ਜੀ,
1: ਅਤੇ
0: ਉਹਨਾਂ ਨੇ ਅੰਦਰ ਪੁਸ਼ ਕੀਤਾ ਬੋਲ ਨੂੰ, ਸਾਡਾ ਸੈਮ ਲੇਨ ਫਾਰਵਰਡ ਸੀਗਾ ਜੀ, ਉਹਨੇ ਡਿਫਲੈਕਟ ਕੀਤਾ ਸੈਕਿੰਡ ਪੋਲ 'ਤੇ, ਸੈਕਿੰਡ ਪੋਲ 'ਤੇ ਮੈਂ ਖੜਾ ਸੀ,
1: ਅਤੇ
0: ਲਾ ਲਓ ਵੀ ਮੇਰਾ ਧਿਆਨ ਬੋਲ ਦੇ ਉੱਤੇ ਸੀ ਜਦੋਂ ਆਈ, ਅਤੇ ਮੈਂ ਨਾਲ ਹੀ ਉਸੇ ਟਾਈਮ ਉਹਨੂੰ ਡਿਫਲੈਕਟ ਕੀਤਾ ਅੰਦਰ ਨੂੰ ਵੀ ਇਹਨੂੰ ਅੰਦਰ ਨੂੰ ਡਿਫਲੈਕਟ ਕਰਨਾ ਚਾਹੀਦਾ ਜੀ ਉਸੇ ਟਾਈਮ,
1: ਅਤੇ
0: ਉਹ ਉਸੇ ਟਾਈਮ ਮੈਨੂੰ ਪਤਾ ਲੱਗਿਆ ਵੀ ਗੋਲ ਆ ਜੀ, ਅਤੇ ਉਹ ਮੇਰੇ ਲਈ ਸਭ ਤੋਂ ਵਧੀਆ ਖੁਸ਼ੀ ਦਾ ਪਲ ਸੀ ਮੇਰੇ ਲਈ।
1: ਅੱਛਾ, ਅੱਛਾ, ਹਾਕੀ ਇੰਡੀਆ ਲੀਗ ਖੇਡਣਾ ਜਿਹਦੇ 'ਚ ਸੀਨੀਅਰ ਪਲੇਅਰਸ ਵੀ ਨੇ, ਜਿਹਦੇ 'ਚ ਫੋਰਨ ਪਲੇਅਰਸ ਵੀ ਨੇ ਔਰ ਤੁਸੀਂ ਜੂਨੀਅਰ ਹੋ ਨਾਲ, ਇਹ ਕਿੱਦਾਂ ਦਾ ਤਜਰਬਾ ਰਿਹਾ ਵੀ ਇੱਕ ਡਰੈਸਿੰਗ ਰੂਮ ਉਹਨਾਂ ਸਾਰਿਆਂ ਦੇ ਨਾਲ ਸਾਂਝਾ?
0: ਮੈਨੂੰ ਲੱਗਦਾ ਇਹ ਸਭ ਤੋਂ ਸਾਡੇ ਲਈ ਹੈਲਪਫੁੱਲ ਸੀਗਾ, ਮੇਰੇ ਲਈ ਸਾਰੇ, ਮੇਰੇ ਹਾਲੇ ਤੱਕ ਜਿੰਨਾ ਟਾਈਮ ਵੀ ਗੇਮ ਖੇਡ ਰਿਹਾ, ਮੇਰੇ ਲਈ ਸਭ ਤੋਂ ਸਿੱਖਣ ਨੂੰ ਸਭ ਤੋਂ ਜ਼ਿਆਦਾ ਮੈਨੂੰ ਉੱਥੋਂ ਹੀ ਮਿਲਿਆ ਜੀ, ਵੀ ਜਿੰਨਾ ਕਿ ਵੀ ਮੈਂ ਹੁਣ ਤੱਕ ਸਿੱਖ ਰਿਹਾ ਵੀ ਉਹ ਜਿਹੜੇ ਫੋਰਨਰ ਵੀ ਆ, ਜਿਹੜੇ ਵਰਲਡ ਦੇ ਟੌਪ ਪਲੇਅਰਸ ਆ, ਉਹਨਾਂ ਨਾਲ ਰਹਿਣਾ, ਉਹ ਕਿੱਦਾਂ ਖਾ ਰਹੇ ਆ, ਉਹ ਕਿੱਦਾਂ ਸੋ ਰਹੇ ਆ, ਉਹ ਗੇਮ ਦੇ ਪਹਿਲਾਂ ਕੀ ਸੋਚਦੇ ਆ, ਗੇਮ ਤੋਂ ਬਾਅਦ ਕੀ ਸੋਚ ਰਿਹਾ, ਗੇਮ ਦੇ ਵਿੱਚ ਉਹਨਾਂ ਦੀ ਕੀ ਸੋਚਣੀ ਆ ਜੀ, ਅਤੇ ਮੈਨੂੰ ਲੱਗਦਾ ਵੀ ਉਹਨਾਂ ਨੂੰ ਦੇਖ ਕੇ ਅਸੀਂ ਬਹੁਤ ਕੁਛ ਸਿੱਖਿਆ ਜੀ।
1: ਜੀ ਅੱਛਾ ਮਨਮੀਤ, ਅੱਜ ਕੱਲ੍ਹ ਕਿਹਾ ਜਾਂਦਾ ਹੈ ਕਿ ਗੇਮ 'ਚ ਜਿਹੜਾ ਪੈਸਾ ਹੋਣਾ ਬਹੁਤ ਜ਼ਰੂਰੀ ਹੈ ਔਰ ਪੈਸਾ ਹੋ ਵੀ ਰਿਹਾ, ਭਾਵੇਂ ਉਹ ਲੀਗ ਹੋਵੇ, ਭਾਵੇਂ ਤੁਸੀਂ ਜਿਹੜੇ ਟੂਰਸ ਕਰਦੇ ਹੋ, ਫੈਡਰੇਸ਼ਨ ਤੁਹਾਨੂੰ ਪੇ ਕਰਦੀ ਹੈ, ਇਹ ਤੁਹਾਡੇ ਸਾਰੇ ਬੱਚਿਆਂ 'ਚ ਇਹ ਜਿਹੜਾ ਪੈਸੇ ਦਾ ਡਰਾਈਵ ਹੈ, ਇਹ ਕਿੰਨਾ ਕੁ ਤੁਹਾਨੂੰ ਇੰਸਪਾਇਰ ਕਰਦਾ ਹੈ ਹੋਰ ਅੱਛਾ ਖੇਡਣ ਦੇ ਲਈ?
0: ਪੈਸੇ ਦੇਖੋ ਜੀ, ਪੈਸੇ ਦੇ ਜਿੱਦਾਂ ਮਰਜ਼ੀ ਲਾ ਲਓ ਵੀ ਕਰਦੇ ਹੀ ਆ ਜੀ, ਕਿਉਂਕਿ ਹਰੇਕ ਅਥਲੀਟ ਚਾਹੁੰਦਾ ਆ ਵੀ ਉਹਦੇ ਕੋਲ ਪੈਸੇ ਹੋਣ, ਕਿਉਂਕਿ ਉਹ ਮਿਹਨਤ ਇੰਨੀ ਕਰ ਰਿਹਾ ਆ, ਆਪਣਾ ਦਿਨ ਰਾਤ ਇਹ ਕਰ ਰਿਹਾ ਆ। ਇੰਡੀਆ ਨੂੰ ਖੇਡਣਾ ਡਿਫਰੈਂਟ ਚੀਜ਼ ਆ ਜੀ, ਕਿਉਂਕਿ ਉਹ ਤਾਂ ਇੱਕ ਮਾਣ ਵਾਲੀ ਗੱਲ ਹੋ ਗਈ ਵੀ ਅਸੀਂ ਇੰਡੀਆ ਨੂੰ ਰੈਪ੍ਰਜੈਂਟ ਕਰ ਰਹੇ ਹਾਂ ਜੀ, ਬਟ ਐਜ਼ ਆ ਪਰਸਨ ਲਾਈਫ ਸਾਰੇ ਆਹੀ ਚਾਹੁੰਦੇ ਆ ਜੀ ਕਿ ਉਹਨਾਂ ਕੋਲ ਕਿਤੇ ਨਾ ਕਿਤੋਂ ਇਨਕਮ ਹੋਵੇ ਵੀ ਜਿਹੜੀ ਉਸ ਪਿੱਛੋਂ ਸੋਲਿਡ ਰਹਿ ਸਕਣ ਜੀ।
1: ਜੀ ਜੀ ਮਨਮੀਤ, ਆਉਣ ਵਾਲੇ ਦਿਨਾਂ 'ਚ ਤੁਸੀਂ ਕੀ ਅਚੀਵ ਕਰਨਾ ਚਾਹੋਗੇ? ਕਿਉਂਕਿ ਹਰ ਅਥਲੀਟ ਦਾ ਇੱਕ ਸੁਪਨਾ ਹੁੰਦਾ ਹੈ ਕਿ ਆਹ ਮੇਰਾ ਸਿਖਰ ਹੈ, ਇੱਥੋਂ ਤੱਕ ਮੈਂ ਪਹੁੰਚਣਾ, ਤੁਸੀਂ ਆਪਣਾ ਟਾਰਗੇਟ ਕਿਸ ਤਰੀਕੇ ਦਾ ਰੱਖਿਆ ਹੋਇਆ?
0: ਸਾਡਾ ਟਾਰਗੇਟ ਆਹੀ ਆ ਜੀ ਵੀ ਅਸੀਂ ਓਲੰਪਿਕ ਗੋਲਡ ਲੈ ਕੇ ਆਉਣਾ ਜੀ, ਕਿਉਂਕਿ ਬ੍ਰੌਂਜ਼ ਆ ਚੁੱਕਿਆ ਆ ਅਤੇ ਓਲੰਪਿਕ ਗੋਲਡ ਨੂੰ ਬਹੁਤ ਟਾਈਮ ਹੋ ਗਿਆ ਇਹਨੂੰ, ਅਤੇ ਸਾਡਾ ਮੇਰਾ ਆਹੀ ਟਾਰਗੇਟ ਆ ਜੀ ਵੀ ਮੈਂ ਜਿੰਨੀ ਵੀ ਮੈਂ ਮਿਹਨਤ ਕਰ ਰਿਹਾ ਵੀ ਮੈਂ ਹੋਰ ਮਿਹਨਤ ਕਰ ਸਕਾਂ, ਅਤੇ ਐਟ ਦੀ ਐਂਡ ਜਦੋਂ ਮੈਂ ਆਹੀ ਮੇਰਾ ਡਰੀਮ ਹੀ ਆਹੀ ਆ ਜੀ ਵੀ ਅਸੀਂ ਓਲੰਪਿਕ ਗੋਲਡ ਲੈ ਕੇ ਆਈਏ
1: ਜੀ। ਸੋ ਮਨਮੀਤ, ਤੁਸੀਂ ਸਾਡੇ ਸਟੂਡੀਓਜ਼ 'ਚ ਆਏ, ਖੇਡ ਸੰਸਾਰ ਪ੍ਰੋਗਰਾਮ 'ਚ ਸਾਡੇ ਨਾਲ ਆਪਣੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ, ਬਹੁਤ ਬਹੁਤ ਸ਼ੁਕਰੀਆ ਸਟੂਡੀਓਜ਼ 'ਚ।
0: ਥੈਂਕ ਯੂ।
1: ਖੇਡ ਸੰਸਾਰ ਪ੍ਰੋਗਰਾਮ 'ਚ ਤੁਸੀਂ ਜੂਨੀਅਰ ਹਾਕੀ ਸਟਾਰ ਮਨਮੀਤ ਸਿੰਘ ਦੇ ਨਾਲ ਕੀਤੀ ਗੱਲਬਾਤ ਸੁਣੀ। ਖੇਡ ਸੰਸਾਰ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਖੇਡ ਸਰਗਰਮੀਆਂ ਬਾਰੇ ਵੀ ਦੱਸਦੇ ਹੁੰਦੇ ਹਾਂ,

ਹੁਣ ਤੱਕ ਉੱਥੇ ਕਾਰਗੁਜ਼ਾਰੀਆਂ ਕੀ ਰਹੀਆਂ, ਭਾਰਤ ਦਾ ਪ੍ਰਦਰਸ਼ਨ ਕਿੱਦਾਂ ਦਾ ਰਿਹਾ, ਭਾਰਤ ਨੇ ਤਗਮੇ ਕਿੰਨੇ ਹਾਸਿਲ ਕੀਤੇ ਨੇ, ਇਹਦੇ ਬਾਰੇ ਤੁਸੀਂ ਥੋੜ੍ਹੀ ਦੇਰ ਬਾਅਦ ਹੀ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਕੀਤੀ ਜਾਂਦੀ ਰਿਪੋਰਟ ਵਿੱਚ ਸੁਣੋਗੇ। ਖੇਡ ਸੰਸਾਰ ਪ੍ਰੋਗਰਾਮ 'ਚ ਇਹਨਾਂ ਏਸ਼ੀਅਨ ਖੇਡਾਂ ਦੇ ਕੁਝ ਰੋਚਕ ਤੱਤ ਤੁਹਾਨੂੰ ਦੱਸਦੇ ਹਾਂ। 19 ਸਪਟੈਂਬਰ ਤੋਂ ਲੈ ਕੇ 4 ਅਕਤੂਬਰ ਤੱਕ ਇਹ ਏਸ਼ੀਆਈ ਖੇਡਾਂ ਖੇਡੀਆਂ ਜਾਣੀਆਂ ਨੇ। ਜਾਪਾਨ ਤੀਜੀ ਵਾਰ ਇਹਨਾਂ ਦੀ ਮੇਜ਼ਬਾਨੀ ਕਰ ਰਿਹਾ। ਪਹਿਲੀ ਵਾਰ 1958 ਵਿੱਚ ਟੋਕੀਓ ਵਿੱਚ ਜਾਪਾਨ ਨੇ ਮੇਜ਼ਬਾਨੀ ਕੀਤੀ ਸੀ, ਦੂਜੀ ਵਾਰ 1994 'ਚ ਹੀਰੋਸ਼ੀਮਾ ਵਿਖੇ ਏਸ਼ੀਅਨ ਖੇਡਾਂ ਹੋਈਆਂ ਸਨ। ਇਹਨਾਂ ਖੇਡਾਂ ਦਾ ਅਧਿਕਾਰਿਤ ਮਾਸਕਟ ਹੋਨ ਹੋਨ ਹੈ। ਇਹ ਜਿਹੜਾ ਮਾਸਕਟ ਹੈ ਇਹ ਇੱਕ ਟਾਈਗਰ ਫਿਸ਼ ਦਾ ਕਿਰਦਾਰ ਹੈ ਜੋ ਜਾਪਾਨ ਦੇ ਰਵਾਇਤੀ ਰੱਖਿਅਕ ਦੇਵਤੇ ਸ਼ਾਚੀ ਹੋਕੋ 'ਤੇ ਆਧਾਰਿਤ ਹੈ। ਇਸ ਵਾਰ ਦੀਆਂ ਜਿਹੜੀਆਂ ਖੇਡਾਂ ਨੇ ਉਹਨਾਂ ਦਾ ਮੋਟੋ ਬਹੁਤ ਵਧੀਆ ਹੈ। ਮੋਟੋ ਰੱਖਿਆ ਗਿਆ ਇਮੈਜਿਨ ਵਨ ਏਸ਼ੀਆ, ਇੱਕੋ ਹੀ ਏਸ਼ੀਆ ਦੀ ਕਲਪਨਾ ਕਰੋ, ਜੋ ਖੇਡਾਂ ਰਾਹੀਂ ਆਪਸੀ ਸ਼ਾਂਤੀ, ਸਾਂਝ ਅਤੇ ਏਕੇ ਦਾ ਸੁਨੇਹਾ ਦਿੰਦਾ ਹੈ। ਏਸ਼ੀਆਈ ਖੇਡਾਂ ਦੇ ਇਸ ਮਹਾਕੁੰਭ ਵਿੱਚ 45 ਤੋਂ ਵੱਧ ਦੇਸ਼ਾਂ ਦੇ ਲਗਭਗ 11,000 ਤੋਂ ਵੱਧ ਐਥਲੀਟ ਹਿੱਸਾ ਲੈ ਰਹੇ ਨੇ। 43 ਸਪੋਰਟਸ ਡਿਸਿਪਲਿਨਸ ਨੇ ਜਿਨ੍ਹਾਂ 'ਚ ਖੇਡਾਂ ਖੇਡੀਆਂ ਜਾ ਰਹੀਆਂ ਨੇ। ਕੁਝ ਨਵੇਂ ਇਵੈਂਟਸ ਵੀ ਸ਼ਾਮਿਲ ਕੀਤੇ ਗਏ ਨੇ, ਜਿੱਦਾਂ

0: ਰੱਖਿਆ ਗਿਆ। ਇਮੈਜਿਨ ਵਨ ਏਸ਼ੀਆ, ਇੱਕੋ ਹੀ ਏਸ਼ੀਆ ਦੀ ਕਲਪਨਾ ਕਰੋ ਜੋ ਖੇਡਾਂ ਰਾਹੀਂ ਆਪਸੀ ਸ਼ਾਂਤੀ, ਸਾਂਝ ਤੇ ਏਕੇ ਦਾ ਸੁਨੇਹਾ ਦਿੰਦਾ ਹੈ। ਏਸ਼ੀਆਈ ਖੇਡਾਂ ਦੇ ਇਸ ਮਹਾਕੁੰਭ ਵਿੱਚ 45 ਤੋਂ ਵੱਧ ਦੇਸ਼ਾਂ ਦੇ ਲਗਭਗ 11,000 ਤੋਂ ਵੱਧ ਐਥਲੀਟ ਹਿੱਸਾ ਲੈ ਰਹੇ ਨੇ। 43 ਸਪੋਰਟਸ ਡਿਸਿਪਲਿਨਸ ਨੇ ਜਿਨ੍ਹਾਂ 'ਚ ਖੇਡਾਂ ਖੇਡੀਆਂ ਜਾ ਰਹੀਆਂ ਨੇ। ਕੁਝ ਨਵੇਂ ਇਵੈਂਟਸ ਵੀ ਸ਼ਾਮਿਲ ਕੀਤੇ ਗਏ ਨੇ, ਜਿੱਦਾਂ ਮਿਕਸਡ ਮਾਰਸ਼ਲ ਆਰਟਸ, ਜਿਸ ਵਿੱਚ ਸਾਡਾ ਭਾਰਤ ਦਾ ਇੱਕ ਮੈਡਲ ਆ ਚੁੱਕਾ ਹੈ। ਈ ਸਪੋਰਟਸ, ਟੈਕ ਬਾਲ ਤੇ ਵਰਚੁਅਲ ਤਾਇਕਵਾਂਡੋ ਨੂੰ ਵੀ ਇਸ ਵਾਰ ਸ਼ਾਮਿਲ ਕੀਤਾ ਗਿਆ। ਇਸ ਵਾਰ ਦੀਆਂ ਏਸ਼ੀਆਈ ਖੇਡਾਂ ਦੀ ਵਿਲੱਖਣ ਗੱਲ ਇਹ ਹੈ ਕਿ ਖਰਚਾ ਘਟਾਉਣ ਤੇ ਵੱਖਰਾ ਤਜਰਬਾ ਦੇਣ ਲਈ ਇੱਥੋਂ ਦੇ ਪ੍ਰਬੰਧਕਾਂ ਨੇ ਰਵਾਇਤੀ ਖੇਡ ਪਿੰਡ ਬਣਾਉਣ ਦੀ ਬਜਾਏ ਲਗਭਗ 4,600 ਅਥਲੀਟਾਂ ਤੇ ਅਧਿਕਾਰੀਆਂ ਦੇ ਰਹਿਣ ਲਈ ਇੱਕ ਲਗਜ਼ਰੀ ਕਰੂਜ਼ ਲਾਈਨਰ ਕਿਰਾਏ ਤੇ ਲਿਆ ਹੈ ਜੋ ਨਾਗੋਇਆ ਬੰਦਰਗਾਹ ਤੇ ਖੜਾ ਕੀਤਾ ਗਿਆ ਹੈ। ਸੋ ਅੱਜ ਦੇ ਦਿਨ ਭਾਰਤ ਦੇ 499 ਅਥਲੀਟਾਂ ਦੇ ਦਲ ਚੋਂ ਕਿਹਨਾਂ ਨੇ ਦਾਅਵੇਦਾਰੀ ਪੇਸ਼ ਕੀਤੀ ਤੇ ਕਿਹਨਾਂ ਨੇ ਕੀ ਪ੍ਰਾਪਤ ਕੀਤਾ, ਇਹ ਸਾਰੀ ਜਾਣਕਾਰੀ ਤੁਸੀਂ ਹੁਣ ਤੋਂ ਥੋੜੀ ਦੇਰ ਬਾਅਦ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਕੀਤੀ ਜਾਂਦੀ ਇੱਕ ਵਿਸ਼ੇਸ਼ ਰੇਡੀਓ ਰਿਪੋਰਟ ਵਿੱਚ ਸੁਣੋਗੇ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਅਸੀਂ ਤੁਹਾਨੂੰ ਆਪਣੇ FM ਰੇਨਬੋ ਚੈਨਲ ਤੇ ਵੀ ਦੇ ਰਹੇ ਹਾਂ ਆਰਲੀ ਅਪਡੇਟਸ ਦੇ ਜ਼ਰੀਏ। ਹੁਣ ਅੱਜ ਦਾ ਖੇਡ ਸੰਸਾਰ ਪ੍ਰੋਗਰਾਮ ਖਤਮ ਕਰਨ ਦੀ ਆਪਣੇ ਦੋਸਤ ਵੀਰਿੰਦਰ ਨੂੰ ਦੇ ਦਿਓ ਇਜਾਜ਼ਤ। ਨਮਸਕਾਰ। ਖੇਡ ਸੰਸਾਰ
1: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਡ ਸੰਸਾਰ। ਅੱਜ ਇਸ ਪ੍ਰੋਗਰਾਮ 'ਚ ਹਾਕੀ ਪਲੇਅਰ ਮਨਮੀਤ ਸਿੰਘ ਰਾਏ ਨਾਲ ਕੀਤੀ ਗੱਲਬਾਤ ਸੁਣਵਾਈ ਗਈ।
0: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ, ਕੌਣ ਚੁੰਮੇਗਾ ਜਿੱਤ ਦਾ ਸਿਖਰ, ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ, ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ FM ਰੇਨਬੋ, ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ 10 ਵਜਣ ਵਾਲੇ ਨੇ। ਹੁਣ ਤੋਂ ਥੋੜੀ ਦੇਰ ਬਾਅਦ ਸਾਡੇ ਦਿੱਲੀ ਕੇਂਦਰ ਰਾਹੀਂ 20ਵੀਆਂ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ ਸੁਣਵਾਈਆਂ ਜਾਣਗੀਆਂ।

ਹੁਣੇ ਤੁਸੀਂ 20 ਏਸ਼ੀਅਨ ਖੇਡ ਦੀਆਂ ਮੁੱਖ ਝਲਕੀਆਂ ਸੁਣ ਰਹੇ ਸੀ ਸਾਡੇ ਦਿੱਲੀ ਕੇਂਦਰ ਰਾਹੀਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਪੰਜਾਬੀ ਗੀਤ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ।

ਤੁਸੀਂ ਸੁਣ ਰਹੇ ਸੀ ਕੁਝ ਪੰਜਾਬੀ ਗੀਤ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 10:30 ਵਜ ਰਹੇ ਨੇ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਸਰਗਮ।

ਚੋਰੀ ਚੋਰੀ ਫਿਲਮ ਦਾ ਇੱਕ ਗੀਤ ਅਸੀਂ ਸੁਣ ਰਹੇ ਸੀ ਮੰਨਾ ਡੇ ਅਤੇ ਲਤਾ ਮੰਗੇਸ਼ਕਰ ਦੀਆਂ ਆਵਾਜ਼ਾਂ ਵਿੱਚ। ਕਹਿੰਦੇ ਜਿਸ ਦਿਲ ਵਿੱਚ ਪਿਆਰ ਹੈ ਉਸ ਦਿਲ ਦੇ ਅੰਦਰ ਰੱਬ ਵੱਸਦਾ ਹੈ, ਅਤੇ ਜਿੱਥੇ ਰੱਬ ਹੈ ਉੱਥੇ ਹਰ ਗੱਲ ਹਰ ਕੰਮ ਆਪੇ ਸਿੱਧਾ ਅਤੇ ਸਪਸ਼ਟ ਆਪਣਾ ਰਸਤਾ ਬਣਾ ਲੈਂਦਾ ਹੈ। ਸੋ ਦਿਲ ਵਿੱਚ ਪਿਆਰ ਦੇ ਆਉਣ ਦੇ ਸਾਰੇ ਰਸਤੇ ਖੋਲ੍ਹ ਦਿਓ, ਕੀ ਪਤਾ ਕਿਹੜਾ ਪਿਆਰਾ ਕਦਮ ਤੁਹਾਡੇ ਦਿਲ ਨੂੰ ਹੋਰ ਪਿਆਰ ਕਰਨਾ ਸਿਖਾ ਦੇ।

ਤੁਸੀਂ ਸੁਣ ਰਹੇ ਸੀ ਕੋਹਿਨੂਰ ਫਿਲਮ 'ਚੋਂ ਲਿਆ ਗਿਆ ਗੀਤ ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਦੀਆਂ ਆਵਾਜ਼ਾਂ ਵਿੱਚ। ਪ੍ਰੋਗਰਾਮ ਦਾ ਅਗਲਾ ਗੀਤ ਤੁਹਾਨੂੰ ਸੁਣਾਉਂਦੀ ਹਾਂ ਪਿਆਰ ਕੀ ਜਾ ਫਿਲਮ 'ਚੋਂ ਲਿਆ ਗਿਆ, ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫੀ ਦੀਆਂ ਆਵਾਜ਼ਾਂ ਵਿੱਚ।

ਕਹਿੰਦੇ ਨੇ ਪਿਆਰ ਇੱਕ ਲਫ਼ਜ਼ ਨਹੀਂ ਅਹਿਸਾਸ ਹੈ, ਅਜਿਹਾ ਅਹਿਸਾਸ ਜੋ ਤੁਹਾਨੂੰ ਸਿਖਾਉਂਦਾ ਹੈ ਕਿ ਦਰਦ ਨਫ਼ਰਤ ਨੂੰ ਆਪਣੇ ਅੰਦਰ ਜਗ੍ਹਾ ਨਹੀਂ ਬਣਾਉਂਦੇ ਨੇ। ਸੋ ਇਸ ਅਹਿਸਾਸ ਨੂੰ ਆਪਣੇ ਅੰਦਰ ਜਜ਼ਬ ਕਰ ਲਓ ਅਤੇ ਇਸ ਅਹਿਸਾਸ ਨੂੰ ਹਰ ਦਮ ਮਹਿਸੂਸ ਵੀ ਕਰੋ।

ਕਸ਼ਮੀਰ ਕੀ ਕਲੀ ਇਸ ਫਿਲਮ ਦਾ ਗੀਤ ਤੁਸੀਂ ਸੁਣ ਰਹੇ ਸੀ ਮੁਹੰਮਦ ਰਫੀ ਤੇ ਲਤਾ ਮੰਗੇਸ਼ਕਰ ਦੀ ਆਵਾਜ਼ਾਂ ਵਿੱਚ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਫਿਲਮ ਜਬ ਜਬ ਫੂਲ ਖਿਲੇ ਚੋਂ ਲਿਆ ਗਿਆ, ਆਵਾਜ਼ ਲਤਾ ਮੰਗੇਸ਼ਕਰ ਦੀ।

ਆਕਾਸ਼ਵਾਣੀ ਡੀਟੀਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਚੰਦਰ ਕੇਂਦਰ ਹੈ। ਰਾਤ ਦੇ 11 ਵਜ ਕੇ 10 ਮਿੰਟ ਅਤੇ 37 ਸੈਕਿੰਡ ਹੋਏ ਨੇ। ਸਮਾਂ ਹੋ ਰਿਹਾ ਜੀ ਪ੍ਰੋਗਰਾਮ ਸੁਗਾਤ ਦਾ। ਜੀ ਹਾਂ, ਲਾਈਵ ਫੋਨ ਇਨ ਖਤਾਂ ਤੇ ਅਧਾਰਿਤ ਔਰ ਵਟਸਐਪ ਮੈਸੇਜਸ ਤੇ ਅਧਾਰਿਤ ਪ੍ਰੋਗਰਾਮ ਸੁਗਾਤ। ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਹਿੱਸਾ ਲੈ ਸਕਦੇ ਹੋ, ਆਪਣੀ ਪਸੰਦ ਦਾ ਗੀਤ ਸੁਣ ਸਕਦੇ ਹੋ। ਸਾਨੂੰ ਕਾਲ ਕਰੋ ਜੀ 0181 2813074। ਔਰ ਅਗਰ ਤੁਸੀਂ ਆਪਣਾ ਮੈਸੇਜ ਵਟਸਐਪ ਰਾਹੀਂ ਪਹੁੰਚਾਉਣਾ ਚਾਹੁੰਦੇ ਹੋ, ਆਪਣੀ ਫਰਮਾਇਸ਼ ਵਟਸਐਪ ਰਾਹੀਂ ਪਹੁੰਚਾਉਣਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਭੇਜੋ। ਸਾਡਾ ਨੰਬਰ ਹੈ ਜੀ 94-655-3670। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਜੀ ਗਿੱਪੀ ਗਰੇਵਾਲ ਦੇ ਗਾਇਆ ਹੋਏ ਇਸ ਗੀਤ ਦੇ ਨਾਲ, ਅਤੇ ਇਸ ਗੀਤ ਤੋਂ ਬਾਅਦ ਫਿਰ ਦੁਬਾਰਾ ਮਿਲਦੇ ਹਾਂ ਜੀ। ਪ੍ਰੋਗਰਾਮ ਚੱਲਦਾ ਜੀ ਸੁਗਾਤ, ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਡੀਟੀਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ।

ਸਾਡੇ ਜਿਹੜੇ ਸੁਣਨ ਵਾਲੇ ਸਾਡੇ ਨਾਲ ਹੁਣੇ ਹੁਣੇ ਜੁੜੇ ਨੇ ਜੀ, ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਜੈ ਨੂੰ ਆਖਦੇ ਹਾਂ, ਸਭ ਨੂੰ ਵੈਲਕਮ ਕਰਦੇ ਹਾਂ ਜੀ। ਪ੍ਰੋਗਰਾਮ ਚੱਲ ਰਿਹਾ ਸੌਗਾਤ, ਲਾਈਵ ਫੋਨ ਖਤਾਂ 'ਤੇ ਆਧਾਰਿਤ ਔਰ ਵਟਸਐਪ ਮੈਸੇਜਿਸ 'ਤੇ ਆਧਾਰਿਤ ਪ੍ਰੋਗਰਾਮ ਸੌਗਾਤ। ਇਸ ਪ੍ਰੋਗਰਾਮ 'ਚ ਤੁਸੀਂ ਵੀ ਹਿੱਸਾ ਲੈ ਸਕਦੇ ਹੋ, ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਔਰ ਆਪਣੀ ਪਸੰਦ ਦਾ ਗੀਤ ਸੁਣ ਸਕਦੇ ਹੋ। ਇਹਦੇ ਵਾਸਤੇ ਤੁਸੀਂ ਸਿਰਫ ਸਾਨੂੰ ਕਾਲ ਕਰਨਾ 0181 28 13 074, ਔਰ ਅਗਰ ਤੁਸੀਂ ਵਟਸਐਪ ਰਾਹੀਂ ਆਪਣੀ ਫਰਮਾਇਸ਼ ਭੇਜਣਾ ਚਾਹੁੰਦੇ ਹੋ, ਆਪਣਾ ਸੰਦੇਸ਼ ਭੇਜਣਾ ਚਾਹੁੰਦੇ ਹੋ, ਸਾਡਾ ਨੰਬਰ ਨੋਟ ਕਰੋ ਜੀ, 9465536077। ਅਗਰ ਤੁਸੀਂ ਸਾਨੂੰ ਮੈਸੇਜ ਇੰਡੀਆ ਦੇ ਬਾਹਰੋਂ ਕਰ ਰਹੇ ਹੋ ਤਾਂ ਕੰਟਰੀ ਕੋਡ +91 ਯਾਨੀ 009

ਮਨ ਲਗਾਉਣਾ ਨਾ ਭੁੱਲਣਾ ਜੀ। ਪ੍ਰੋਗਰਾਮ ਦਾ ਆਗਾਜ਼ ਹੋ ਚੁੱਕਿਆ, ਆਪਾਂ ਹੁਣੇ ਸਾਰਿਆਂ ਨੇ ਰਲ ਕੇ ਇੰਜੋਏ ਕੀਤਾ ਗਿੱਪੀ ਗਰੇਵਾਲ ਦੀ ਆਵਾਜ਼ਾਂ ਵਿੱਚ ਇੱਕ ਪੰਜਾਬੀ ਗੀਤ। ਇਸ ਤਰ੍ਹਾਂ ਸਫ਼ਰ ਜਾਰੀ ਰਹੇਗਾ ਸਵੇਰੇ 1 ਵਜੇ ਤੱਕ, ਯਾਨੀ ਕਿ ਸਵੇਰੇ 1 ਵਜੇ ਤੱਕ ਤੁਹਾਡਾ ਔਰ ਮੇਰਾ ਸਾਥ ਰਹੇਗਾ। ਅਸੀਂ ਸੁਣਾਂਗੇ ਪੰਜਾਬੀ ਗੀਤ, ਗੱਲਾਂ ਬਾਤਾਂ ਕਰਾਂਗੇ, ਆਪਣੇ ਸਰੋਤਿਆਂ ਦੇ ਵਿਚਾਰ ਵੀ ਸੁਣਾਂਗੇ। 1 ਵਜੇ ਤੁਸੀਂ ਸੁਣ ਸਕੋਗੇ ਪੰਜਾਬੀ ਮੈਲੋਡੀਅਸ ਗੀਤ। ਇਹ ਪ੍ਰੋਗਰਾਮ ਸਵੇਰੇ 2 ਵਜੇ ਤੱਕ ਜਾਰੀ ਰਹੇਗਾ ਔਰ 2 ਵਜੇ ਸ਼ੁਰੂ ਕਰਾਂਗੇ ਪੰਜਾਬੀ ਯੁਗਲ ਗੀਤਾਂ ਦਾ ਪ੍ਰੋਗਰਾਮ, ਪੰਜਾਬੀ ਟਿਊਟ ਮਿਊਜ਼ਿਕ। ਪੰਜਾਬੀ ਟਿਊਟ ਮਿਊਜ਼ਿਕ ਸਵੇਰੇ 3 ਵਜੇ ਤੱਕ ਜਾਰੀ ਰਹੇਗਾ। 3 ਵਜੇ ਸਵੇਰੇ ਤੜਕੇ ਅੰਮ੍ਰਿਤ ਵੇਲਾ ਹੁੰਦਾ, ਪ੍ਰਭੂ ਭਗਤੀ ਦਾ, ਪ੍ਰਭੂ ਸਿਮਰਨ ਦਾ ਸਮਾਂ ਹੁੰਦਾ। ਸਰਵ ਕਰਾਂਗੇ ਗੁਰਬਾਣੀ ਵਿਚਾਰ ਔਰ 3:30 ਤੇ ਸਰਵ ਕਰਾਂਗੇ ਕੁਛ ਭਜਨ, ਕੁਛ ਭਗਤੀ ਗੀਤ। ਠੀਕ 4 ਵਜੇ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਐਸੀ ਸਵੇਰੇ 4 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਰੂਪਰੇਖਾ। ਪ੍ਰੋਗਰਾਮ ਦਾ ਆਗਾਜ਼ ਹੋ ਚੁੱਕਿਆ ਜੀ, ਤੇ ਆਓ ਹੁਣ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਪਹਿਲੇ ਕਾਲਰ ਦੇ ਨਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਂ ਤੁਹਾਡਾ ਆਰਜ ਦੋਸਤ ਅਮਿਤ ਬੋਲ ਰਿਹਾ ਜੀ। ਹਾਂਜੀ ਰਾਜੂ ਜੀ, ਕੀ ਹਾਲ ਚਾਲ ਨੇ? ਤੁਹਾਡੇ ਸ਼ਹਿਰ ਚੰਡੀਗੜ੍ਹ ਦਾ ਕੀ ਹਾਲ ਚਾਲ ਨੇ? ਜੀ ਜੀ ਜੀ ਜੀ ਬਿਲਕੁਲ ਜੀ, ਸਾਰੇ ਪਾਸੇ ਤਬਦੀਲੀ ਹੋ ਰਹੀ ਹੈ ਤੇ ਪਰਮਾਤਮਾ ਦਾ ਸ਼ੁਕਰ ਹੈ ਜੀ, ਮੌਸਮ ਹੁਣ ਅੱਗੇ ਨਾਲ ਕੁਛ ਬੈਟਰ ਹੋ ਗਿਆ। ਹੋਰ ਸੁਣੋ, ਅੱਜ ਦਾ ਦਿਨ ਕਿਸ ਤਰ੍ਹਾਂ ਦਾ ਬੀਤਿਆ ਜੇ? ਵਧੀਆ, ਮਾੜਾ ਕਿ ਐਵਰੇਜ ਨੋਰਮਲ? ਚਲੋ ਸ਼ੁਕਰ ਹੈ ਜੀ, ਸ਼ੁਕਰ ਹੈ, ਬਹੁਤ ਵਧੀਆ, ਅੱਛੀ ਗੱਲ ਹੈ। ਤੇ ਕੋਈ ਟਾਈਮ ਮਿਲਿਆ ਸਾਡੇ ਪ੍ਰੋਗਰਾਮ ਸੁਣਨ ਦਾ ਕਿ ਸਿਰਫ ਮਸਰੂਫ ਰਹੇ ਹੋ, ਬਿਜ਼ੀ ਰਹੇ ਹੋ? ਠੀਕ ਹੈ ਰਾਜੂ ਜੀ, ਅੱਜ ਤੁਸੀਂ ਸਾਨੂੰ ਸਾਰਿਆਂ ਨੂੰ ਕਿਹੜਾ ਗੀਤ ਸੁਣਵਾ ਰਹੇ ਹੋ? ਹਾਂ ਹਾਂ ਡੋਰੀਆ, ਠੀਕ ਹੈ ਰਾਜੂ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਤੁਹਾਡਾ। ਰਾਜੂ ਜੀ ਦੀ ਪਸੰਦ ਦਾ ਗੀਤ ਸੁਣਨ ਤੋਂ ਪਹਿਲਾਂ ਅਸੀਂ ਕੁਛ ਵਟਸਐਪ ਮੈਸੇਜਸ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ ਜੀ, ਜਿਹੜੇ ਸਾਡੇ ਸਰੋਤਾ ਸਾਨੂੰ ਬੜੇ ਪਿਆਰ ਨਾਲ ਲਗਾਤਾਰ ਭੇਜ ਰਹੇ ਨੇ ਜੀ, ਔਰ ਪੂਰੀ ਸਕਰੀਨ ਸਾਡੀ ਭਰ ਚੁੱਕੀ ਹੈ ਇਸ ਵੇਲੇ ਮੈਸੇਜਸ ਦੇ ਨਾਲ। ਲਓ ਜੀ, ਪਹਿਲਾ ਮੈਸੇਜ ਸਾਨੂੰ ਭੇਜ ਰਹੇ ਨੇ ਸੁਖਵੀਰ ਸਿੰਘ। ਵਾਹ ਜੀ ਵਾਹ, ਦੇਖੀਏ ਕਿੱਥੋਂ ਦੇ ਰਹਿਣ ਵਾਲੇ ਨੇ। ਸੁਖਵੀਰ ਸਿੰਘ, ਕੋਮਲਪ੍ਰੀਤ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ, ਜੀ ਆਇਆਂ ਨੂੰ ਆਖਦੇ ਹਾਂ ਵੀਰ ਜੀ, ਤੁਹਾਨੂੰ ਸਭ ਨੂੰ ਔਰ ਤੁਹਾਡੀ ਫੈਮਿਲੀ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ। ਅਤੇ ਤੁਸੀਂ ਕਿਹਾ ਕਿ ਕੋਈ ਵੀ ਪੰਜਾਬੀ ਗੀਤ ਸੁਣਾ ਦਿਉ, ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ। ਅਗਲਾ ਮੈਸੇਜ ਜਿਹੜਾ ਅਸੀਂ ਸ਼ਾਮਿਲ ਕਰ ਰਹੇ ਹਾਂ ਜੀ, ਇਹ ਸਾਨੂੰ ਭੇਜ ਰਹੇ ਨੇ ਅਨਿਲ ਜੈਨ, ਸੰਯਮ ਜੈਨ, ਮੁਸਕਾਨ ਜੈਨ, ਮਾਸਟਰ ਜੀਵਨ ਜੈਨ, ਸਰਦਾਨਾ ਮੇਰਠ ਤੋਂ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਸੈਕਟਰ 67 ਮੋਹਾਲੀ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਜੈਵੀ, ਡਾਕਟਰ ਅਮਨਦੀਪ। ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ, ਬਿੱਟਾ ਬਜਾਜ। ਕੁਮਾਰ ਹੇੜਾ ਸਹਾਰਨਪੁਰ ਤੋਂ ਸੈਦ ਮਸਰੂਰ, ਸ਼ਾਇਨਾ, ਅਕਸਾ, ਨਾਜ਼ੇ, ਇਬਰਾਹਿਮ, ਸਦਾਮ। ਹਮੇ ਕਿਸੀ ਵੀ ਸਦਾਬਹਾਰ ਪੰਜਾਬੀ ਗੀਤ ਮੇ ਸ਼ਾਮਿਲ ਕਰੇ, ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਹਿਬ ਰਹੀਮ, ਰਾਜਜਹਾਂ। ਰਹਿਣ ਵਾਲੇ ਨੇ ਆਜ਼ਾਦ ਨਗਰ, ਲਕਸ਼ਕਰ, ਹਰਿਦੁਆਰ, ਉੱਤਰਾਖੰਡ ਤੋਂ। ਮਜਨੂੰ ਕਟਿੱਲਾ ਤੋਂ ਮੈਸੇਜ ਭੇਜ ਰਹੇ ਨੇ ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਅਤੇ ਬਹੁਤ ਸਾਰੇ ਸਾਥੀ। ਸਤਨਾ MP ਤੋਂ ਉਮੰਗ ਮਲਿਕ, ਆਕਾਂਕਸ਼ਾ ਮਲਿਕ ਅਤੇ ਮਾਹੀ ਮਲਿਕ। ਲਓ ਜੀ, ਸਾਡੇ ਸਭ ਦੇ ਪਿਆਰੇ ਹਰਮਨ ਪਿਆਰੇ ਦੋਸਤ ਗੁਰਮੀਤ ਸਿੰਘ ਮੀਤਾ ਜੀ ਵੀ ਆ ਗਏ ਨੇ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ। ਵੈਲਕਮ ਮੀਤਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ। ਨਲੇਸ਼ਵਰ ਨਗਰ, ਨਰਵੇਲ, ਮਹਾਰਾਸ਼ਟਰ ਤੋਂ ਮੈਸੇਜ ਭੇਜ ਰਹੇ ਨੇ PS ਗਵਾਨਕਰ, ਨਿਰਮਲਾ, ਵਿਸ਼ਾਲ ਗਵਾਨਕਰ। ਮਲਕਾਪੁਰ ਮਹਾਰਾਸ਼ਟਰ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਨਾਰਾਇਣ ਇੰਗਲੇ, ਸੁਪਾਨ, ਆਸ਼ੀਸ਼ ਮੋਹਿੰਕਰ। ਲਓ ਜੀ, ਮੈਸੇਜ ਹੋਰ ਵੀ ਬਹੁਤ ਸਾਰੇ ਨੇ, ਆਪਾਂ ਨਾਲ ਨਾਲ ਸ਼ਾਮਿਲ ਕਰੀ ਜਾਵਾਂਗੇ ਪ੍ਰੋਗਰਾਮ ਵਿੱਚ। ਪਹਿਲਾਂ ਗੀਤ ਸੁਣ ਲਿਆ ਜਾਏ ਜਿਹੜੀ ਫਰਮਾਇਸ਼ ਸਾਨੂੰ ਰਾਜੂ ਜੀ ਨੇ ਚੰਡੀਗੜ੍ਹ ਤੋਂ ਕੀਤੀ ਹੈ। ਬਿਲਕੁਲ ਜੀ ਰਾਜੂ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇੰਨਾ ਪਿਆਰਾ ਗੀਤ ਸੁਣਾਉਣ ਦੇ ਲਈ, ਤੁਹਾਡੀ ਪਸੰਦ ਆ ਕਿ ਤੁਸੀਂ ਸਾਰੇ ਇੰਜੋਏ ਕਰ ਰਹੇ ਹਾਂ ਜੀ। ਬਲਕਾਰ ਸਿੱਧੂ ਦੀ ਆਵਾਜ਼ਾਂ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਸੁਗਾਤ, ਔਰ ਮੈਂ ਤੁਹਾਡਾ ਆਰਜ ਦੋਸਤ ਅਮਿਤ ਇਸ ਗੀਤ ਤੋਂ ਬਾਅਦ ਫਿਰ ਹਾਜ਼ਰ ਹੋਣਾ ਜੀ।

0: ਬਿਲਕੁਲ
1: ਵਾਹ ਜੀ ਵਾਹ, ਬਹੁਤ ਅੱਛੀ ਗੱਲ ਹੈ, ਬਿਲਕੁਲ ਬਿਲਕੁਲ,
0: ਬਹੁਤ ਵਧੀਆ ਦਿਨ ਬੀਤਿਆ।
1: ਚਲੋ ਸ਼ੁਕਰ ਹੈ ਪ੍ਰਮਾਤਮਾ। ਅੱਛਾ ਮਨਜੀਤ ਕੌਰ ਜੀ, ਗੀਤ ਕਿਹੜਾ ਸੁਣਵਾਓ ਕੋਈ ਸਾਨੂੰ?
0: ਗੀਤ ਸੁਣਾ ਦੋ, ਵਧੀਆ ਜਿਹਾ ਸੁਣਾ ਦੋ, ਨਿਮਰਤ ਖਿਆਲਾ ਦਾ।
1: ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਪਸੰਦ ਦਾ ਗੀਤ ਜ਼ਰੂਰ ਜ਼ਰੂਰ ਸੁਣਾਂਗੇ ਜੀ, ਲੇਕਿਨ ਪਹਿਲਾਂ ਅਸੀਂ ਕੁਝ ਵਟਸਐਪ ਮੈਸੇਜਸ ਸੁਣ ਲਈਏ, ਅਤੇ ਜਿਨ੍ਹਾਂ ਦੀ ਵਿਚਾਰਿਆਂ ਦੀ ਕਾਲ ਸਾਡੇ ਸ਼ਰੋਤੇ ਨਹੀਂ ਲਗਾ ਪਾ ਰਹੇ, ਉਹਨਾਂ ਦੇ ਮੈਸੇਜਸ ਆ ਰਹੇ ਨੇ, ਉਹਨਾਂ ਨਾਲ ਗੱਲਬਾਤ ਅਸੀਂ ਮੈਸੇਜ ਥਰੂ ਹੀ ਕਰਦੇ ਹਾਂ। ਠੀਕ ਹੈ ਜੀ, ਅਤੇ ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਇੱਕ ਵਾਅਦਾ ਆਪਣੇ ਸਾਰੇ ਸੁਣਨ ਵਾਲੇ ਸਰੋਤਿਆਂ ਨਾਲ ਅਸੀਂ ਅਕਸਰ ਕਰਦੇ ਹਾਂ, ਅੱਜ ਵੀ ਕਰਾਂਗੇ ਜੀ, ਕਿ ਜਿੰਨੇ ਵੀ ਸਾਡੇ ਸਰੋਤਾ ਕਾਲ ਦੀ ਟਰਾਈ ਕਰ ਰਹੇ ਨੇ, ਕਾਲ ਲਗਾਉਣ ਦੀ ਟਰਾਈ ਕਰ ਰਹੇ ਨੇ, ਤੁਸੀਂ ਨਿਰਾਸ਼ ਨਹੀਂ ਹੋਣਾ ਕਿ ਬਹੁਤ ਸਾਰੇ ਲੋਕ ਟਰਾਈ ਕਰ ਰਹੇ ਨੇ, ਥੋੜ੍ਹਾ ਵਕਤ ਜ਼ਰੂਰ ਲੱਗੇਗਾ ਲੇਕਿਨ ਕਾਲ ਤੁਹਾਡੀ ਲੱਗੇਗੀ ਜ਼ਰੂਰ। ਔਰ ਜੇ ਤੁਸੀਂ ਕਾਲ ਨਹੀਂ ਲਗਾ ਪਾ ਰਹੇ, ਨਿਰਾਸ਼ ਨਹੀਂ ਹੋਣਾ, ਤੁਸੀਂ ਸਾਨੂੰ ਵਟਸਐਪ ਮੈਸੇਜ ਵੀ ਕਰ ਸਕਦੇ ਹੋ 9465536077, ਔਰ ਸਭ ਦਾ ਅਸੀਂ ਵਟਸਐਪ ਮੈਸੇਜ ਜ਼ਰੂਰ ਜ਼ਰੂਰ ਪੜਾਂਗੇ, ਇਹ ਤੁਹਾਡੇ ਨਾਲ ਵਾਅਦਾ ਹੈ। ਔਰ ਉਹਨਾਂ ਦਾ ਗੀਤ ਜਦੋਂ ਪਲੇ ਕਰਾਂਗੇ, ਉਹਨਾਂ ਦਾ ਨਾਮ ਵੀ ਦੁਬਾਰਾ ਬੋਲਾਂਗੇ ਕਿ ਇਸ ਗੀਤ ਦੀ ਫਰਮਾਇਸ਼ ਉਹਨਾਂ ਨੇ ਕੀਤੀ ਹੈ। ਲਓ ਜੀ, ਅਗਲਾ ਮੈਸੇਜ ਸਾਨੂੰ ਭੇਜ ਰਹੇ ਨੇ ਸਰਹੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ ਰਹੇਜਾ, ਡੈਨੀ, ਨੀਤੂ, ਜੋਤ ਤੇ ਸਜਨੀ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰੀਆ, ਦਿਸ਼ਾਨੀ ਤੇ ਨਿਮਿਤ ਆਹੂਜਾ। ਬੜਾ ਪਿਆਰਾ ਮੈਸੇਜ ਭੇਜ ਰਹੇ ਨੇ ਜੀ ਸੰਦੀਪ ਸਿੰਘ, ਪੰਕਜ ਅਰੋੜਾ, ਅਮਰਜੀਤ ਕੌਰ, ਸਰੋਜ, ਮੋਨਿਕਾ, ਬਸਤੀ ਲਾਡੋਵਾਲੀ, ਲੱਡੂਵਾਲੀ ਹੈ ਜੀ ਕਿ ਲਾਡੋਵਾਲੀ ਹੈ ਜੀ, ਫਿਰੋਜ਼ਪੁਰ ਪੰਜਾਬ ਤੋਂ। ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ। ਬਠਿੰਡਾ ਤੋਂ ਮੈਸੇਜ ਭੇਜ ਰਹੇ ਨੇ ਰਵਿੰਦਰ ਸਿੰਘ, ਗਗਨਦੀਪ ਕੌਰ, ਜਸਮੀਨ ਕੌਰ, ਗੁਰਲੀਨ ਕੌਰ, ਸ਼ਿੰਦਰਪਾਲ, ਕਹਿੰਦੇ ਕੋਈ ਵੀ ਪੰਜਾਬੀ ਗੀਤ ਸੁਣਾ ਦਿਓ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਮੈਸੇਜ ਭੇਜ ਰਹੇ ਸੁਖਵਿੰਦਰ ਸਿੰਘ ਜੋੜਾ, ਸਵੀਟੀ ਦੀਵਾਨਾ, ਗੁਰਵੰਸ਼ ਸਿੰਘ ਜੋੜਾ। ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ ਹੈ ਜੀ, ਆਓ ਸੁਣਦੇ ਹਾਂ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼। ਇਹਦੀ ਫਰਮਾਇਸ਼ ਸਾਨੂੰ ਦਿੱਲੀ ਤੋਂ ਮਨਜੀਤ ਕੌਰ ਜੀ ਨੇ ਕੀਤੀ ਹੈ, ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਨਿਮਰਤ ਖਹਿਰਾ ਅਤੇ ਸਾਥੀਆਂ ਨੇ। ਪ੍ਰੋਗਰਾਮ ਸੁਗਾਤ।

0: ਬਿਲਕੁਲ ਜੀ, ਗਾਣਾ ਬਹੁਤ ਪਿਆਰਾ, ਨਿਮਰਤ ਖੇਰਾ ਦੀ ਆਵਾਜ਼ਾਂ ਦੇ ਵਿੱਚ ਮੈਂ ਨੱਚਦੀ। ਮਨਜੀਤ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰਾ ਗੀਤ ਸੁਣਵਾਉਣ ਦੇ ਲਈ। ਔਰ ਇਹ ਵਾਅਦਾ ਹੈ ਸਾਡਾ ਸਾਰਿਆਂ ਨੂੰ ਕਿ ਅਸੀਂ ਤੁਹਾਨੂੰ ਸਭ ਨੂੰ ਨੱਚਣ 'ਤੇ ਲਾ ਦੇਣਾ, ਖੁਸ਼ ਕਰ ਦੇਣਾ, ਤੁਹਾਡੇ ਦਿਨ ਦੀ ਥਕਾਵਟ ਮਾਯੂਸੀਅਤ ਦੂਰ ਕਰ ਦੇਣੀ ਹੈ। ਪ੍ਰੋਗਰਾਮ ਹੀ ਅਸੀਂ ਇਸਦਾ ਪੇਸ਼ ਕਰਨਾ, ਇੱਦਾਂ ਪਿਆਰੇ ਪਿਆਰੇ ਗੀਤ, ਚੜਵੇਂ ਗੀਤ ਸੁਣਾਉਣੇ ਕਿ ਤੁਹਾਡਾ ਮੂਡ ਬਿਲਕੁਲ ਫਰੈਸ਼ ਹੋ ਜਾਏਗਾ। ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਹੁਣ ਅਸੀਂ ਗੱਲਬਾਤ ਕਰੀਏ ਅਗਲੇ ਕਾਲਰ ਦੇ ਨਾਲ। ਹੈਲੋ। ਹਾਂਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ? ਵਾਹ ਜੀ ਵਾਹ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਪ੍ਰੋਗਰਾਮ ਸੁਗਾਤ। ਕੀ ਹਾਲ ਚਾਲ ਨੇ ਜੀ ਬਿੱਟੂ ਜੀ? ਕਿਆ ਬਾਤ ਹੈ! ਤੇ ਬਿੱਟੂ ਜੀ, ਦਿਨੇ ਵੀ ਪ੍ਰੋਗਰਾਮ ਸੁਣਨ ਦਾ ਮੌਕਾ ਮਿਲਦਾ ਕਿ ਸਿਰਫ ਰਾਤੀ ਸੁਣ ਪਾਉਂਦੇ? ਠੀਕ ਹੈ। ਕਿੰਨੇ ਸਾਲ ਤੋਂ ਸੁਣ ਰਹੇ ਹੋ ਰੇਡੀਓ? ਅੱਛਾ, ਕਾਫੀ ਸਾਲ ਹੋ ਗਏ।
1: ਹਾਂਜੀ ਹਾਂਜੀ, ਪਰ ਛੋਟੇ ਰੇਡੀਓ ਹੁੰਦੇ ਸੀ
0: ਜੀ,
1: ਤੇ ਪਾਪਾ ਜੀ ਦੇ ਨਾਲ ਬੈਠ ਕੇ।
0: ਬਿਲਕੁਲ ਬਿਲਕੁਲ, ਉਸ ਜ਼ਮਾਨੇ ਸਮਝ ਨਹੀਂ ਹੁੰਦੀ ਸੀ ਕਿ ਰੇਡੀਓ ਵਿੱਚ ਆਵਾਜ਼ ਕੌਣ ਪਾਉਂਦਾ ਤੇ ਕਿਸ ਤਰ੍ਹਾਂ ਆਵਾਜ਼ ਨਿਕਲਦੀ ਹੈ ਨਾ।
1: ਹਾਂਜੀ ਹਾਂਜੀ,
0: ਇੰਨੇ ਭੋਲੇ ਹੁੰਦੇ ਸੀ ਸਾਰੇ ਆਪਾਂ।
1: ਹਾਂਜੀ ਹਾਂਜੀ ਬਿਲਕੁਲ ਜੀ।
0: ਚਲੋ ਚਲੋ, ਤੇ ਅੱਜ ਕਿਹੜਾ ਗੀਤ ਸੁਣਾਓਗੇ ਸਾਨੂੰ ਸਾਰਿਆਂ ਨੂੰ ਤੁਸੀਂ? ਹੈਲੋ, ਆਪ ਕੌਣ ਬੋਲ ਰਹੇ ਹੋ ਜੀ, ਕੌਣ ਬੋਲ ਰਹੇ ਨੇ? ਵਾਓ, ਆਪ ਕਿਤਨੇ ਸਾਲ ਕੇ ਹੋ?
2: ਆਈ ਐਮ 6 ਇਅਰਸ।
0: ਓਕੇ, ਆਪ ਸਕੂਲ ਜਾਤੇ ਹੋ? ਗੁੱਡ ਗੁੱਡ ਗੁੱਡ। ਔਰ ਰੇਡੀਓ ਵੀ ਸੁਣਤੇ ਹੋ ਕਭੀ ਕਭੀ? ਰੇਡੀਓ ਪੇ ਪ੍ਰੋਗਰਾਮ ਸੁਣਤੇ ਹੋ ਕਭੀ ਕਭੀ? ਰੇਡੀਓ ਪਰ ਪ੍ਰੋਗਰਾਮ ਸੁਣਤੇ ਹੋ? ਚਲੋ ਗੁੱਡ, ਆਲ ਦਾ ਬੈਸਟ, ਥੈਂਕ ਯੂ। ਕਿਆ ਕਿਆ ਬੋਲੋ ਬੋਲੋ, ਪੋਇਮ ਸੁਣਾਉਣੀ ਹੈ? ਓਕੇ ਓਕੇ, ਚੀ ਸੁਣਾਓ, ਪਲੀਜ਼ ਸੁਣਾਓ। ਹਾਂ, ਹਿੰਦੀ ਕੀ ਸੁਣਾਓ, ਜ਼ਰੂਰ ਸੁਣਾਓ। ਸਰ, ਬਹੁਤ ਬਹੁਤ ਖੁਸ਼ੀ ਹੋਈ ਇਹਨਾਂ ਨਾਲ ਗੱਲ ਕਰਕੇ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਛੋਟੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰੀਏ ਔਰ ਉਹਨਾਂ ਦੇ ਜਿਹੜੇ ਟੈਲੈਂਟ ਨੂੰ ਆਪਾਂ ਅੱਗੇ ਲੈ ਕੇ ਆਈਏ। ਆਕਾਸ਼ਵਾਣੀ ਇੱਕ ਪਰਿਵਾਰ ਹੈ, ਸਭ ਛੋਟੇ ਜਾਂ ਵੱਡੇ ਬਰਾਬਰ ਨੇ। ਅਗਰ ਛੋਟਾ ਬੱਚਾ ਕੋਈ ਆਪਣੀ ਕਲਾਕਾਰੀ ਪੇਸ਼ ਕਰਨਾ ਚਾਹੁੰਦਾ, ਸਾਡਾ ਸਭ ਦਾ ਫਰਜ਼ ਬਣਦਾ ਕਿ ਉਹਨੂੰ ਹੌਸਲਾ ਅਫਜ਼ਾਈ ਦੇਈਏ। ਬਹੁਤ ਚੰਗਾ ਲੱਗਿਆ ਜੀ ਤੁਹਾਡਾ ਗੱਲਬਾਤ ਕਰਕੇ, ਧੰਨਵਾਦ ਪ੍ਰੋਗਰਾਮ ਦਾ ਹਿੱਸਾ ਬਣਾਉਣ ਦੇ ਲਈ। ਤੁਹਾਡੇ ਪਸੰਦ ਦਾ ਗੀਤ ਹੰਸਰਾਜ ਹੰਸ ਅਤੇ ਸਾਥੀਆਂ ਦੀ ਆਵਾਜ਼ਾਂ 'ਚ ਤੁਹਾਡੇ ਤੱਕ ਪਹੁੰਚ ਰਿਹਾ ਜੀ। ਪ੍ਰੋਗਰਾਮ ਚੱਲ ਰਿਹਾ ਸੁਗਾਤ, ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ DTH ਦੀ ਪੰਜਾਬ ਪ੍ਰਸਾਰਣ ਸੇਵਾ ਦਾ ਜੰਤਰ ਕੇਂਦਰ।

ਹੁਸ਼ਿਆਰਪੁਰ ਕੰਟਾਘਰ ਚੌਂਕ ਤੋਂ ਸਾਨੂੰ ਦੀਪਕ ਡੇਵਿਡ, ਜੋਤੀ ਡੇਵਿਡ ਅਤੇ ਬਹੁਤ ਸਾਰੇ ਸਾਥੀ ਮੈਸੇਜ ਭੇਜ ਰਹੇ ਨੇ, ਕਹਿੰਦੇ ਤੁਹਾਡੀ ਫੋਨ ਲਾਈਨ ਮਿਲ ਨਹੀਂ ਰਹੀ। ਸ਼ਾਇਦ ਤੁਸੀਂ ਗਲਤ ਨੰਬਰ ਤਾਂ ਨਹੀਂ ਚੈੱਕ ਮਿਲਾਉਣ ਦੀ ਕੋਸ਼ਿਸ਼ ਕਰ ਰਹੇ? ਸਾਡਾ ਨੰਬਰ ਚੈੱਕ ਕਰੋ ਜੀ,

2813-1374 ਜਿਹੜਾ 2342 ਵਾਲਾ ਨੰਬਰ ਹੈ ਅੱਜ ਉਹ ਅਵੇਲੇਬਲ ਨਹੀਂ ਹੈ ਜੀ, ਉਹਦੇ ਉੱਪਰ ਕਾਲਸ ਨਹੀਂ ਆ ਰਹੀਆਂ। ਇੱਕ ਵਾਰੀ ਫਿਰ ਤੋਂ ਨੋਟ ਕਰੋ 01881380074 01812813074। ਲਓ ਜੀ, ਅਗਲਾ ਵਟਸਐਪ ਮੈਸੇਜ ਜਿਹੜਾ ਅਸੀਂ ਪ੍ਰੋਗਰਾਮ ਵਿੱਚ ਸ਼ਾਮਿਲ ਕਰਨ ਜਾ ਰਹੇ ਹਾਂ, ਸਾਨੂੰ ਭੇਜਿਆ ਜੀ ਪਿੰਡ ਥਾਣਾ ਬਠਿੰਡਾ ਤੋਂ ਭੇਜਣ ਵਾਲੇ ਸਾਡੇ ਸਾਥੀ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ। ਇਹ ਕਹਿੰਦੇ ਨੇ ਕੋਈ ਵੀ ਪੰਜਾਬੀ ਗੀਤ ਸੁਣਵਾ ਦਿਓ ਜੀ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ। ਔਰ ਵੜਿੰਗਖੇੜਾ ਪੰਜਾਬ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ। ਕਸਬਾ ਬਰਾਹਾ ਜ਼ਿਲ੍ਹਾ ਅੰਬਾਲਾ ਤੋਂ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈ ਪ੍ਰਕਾਸ਼, ਰਾਹੁਲ, ਪ੍ਰਿਯੰਕਾ, ਮੰਨਤ, ਗੁਰਕੀਰਤ, ਰਾਹੁਲ, ਗੁਰਸ਼ਬਦ ਸਿੰਘ, ਰਾਹੁਲ। ਕਹਿੰਦੇ ਕੋਈ ਵੀ ਪੰਜਾਬੀ ਗੀਤ ਸੁਣਵਾ ਦਿਓ। ਮੈਸੇਜ ਲਈ ਬਹੁਤ ਬਹੁਤ ਧੰਨਵਾਦ ਜੀ। ਕਿਹੜਾ ਵੀ ਰੋਮੈਂਟਿਕ ਪੰਜਾਬੀ ਗੀਤ ਸੁਣਾ ਦਿਓ ਜੀ। ਇਸ ਤਰ੍ਹਾਂ ਲਿਖ ਕੇ ਭੇਜਿਆ ਹੈ ਗਰਵਤਮਾਲ ਵਿਦਰਭ ਮਹਾਰਾਸ਼ਟਰ ਤੋਂ ਸੰਤੋਸ਼ ਖੜਸੇ ਅਤੇ ਵਿਨੋਦ ਖੜਸੇ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ। ਪਿੰਡ ਫਰਾਂਸੀ ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਡੋਡੀ, ਪ੍ਰਮੋਦ ਕੁਮਾਰ ਡੋਡੀ, ਪੁਸ਼ਪਿੰਦਰ ਕੁਮਾਰ ਡੋਡੀ। ਗੁਰਮੀਤ ਸਿੰਘ ਮਿੱਤਾ ਜੀ ਨੇ ਥੈਂਕ ਯੂ ਲਿਖ ਕੇ ਭੇਜਿਆ। ਮਿੱਤਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਭੇਜਣ ਦੇ ਲਈ। ਤੁਹਾਡਾ ਪਿਆਰ ਹੈ, ਤੁਹਾਡੀ ਹੌਸਲਾ ਵਧਾਈ ਹੈ, ਮੋਟੀਵੇਸ਼ਨ ਹੈ ਸਾਨੂੰ ਹੋਰ ਵਧੀਆ ਪ੍ਰੋਗਰਾਮ ਪੇਸ਼ ਕਰਨ ਦੇ ਲਈ। ਉਮੀਦ ਕਰਦੇ ਹਾਂ ਤੁਸੀਂ ਪ੍ਰੋਗਰਾਮ ਨਾਲ ਇਸੇ ਤਰ੍ਹਾਂ ਹੀ ਬਣੇ ਰਹੋਗੇ। ਲਓ ਜੀ, ਸੁਖਦੇਵ ਸਿੰਘ, ਨਰਿੰਦਰ ਕੌਰ, ਸਨੀ ਮਨੀ ਅਤੇ ਕਾਕਾ ਇਹ ਹਾਜ਼ਰੀ ਲਗਵਾ ਰਹੇ ਨੇ ਜਨਕ ਬਸਤੀ ਸ਼ੇਖ ਜਲੰਧਰ ਤੋਂ। ਬਹੁਤ ਬਹੁਤ ਸ਼ੁਕਰੀਆ ਜੀ। ਮੰਡੀ ਹਰਜੀ ਰਾਮ ਮਲੋਟ ਤੋਂ ਨਥੂ ਰਾਮ ਸ਼ਰਮਾ, ਲਲਿਤ ਸ਼ਰਮਾ, ਇੰਦਰਾਜ ਸ਼ਰਮਾ, ਸੁਰਿੰਦਰ ਸ਼ਰਮਾ ਕਹਿੰਦੇ ਕੋਈ ਵੀ ਪੰਜਾਬੀ ਗੀਤ ਸੁਣਵਾ ਦਿਓ। ਇਹਨਾਂ ਸਭ ਦੇ ਲਈ ਮੇਰੀ ਫਰਮਾਇਸ਼ 'ਤੇ ਅਗਲਾ ਗੀਤ ਹੈਪੀ ਰਾਏਕੋਟੀ ਦਾ ਪ੍ਰੋਗਰਾਮ ਚੱਲਿਆ ਜੀ, ਸੁਗਾਤ।

0: ਇਸ ਗੀਤ ਦੇ ਦੌਰਾਨ ਹੀ 0181 28 13 074 ਨੰਬਰ ਮਿਲਾ ਕੇ ਸਾਡੇ ਨਾਲ ਇੱਕ ਸਰੋਤਾ ਜੁੜੇ ਨੇ। ਆਓ ਦੇਖੀਏ ਜੀ ਕੌਣ ਨੇ, ਕਿਹੜੇ ਸ਼ਹਿਰ ਤੋਂ ਨੇ ਤੇ ਕਿਹੜਾ ਗੀਤ ਸੁਣਨਾ ਚਾਹੁੰਦੇ ਨੇ। ਹੈਲੋ,
1: ਹੈਲੋ, ਮੇਰੀ ਜੀ ਨਾਮ ਵੀਰ,
0: ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਹੈਲੋ, ਵੀਰ ਸਿੰਘ ਸ਼ਾਜਰੀ ਬੋਲਦਾ ਵੀਰੇ।
0: ਕੀ ਹਾਲ ਚਾਲ ਨੇ ਸੁਖਵੀਰ ਜੀ, ਠੀਕ ਹੋ? ਚਲੋ ਵਧੀਆ ਹੀ ਚਾਹੀਦਾ। ਅੱਜ ਦਾ ਦਿਨ ਕਿਸ ਤਰ੍ਹਾਂ ਬੀਤਿਆ, ਵਧੀਆ ਕਿ ਠੀਕ ਠਾਕ?
1: ਬਹੁਤ ਵਧੀਆ ਜੀ,
0: ਬਹੁਤ ਵਧੀਆ ਨਿਕਲਿਆ। ਵਾਹ ਜੀ ਵਾਹ,
1: ਆਏ ਹੋਏ ਸੀ ਜੀ, ਮੇਲਾ ਸੀਗਾ ਸਾਡੇ ਪਿੰਡ।
0: ਅੱਛਾ ਜੀ,
1: ਜਲੇਬੀਆਂ ਜਲੂਬੀਆਂ ਲਿਆਉਂਦੀਆਂ ਨੇ ਜੀ।
0: ਕੀ ਬਾਤ, ਪਕੌੜੇ? ਅੱਛਾ ਜੀ,
1: ਹਾਂਜੀ, ਮੇਰੇ ਪਿੱਛੇ।
0: ਠੀਕ ਹੈ, ਤੇ ਅੱਜ ਸਾਨੂੰ ਤੁਸੀਂ ਗੀਤ ਕਿਹੜਾ ਸੁਣਾਉਣਾ?
1: ਅਜੀ ਮੇਰੇ ਦੋਸਤ ਨੇ ਉਹ ਵੀ ਸੁਣਾਉਣਾ ਵੀ ਕਰ ਤੇ ਜਿਹੜੇ ਨੇ ਹਰਜਿੰਦਰ ਸ਼ਿੰਦਾ ਦਾ ਸਾਣਾ ਬਸਿੰਦਾ ਤੋਂ ਜੀ।
0: ਹੈਲੋ,
1: ਹੈਲੋ, ਹਾਂਜੀ ਹਾਂਜੀ,
0: ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
1: ਸਰ ਜੀ ਗਾਣਾ ਦਾ ਦੋ ਮਾਨਕ ਸਾਹਿਬ ਦਾ ਜੀ,
0: ਕੁਲਦੀਪ ਮਾਨਕ ਹੁਣ ਦਾ।
1: ਹਾਂਜੀ ਹਾਂ,
0: ਚਲੋ ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡੀ ਪਸੰਦ ਦਾ ਗੀਤ ਜ਼ਰੂਰ ਪਲੇ ਕਰਾਂਗੇ, ਧੰਨਵਾਦ ਤੁਹਾਡਾ ਬਹੁਤ ਬਹੁਤ। ਲਓ ਜੀ, ਪਹਿਲਾਂ ਕੁਛ ਵਟਸਐਪ ਮੈਸੇਜ ਸ਼ਾਮਿਲ ਕਰ ਲੈਂਦੇ ਫਟਾਫਟ ਆਪਾਂ, ਔਰ ਉਸ ਤੋਂ ਬਾਅਦ ਫਿਰ ਸੁਖਬੀਰ ਜੀ ਦੀ ਪਸੰਦ ਦਾ ਗੀਤ ਸੁਣਾਂਗੇ। ਆਪਣੀ ਪਸੰਦ ਦਾ ਕੋਈ ਵੀ ਗੀਤ ਸੁਣਾ ਦਿਓ। ਇਸ ਤਰ੍ਹਾਂ ਲਿਖ ਕੇ ਸਾਨੂੰ ਭੇਜ ਰਹੇ ਨੇ ਸ਼ਿਵਾਜੀ ਚੌਂਕ ਕਟਨੀ ਤੋਂ ਅਨਿਲ ਤਾਮਰਕਰ, ਅਮਰ ਦਲੀਪ ਵਰਮਾ, ਰਾਜੂ ਤਾਮਰਕਰ, ਰਜਨ, ਵਿਪਿਨ ਗੁਪਤਾ, ਪ੍ਰਕਾਸ਼ ਸੋਨੀ, ਅਰੁਣ, ਸੰਜੇ ਸੋਨੀ, ਪਵਨ ਯਾਦਵ, ਸੁਨੀਲ ਜੈਨ, ਲਾਲੂ, ਸੋਨਾ, ਮੋਨਾ ਹਰੀ, ਯਸ਼, ਸੌਮਿਆ, ਬਹੁਤ ਬਹੁਤ ਧੰਨਵਾਦ ਜੀ ਇਹਨਾਂ ਪਿਆਰਾ ਮੈਸੇਜ ਭੇਜਣ ਲਈ। ਔਰ ਅਗਲਾ ਵਟਸਐਪ ਮੈਸੇਜ ਜਿਹੜਾ ਸਾਨੂੰ ਮਿਲਿਆ, ਤਨੋਰੀ ਤੇਲਾ ਤੇਲੀਵਾਲਾ ਤੋਂ ਮੈਸੇਜ ਭੇਜ ਰਹੇ ਨੇ ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਬੀਬੀ ਆਲਿਆ, ਅਯਾਨ ਬਾਬੂ। ਆਕਸੀਜਨ ਪਾਰਕ ਰਾਹੁਲ ਨਗਰ ਅਮਰਾਵਤੀ ਤੋਂ ਸਿਧਾਰਥ ਗੁੜਾ ਨੇ, ਅਰਚਨਾ ਤਾਈ ਗੁੜਾ ਨੇ ਤੇ ਬਹੁਤ ਸਾਰੇ ਸਾਥੀ। ਪਿੰਡ ਉਗਾਲਾ ਜ਼ਿਲ੍ਹਾ ਅੰਬਾਲਾ ਤੋਂ, ਹਰਿਆਣਾ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਰਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ ਹਰਮਨ ਅਤੇ ਪੂਰਾ ਪਰਿਵਾਰ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਜੀ, ਬਹੁਤ ਬਹੁਤ ਤੁਹਾਡਾ ਸਵਾਗਤ ਹੈ। ਆਓ ਸੁਣਦੇ ਹਾਂ ਜੀ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼, ਕੁਲਦੀਪ ਮਾਨਿਕ ਅਤੇ ਸਾਥੀਆਂ ਦਾ ਗਾਇਆ ਹੋਇਆ ਪੰਜਾਬੀ ਗੀਤ, ਜਿਹਦੀ ਫਰਮਾਇਸ਼ ਸਾਨੂੰ ਸੁਖਵੀਰ ਛਾਜਲੀ ਜੀ ਨੇ ਸੰਗਰੂਰ ਤੋਂ ਕੀਤੀ ਹੈ। ਅਗਰ ਤੁਸੀਂ ਵੀ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਸਾਨੂੰ ਕਾਲ ਕਰੋ 0181 28 13 074।

0: ਆਕਾਸ਼ਵਾਣੀ ਡੀਟੀਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਅਸੀਂ ਸੁਣ ਰਹੇ ਸੀ ਫਿਰੋਜ਼ ਖਾਨ ਅਤੇ ਸਾਥੀਆਂ ਦਾ ਗਾਇਆ ਹੋਇਆ ਇੱਕ ਪੰਜਾਬੀ ਗੀਤ, ਅਤੇ ਹੁਣ ਅਸੀਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹੈਲੋ ਜੀ ਸਰ, ਸਤਿ ਸ਼੍ਰੀ ਅਕਾਲ।
0: ਕੌਣ ਬੋਲ ਰਹੇ ਨੇ ਜੀ, ਕਿਹੜੀ ਜਗ੍ਹਾ ਤੋਂ?
1: ਜੀ ਮੈਂ ਮਨਜੀਤ ਮਣੀ ਫਾਜ਼ਿਲਕਾ।
0: ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ।
1: ਓਕੇ ਸਰ,
0: ਕਿਹੜਾ ਗੀਤ ਸੁਣਵਾਓਗੇ ਸਾਨੂੰ ਸਾਰਿਆਂ ਨੂੰ?
1: ਬਲਕਾਰ ਸਿੰਘ ਨੂੰ ਸੁਣਾ ਦਿਓ ਜੀ, ਪੰਜ ਪੀਰ।
0: ਪੰਜ ਪੀਰ, ਠੀਕ ਹੈ ਜੀ, ਕਾਲ ਕਰਨ ਲਈ ਥੈਂਕ ਯੂ।
1: ਓਕੇ,
0: ਅਗਰ ਤੁਸੀਂ ਵੀ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ ਸਾਨੂੰ ਕਾਲ ਕਰੋ 0181 28 13 074।

ਪ੍ਰੋਗਰਾਮ ਚੱਲਿਆ ਜੀ ਸੁਗਾਤ, ਅਸੀਂ ਸਾਰੇ ਇੰਜੋਏ ਕਰ ਰਹੇ ਸੀ ਬਲਕਾਰ ਸਿੱਧੂ ਦੇ ਗਾਏ ਹੋਏ ਇਸ ਗੀਤ ਦਾ, ਜਿਹਦੀ ਫਰਮਾਇਸ਼ ਸਾਨੂੰ ਮਨੀ ਜੀ ਨੇ ਫਾਜ਼ਿਲਕਾ ਤੋਂ ਕੀਤੀ ਸੀ। ਅਤੇ ਪ੍ਰੋਗਰਾਮ ਦੇ

ਅਗਰ ਤੁਸੀਂ ਵੀ ਪ੍ਰੋਗਰਾਮ ਸੁਗਾਤ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ, ਸਾਨੂੰ ਕਾਲ ਕਰਨਾ ਚਾਹੁੰਦੇ ਹੋ, ਸਾਡਾ ਨੰਬਰ ਨੋਟ ਕਰੋ ਜੀ, 0181 2813074, ਔਰ ਵਟਸਐਪ ਲਈ

ਬਿਲਕੁਲ ਜੀ, ਕੁਲਦੀਪ ਮਾਨਕ ਸਾਹਿਬ ਦੀ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਜੀ। ਵਾਕਈ ਪਤਾ ਉਦੋਂ ਲੱਗਦਾ, ਕਹਿੰਦੇ ਨੇ ਵਾਹ ਪੈ ਜਾਣੀ ਹੈ ਜਾਂ ਰਾਹ ਪੈ ਜਾਣੀ ਹੈ। ਲਓ ਜੀ, ਇਸ ਗੀਤ ਦੇ ਦੌਰਾਨ ਹੀ ਸਾਨੂੰ ਇੱਕ ਮੈਸੇਜ ਮਿਲਿਆ ਸੁਲਤਾਨਪੁਰ ਉੱਤਰ ਪ੍ਰਦੇਸ਼ ਤੋਂ। ਭੇਜ ਰਹੇ ਨੇ ਯਸੂ ਨਿਰੰਜਨ ਸਿੰਘ, ਸੋਮਿਆ ਸਿੰਘ, ਅਵਿਰਲ ਸਿੰਘ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਇਹ ਸੁਣਨਾ ਚਾਹੁੰਦੇ ਨੇ ਹੰਸਰਾਜ ਹੰਸ ਦਾ ਗਾਇਆ ਹੋਇਆ ਕੋਈ ਵੀ ਪੰਜਾਬੀ ਗੀਤ। ਬਿਲਕੁਲ ਜੀ, ਤੁਹਾਡੀ ਪਸੰਦ ਦਾ ਗੀਤ ਜ਼ਰੂਰ ਜ਼ਰੂਰ ਪਲੇ ਕਰਾਂਗੇ। ਟੀਵੀ ਟਾਵਰ ਨਾਗਪੁਰ ਮਹਾਰਾਸ਼ਟਰਾ ਤੋਂ ਨਾਨਾ ਰਮਾਤਾਈ, ਰੀਮਾ ਗੌਂਡੜੇ, ਦੀਕਸ਼ਾ ਅਤੇ ਰਾਹੁਲ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਇਹ ਸੁਣਨਾ ਚਾਹੁੰਦੇ ਨੇ ਸਤਵਿੰਦਰ ਬਿੱਟੀ ਦਾ ਕੋਈ ਵੀ ਪੰਜਾਬੀ ਗੀਤ। ਲਓ ਜੀ, ਫਿਰ ਫਟਾਫਟ ਆਪਾਂ ਦੋਨੋਂ ਗੀਤ ਬੈਕ ਟੂ ਬੈਕ ਪਲੇ ਕਰਦੇ ਹਾਂ। ਪਹਿਲਾਂ ਸੁਣਦੇ ਹਾਂ ਹੰਸਰਾਜ ਹੰਸ ਦਾ ਗਾਇਆ ਹੋਇਆ ਪੰਜਾਬੀ ਗੀਤ, ਔਰ ਉਸ ਤੋਂ ਬਾਅਦ ਸਤਵਿੰਦਰ ਬਿੱਟੀ ਦਾ ਗਿੱਧਾ। ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ, ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਇਹਨਾਂ ਗੀਤਾਂ ਤੋਂ ਬਾਅਦ ਅਸੀਂ ਫਿਰ ਦੁਬਾਰਾ ਹਾਜ਼ਰ ਹੁੰਦੇ ਹਾਂ ਜੀ।

0: ਜੀਤਿਆ ਆ ਜਾ ਲੰਬੜਾਂ ਦੇ ਗਿੱਧਾ ਪੈਂਦਾ ਚੱਲੀਏ ਆਪਾਂ ਵੀ ਦੇਖੀ
1: ਬੱਲੇ ਬੱਲੇ ਬੱਲੇ ਵੀ ਰੰਗ ਲੱਗੇ ਪਏ ਆ
0: ਓਏ ਖੰਭੀ ਮੈਨੂੰ ਵੀ ਲੈ ਚੱਲੀ ਭੂਰਾ ਮਾਵਾ ਸ਼ਕਲ
2: ਚੱਲੋ ਚੱਲੋ ਗਿੱਧਾ ਸ਼ੁਰੂ ਕਰੀਏ ਪਿੰਡ ਸੰਗਤ

0: ਜਿੱਤਿਆ ਆ ਜਾ ਲੰਬੜਾ ਤੇ ਕਿੱਦਾਂ ਪੈਂਦਾ ਚੱਲੀਏ ਆਪਾਂ ਵੀ ਦੇਖੀਏ
1: ਬੱਲੇ ਬੱਲੇ ਬੱਲੇ ਵੀ ਰੰਗ ਲੱਗੇ ਪਏ ਆ
0: ਓਏ ਖਾਂਦੀ ਮੈਨੂੰ ਵੀ ਲੈ ਚੱਲੀ ਭੂਰਾ ਮਾਵਾ ਸ਼ਕਲ
2: ਚੱਲੋ ਚੱਲੋ ਕਿੱਦਾਂ ਸ਼ੁਰੂ ਕਰੀ ਪਿੰਡ ਸੰਗਤ

ਅਗਲਾ ਵਟਸਐਪ ਮੈਸੇਜ ਸਾਨੂੰ ਪੀਜਰੀ ਨੇ ਮੇਰਿਟ ਕੈਂਟ ਤੋਂ ਦਿਵਯ ਦਰਸ਼ਨ ਅਤੇ ਕਵਿਤਾ ਗੌੜ ਇਹ ਸੁਣਨਾ ਚਾਹੁੰਦੇ ਨੇ ਸੁਰਜੀਤ ਪਿੰਦਰਖੀਏ ਦਾ ਗਾਇਆ ਹੋਇਆ ਕੋਈ ਵੀ ਪੰਜਾਬੀ ਗੀਤ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ। ਕਸਬਾ ਚਿਲਕਾਨਾ ਸਹਾਰਨਪੁਰ ਤੋਂ ਜ਼ਾਰਿਫ ਅੰਸਾਰੀ ਨੇਮ ਅੰਸਾਰੀ ਅਤੇ ਬਹੁਤ ਸਾਰੇ ਸਾਥੀ ਇਹ ਸੁਣਨਾ ਚਾਹੁੰਦੇ ਨੇ ਆਸ਼ਾ ਭੋਸਲੇ ਅਤੇ ਸਾਥੀਆਂ ਦਾ ਕੋਈ ਵੀ ਪੁਰਾਣਾ ਜਿਹਾ ਗੀਤ। ਲਓ ਜੀ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼।

ਪਿੰਡ ਸੰਦੇਹਾ ਨੇੜੇ ਮੌੜ ਮੰਡੀ ਮੈਸੇਜ ਭੇਜ ਰਹੇ ਨੇ ਜਗਰਾਜ ਸਿੰਘ ਕਣਕ ਵਾਲੀਆ ਗੰਗਾ ਰਾਮ ਮੋਹਨ ਲਾਲ ਅਤੇ ਅਰਵਿੰਦਰ ਕੁਮਾਰ ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਸੰਦੀਪ ਮੱਕੜ, ਜੋਤੀ ਮੱਕੜ, ਮੰਨਤ ਮੱਕੜ, ਭਰਤ ਮੱਕੜ, ਕਮਲ ਸਾਨੀ ਪਿੰਗਾਂ ਵਾਲਾ ਚੌਂਕ ਗੁਰਾਇਆਂ ਤੋਂ ਮੈਸੇਜ ਭੇਜ ਰਹੇ ਨੇ। ਇਹ ਸੁਣਨਾ ਚਾਹੁੰਦੇ ਨੇ ਕਵਰ ਗਰੇਵਾਲ ਦਾ ਕੋਈ ਵੀ ਪੰਜਾਬੀ ਗੀਤ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ। ਜ਼ਾਕਿਰ ਸੁਲਮਾਨੀ, ਸੁਮੇਯਾ, ਸੁਬਾਨ, ਸਮੀਰ, ਸਲਮਾ ਅਤੇ ਮੁਮਤਾਜ਼ ਮੁਕਾਮ ਪੋਸਟ ਤਾਲੁਕਾ ਤੋਂ ਮੈਸੇਜ ਭੇਜ ਰਹੇ ਨੇ। ਇਹ ਸੁਣਨਾ ਚਾਹੁੰਦੇ ਨੇ ਲੈਂਬਰ ਹੁਸੈਨਪੁਰੀ ਦਾ ਕੋਈ ਵੀ ਪੰਜਾਬੀ ਗੀਤ। ਲਓ ਜੀ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਕਵਰ ਗਰੇਵਾਲ ਅਤੇ ਸਾਥੀਆਂ ਦੀ ਆਵਾਜ਼ਾਂ ਵਿੱਚ ਪੰਜਾਬੀ ਗੀਤ।

ਅਗਲਾ ਮੈਸੇਜ ਭੇਜ ਰਹੇ ਨੇ ਜੀ ਪ੍ਰਤਾਪ ਨਗਰ ਬਠਿੰਡਾ ਤੋਂ ਨਵਪ੍ਰੀਤ। ਇਹ ਸੁਣਨਾ ਚਾਹੁੰਦੇ ਨੇ ਪੰਜਾਬੀ ਗੀਤ ਜੁੱਤੀ ਕਸੂਰੀ। ਲਓ ਜੀ ਇਹਨਾਂ ਦੀ ਫਰਮਾਇਸ਼ 'ਤੇ ਇੰਜੋਏ ਕਰਦੇ ਹਾਂ ਜੀ ਪ੍ਰੋਗਰਾਮ ਸੁਗਾਤ ਦੀ ਅਗਲੀ ਪੇਸ਼ਕਸ਼।

ਇਸੇ ਗੀਤ ਦੇ ਲਈ ਥੈਂਕ ਯੂ ਲਿਖ ਕੇ ਭੇਜਣੇ ਨੇ ਸਾਡੇ ਦੋਸਤ ਲੱਕੀ ਹਨੂੰਮਾਨਗੜ੍ਹ ਰਾਜਸਥਾਨ ਚੋਂ। ਕਹਿੰਦੇ ਤੁਹਾਡਾ ਗੀਤ ਬਹੁਤ ਪਸੰਦ ਆਇਆ ਜੀ, ਪ੍ਰੋਗਰਾਮ ਵਧੀਆ ਜਾ ਰਿਹਾ। ਬਹੁਤ ਬਹੁਤ ਸ਼ੁਕਰੀਆ ਲੱਕੀ ਜੀ, ਥੈਂਕ ਯੂ ਵੈਰੀ ਮੱਚ।

ਪ੍ਰੋਗਰਾਮ ਸੁਗਾਤ ਪੇਸ਼ ਕਰਨ 'ਚ ਬਹੁਤ ਜ਼ਿਆਦਾ ਆਨੰਦ ਆਇਆ। ਉਮੀਦ ਕਰਦਾ ਕਿ ਤੁਹਾਨੂੰ ਵੀ ਪ੍ਰੋਗਰਾਮ ਦੇ ਗੀਤ ਸੁਣਨ 'ਚ ਗੱਲਬਾਤ ਵਿੱਚ ਬਹੁਤ ਬਹੁਤ ਮਜ਼ਾ ਆਇਆ ਹੋਵੇਗਾ। ਲੇਕਿਨ ਘੜੀ ਦੀ ਸੂਈਆਂ ਕਹਿ ਰਹੀਆਂ ਜੀ ਕਿ ਹੁਣ ਆਪਾਂ ਹੋਰ ਅੱਗੇ ਤੱਕ ਨਹੀਂ ਜਾ ਸਕਦੇ, ਪ੍ਰੋਗਰਾਮ ਸਮਾਪਤੀ ਵੱਲ ਜਾ ਰਿਹਾ ਹੈ। ਨਾਲ ਹੀ ਆਪਣੇ ਆਰਜ ਦੋਸਤ ਨੂੰ ਪ੍ਰੋਗਰਾਮ ਸੁਗਾਤ ਇੱਥੇ ਖਤਮ ਕਰਨ ਦੀ ਇਜਾਜ਼ਤ ਦਿਓ, ਪਰ ਤੁਸੀਂ ਕਿਧਰ ਨਹੀਂ ਜਾਣਾ, ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਸਾਡੇ ਬਾਕੀ ਦੇ ਪ੍ਰੋਗਰਾਮ ਜਾਰੀ ਰਹਿਣਗੇ। ਬਹੁਤ ਜਲਦੀ ਦੁਬਾਰਾ ਮਿਲਣ ਦੇ ਵਾਅਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ।

ਹੁਣ ਤੁਸੀਂ ਸੁਣਿਆ ਸੀ ਪ੍ਰੋਗਰਾਮ ਸੁਗਾਤ, ਲਾਈਵ ਫੋਨ ਇਨ ਖਤਾ ਦੇ ਆਧਾਰਿਤ ਔਰ ਵਟਸਐਪ ਮੈਸੇਜਿਸ ਤੇ ਆਧਾਰਿਤ ਪ੍ਰੋਗਰਾਮ। ਆਕਾਸ਼ਵਾਣੀ ਡੀ ਟੀ ਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੇ ਸਟੂਡੀਓ ਦੇ ਕਮੀ ਮੁਤਾਬਿਕ ਇਸ ਵੇਲੇ ਸਵੇਰ ਦੇ 1:01 ਹੋ ਰਹੇ ਨੇ। ਸਮਾਂ ਹੋ ਰਿਹਾ ਜੀ ਪ੍ਰੋਗਰਾਮ ਪੰਜਾਬੀ ਮੈਨੇਜਸ ਕੀਤਾ।

ਆਓ ਸੁਣਦੇ ਹਾਂ ਸੁਰਿੰਦਰ ਕੌਰ ਅਤੇ ਡੋਲੀ ਗੁਲੇਰੀਆ ਦੇ ਗਾਏ ਹੋਏ ਇਸ ਪੰਜਾਬੀ ਗੀਤ ਨੂੰ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਮੈਲੋਡੀਅਸ ਗੀਤ।

0: ਮੁੱਛਾਂ ਨੂੰ ਵੱਟ ਚੜਾਏ ਹੋਏ ਨੇ।
1: ਕਿਆ ਬਾਤ ਆ ਬਈ,
0: ਹੱਥਾਂ ਵਿੱਚ ਖੂੰਡੇ ਲਿਸ਼ਕਾਏ ਹੋਏ ਨੇ।
1: ਸਦਕੇ ਜਾਵਾ,
0: ਓਏ ਸਾਡੇ ਨਾਲ ਨੱਚੋ ਸੋਹਣਿਓ, ਕਿਉਂਕਿ ਜੈਜੀ ਬੈਂਸ ਦੁਰਗਾਪੁਰੀਆ ਤੇ ਪੌਪਸੀ ਯਾਰ

ਫੜੀਏ ਕਪਾ ਦੀਏ ਛੜੀਏ ਨੀ ਗੱਲ ਸੁਣ ਨੀ ਗੱਲ ਸੁਣ ਕੁਝ ਤੂੰ ਲਿਖੀਏ ਪੜੀਏ ਨਿੱਕੀ ਤੂੰ ਨਿੱਕੀ ਤੂੰ ਪੈਨ ਪਚਰ ਕੇ ਚੜ ਗਈ ਤੇ ਗੱਡੀ ਵਿੱਚ ਸੜਕ ਦੇ।

0: ਕੰਘਾ
1: ਝੂਠਾ,
0: 200 ਵਿੱਚ ਪਾਣੀ ਪੈ ਗਿਆ, 200 ਵਿੱਚ ਪਾਣੀ ਪੈ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਔਰ ਰੱਬਾ ਰਹੀ ਸਵਾਰੀ ਕੱਲੀ ਕਲੈਣੀ ਕਲੈਣੀ।

0: ਤੈਨੂੰ ਲੱਖ ਦੀ ਇੱਕ ਸੁਣਾਵਾ
1: ਤੈਨੂੰ
0: ਦਫ਼ਤਰ ਹੁਣੇ ਪਹੁੰਚਾਵਾ
1: ਸੱਚੀ
0: ਕਿਸੇ ਬੁੱਢੜੇ ਡਰਾਈਵਰ ਤਾਈ ਕਿਸੇ ਬੁੱਢੜੇ ਡਰਾਈਵਰ ਤਾਈ ਨਾ ਬਾਬਾ ਆਖ ਸੁਣਾਈ ਤੈਨੂੰ ਲੱਖ ਦੀ ਇੱਕ ਸੁਣਾ ਨੈ ਤੈਨੂੰ

तड़ा वजदा

ਮਨੁੱਖ ਮਾਤਰ ਨੂੰ ਆਦਰਸ਼ਕ ਬਣਨ ਵਾਸਤੇ ਸੁਚੱਜੀ ਜੀਵਨ ਜੁਗਤ ਪ੍ਰਾਪਤ ਹੁੰਦੀ ਹੈ, ਜਿਸ ਦਾ ਅਨੁਸਰਣ ਕਰਕੇ ਮਨੁੱਖ ਮਰਿਆਦਾ ਵਿੱਚ ਰਹਿੰਦਾ ਹੈ ਅਤੇ ਅਨੁਸ਼ਾਸਿਤ ਰਹਿੰਦਾ ਹੋਇਆ ਸਫਲ ਜੀਵਨ ਬਤੀਤ ਕਰਦਾ ਹੈ। ਇਹ ਤਾਂ ਹੀ ਸੰਭਵ ਹੁੰਦਾ ਹੈ ਜੇਕਰ ਸੰਗ ਚੰਗਾ ਹੋਵੇ। ਕਾਨੜਾ ਰਾਗ ਵਿੱਚ ਪੰਚਮ ਦਾਤਾਰ ਫਰਮਾਉਂਦੇ ਨੇ ਕਿ ਸੰਤ ਜਨਾਂ ਦੀ ਸੰਗਤ ਵਿੱਚ ਸਹਿਜ ਅਵਸਥਾ ਵਿੱਚ ਵਿਚਰਦੇ ਹੋਏ ਪ੍ਰਭੂ ਦੇ ਗੁਣਾਂ ਦੀ ਬਾਤ ਕਰਨੀ ਚਾਹੀਦੀ ਹੈ ਅਤੇ ਸਰਵ ਵਿਆਪੀ ਅਤੇ ਸਰਬ ਉੱਚੇ ਨੂਰ ਪਰਮੇਸ਼ਵਰ ਦਾ ਨਾਮ ਸਿਮਰਦਿਆਂ ਹਲਤ ਪਲਤ ਵਿੱਚ ਇੱਜ਼ਤ ਮਾਣ ਹਾਸਿਲ ਕਰ ਲਈਦਾ ਹੈ। ਸਾਧ ਸੰਗ ਵਿੱਚ ਆਵਾਗਮਨ ਦੀ ਭਟਕਣਾ ਮੁੱਕ ਜਾਂਦੀ ਹੈ, ਇਹ ਥਕੇਵਾ ਨਹੀਂ ਹੁੰਦਾ। ਕਥੀ ਹੈ ਸੰਤ ਸੰਗ ਪ੍ਰਭ ਗਿਆਨ, ਪੂਰਨ ਪਰਮ ਜੋਤ ਪਰਮੇਸਰ ਸਿਮਰਤ ਪਾਈਐ ਮਾਣ। ਸਰਵਣ ਕਰਦੇ ਹਾਂ ਭਾਈ ਦਿਲਬਾਗ ਸਿੰਘ ਅਤੇ ਭਾਈ ਗੁਲਬਾਗ ਸਿੰਘ ਹੋਰਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

0: ਹੁੰਦਾ ਹੈ। ਜਿਨ੍ਹਾਂ ਸੇਵਕਾਂ ਕੋਲੇ ਦਾਤ ਹੁੰਦੀ ਹੈ ਉਹ ਸੇਵਕ ਆਠ ਪਹਿਰ ਗੁਣ ਗਾਵਤ ਪ੍ਰਭ ਕੇ ਕਾਮ ਕ੍ਰੋਧ ਇਸ ਤਨ ਤੇ ਜਾਤ। ਉਹ ਸੇਵਕ ਅੱਠੇ ਪਹਿਰ ਪ੍ਰਭੂ ਦੇ ਗੁਣ ਗਾਉਂਦੇ ਹਨ। ਉਹਨਾਂ ਦੇ ਗੁਣ ਗਾਉਣ ਦੇ ਨਾਲ ਇਸ ਸਰੀਰ ਵਿੱਚੋਂ ਕਾਮ ਕ੍ਰੋਧ ਆਦਿਕ ਪੰਜ ਵਿਕਾਰ ਦੂਰ ਹੋ ਜਾਂਦੇ ਹਨ, ਕਿਉਂਕਿ ਨਾਮ ਦੀ ਬਰਕਤ ਨਾਲ ਅੰਦਰ ਦੀ ਮੈਲ ਕੱਟੀ ਜਾਂਦੀ ਹੈ। ਜੀਵਨ ਅੰਦਰੋਂ ਅਤੇ ਬਾਹਰੋਂ ਬਿਲਕੁਲ ਨਿਰਮਲ ਹੋ ਜਾਂਦਾ ਹੈ। ਗੁਰੂ ਅਮਰਦਾਸ ਜੀ ਰਾਗ ਸ਼੍ਰੀ ਰਾਗ ਵਿੱਚ ਅੰਗ 69 'ਤੇ ਫੁਰਮਾਨ ਕਰਦੇ ਹਨ, ਸਤਿਗੁਰ ਸੇਵਿਐ ਮਨ ਨਿਰਮਲਾ ਭਏ ਪਵਿੱਤ ਸਰੀਰ, ਮਨ ਆਨੰਦ ਸਦਾ ਸੁਖ ਪਾਇਆ, ਭੇਟਿਆ ਗਹਿਰ ਗੰਭੀਰ, ਸੱਚੀ ਸੰਗਤ ਬੈਸਣਾ ਸੱਚ ਨਾਮ ਮਨ ਧੀਰ। ਸਤਿਗੁਰੂ ਜੀ ਸ਼ਬਦ ਵਿੱਚ ਅੱਗੇ ਫਰਮਾਉਂਦੇ ਹਨ, ਤ੍ਰਿਪਤ ਅਕਾਏ ਪੇਖ ਪ੍ਰਭ ਦਰਸ਼ਨ, ਅੰਮ੍ਰਿਤ ਹਰ ਰਸ ਭੋਜਨ ਖਾਤ, ਰੱਬੀ ਪਿਆਰ ਵਿੱਚ ਭਿੱਜੇ, ਰੱਬੀ ਪਿਆਰੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਪ੍ਰਭੂ ਦੇ ਦਰਸ਼ਨ ਕਰਦੇ ਹਨ। ਉਹ ਰੱਬੀ ਦਰਸ਼ਨ ਕਰਕੇ ਪੂਰੀ ਤਰ੍ਹਾਂ ਰੱਜ ਜਾਂਦੇ ਹਨ। ਉਹ ਸਦਾ ਹੀ ਨਾਮ ਦਾ ਭੋਜਨ ਛਕਦੇ ਹਨ। ਜਿਵੇਂ ਸਰੀਰ ਲਈ ਚੰਗਾ ਭੋਜਨ ਜ਼ਰੂਰੀ ਹੁੰਦਾ ਹੈ, ਉਸੇ ਤਰ੍ਹਾਂ ਹੀ ਰੱਬੀ ਰੰਗ ਵਿੱਚ ਰੰਗੇ ਮਨ ਲਈ ਭਜਨ ਜ਼ਰੂਰੀ ਹੋ ਜਾਂਦਾ ਹੈ। ਚਰਨ ਸ਼ਰਨ ਨਾਨਕ ਪ੍ਰਭ ਤੇਰੀ, ਕਰ ਕਿਰਪਾ ਸੰਤ ਸੰਗ ਮਿਲਾਤ। ਪੰਜਵੇਂ ਜਾਮੇ ਵਿੱਚ ਗੁਰੂ ਨਾਨਕ ਦੇਵ ਜੀ ਆਖਦੇ ਹਨ, ਹੇ ਪ੍ਰਭੂ, ਜਿਹੜੇ ਮਨੁੱਖ ਤੇਰੇ ਚਰਨ ਕਮਲਾਂ ਨਾਲ ਜੁੜ ਜਾਂਦੇ ਹਨ, ਉਹਨਾਂ ਨੂੰ ਤੂੰ ਕਿਰਪਾ ਕਰਕੇ ਸਤ ਸੰਗਤ ਵਿੱਚ ਮਿਲਾ ਦਿੰਦਾ ਹੈ। ਜਿਨ੍ਹਾਂ ਦੇ ਮਿਲਾਪ ਸਦਕਾ ਮੈਂ ਵੀ ਤੇਰੇ ਗੁਣ ਗਾਉਂਦਾ ਹਾਂ। ਗੁਰੂ ਅਰਜਨ ਦੇਵ ਜੀ ਤਾਂ ਰੋਜ਼ ਸੋਹਿਲਾ ਸਾਹਿਬ ਦੀ ਬਾਣੀ ਵਿੱਚ ਇਹ ਪੁਕਾਰ ਕਰਦੇ ਹਨ, ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ। ਹੇ ਹਰੇਕ ਦੇ ਦਿਲਾਂ ਦੇ ਜਾਣਨ ਵਾਲੇ ਅੰਤਰ ਜਾਮੀ ਪ੍ਰਭੂ ਜੀਓ, ਮੇਰੇ ਮਨ ਦੀ ਇੱਕ ਇੱਛਾ ਜੋ ਪੂਰੀ ਕਰ। ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਦਾਸ ਨਾਨਕ ਤੇਰੇ ਕੋਲੋਂ ਇਹੀ ਸੁੱਖ ਮੰਗਦਾ ਹੈ ਕਿ ਮੈਨੂੰ ਰੱਬੀ ਪਿਆਰ ਵਾਲਿਆਂ ਦੇ ਚਰਨਾਂ ਦੀ ਧੂੜ ਬਣਾ ਕੇ ਉਹਨਾਂ ਦੇ ਕੋਲ ਰਹਿਣ ਦਾ ਬਲ ਬਖਸ਼, ਤਾਂ ਕਿ ਮੈਂ ਵੀ ਤੇਰੇ ਨਾਲ ਜੁੜ ਸਕਾਂ। ਸ਼੍ਰੋਮਣੀ ਭਗਤ ਕਬੀਰ ਜੀ ਅੰਗ 481 ਉੱਤੇ ਰਾਗ ਆਸਾ ਵਿੱਚ ਬਚਨ ਕਰਦੇ ਹਨ ਕਿ ਸੱਤ ਸੰਗਤ ਵਿੱਚ ਬੈਠਿਆਂ ਉਹ ਵਿਵੇਕ ਬੁੱਧ ਆਉਂਦੀ ਹੈ। ਜਿਵੇਂ ਪਾਰਸ ਨੂੰ ਛੂਹ ਕੇ ਲੋਹਾ ਵੀ ਸੋਨਾ ਹੋ ਜਾਂਦਾ ਹੈ, ਉਸੇ ਤਰ੍ਹਾਂ ਜੇ ਸੱਤ ਸੰਗਤ ਮਿਲ ਜਾਵੇ ਤਾਂ ਜੀਵਨ ਉੱਤਮ ਹੋ ਜਾਂਦਾ ਹੈ। ਸੱਤ ਸੰਗਤ ਮਿਲ ਵਿਵੇਕ ਬੁੱਧ ਹੋਈ, ਪਾਰਸ ਪਰਸ ਲੋਹਾ ਕੰਚਨ ਸੋਈ। ਸੋ ਗੁਰੂ ਸਾਹਿਬ ਦੀ ਸੰਗਤ ਵਿੱਚ ਜੁੜ ਜਾਈਦਾ ਹੈ, ਔਰ ਜਿਨ੍ਹਾਂ ਦੀ ਸੰਗਤ ਵਿੱਚ ਜੁੜ ਕੇ ਸਤਿਗੁਰੂ ਕਹਿੰਦੇ ਨੇ ਮੈਂ ਵੀ ਉਸ ਵਾਹਿਗੁਰੂ ਵਿੱਚ ਅਭੇਦ ਹੋ ਸਕਦਾ ਹਾਂ। ਸੁਖਮਣੀ ਸਾਹਿਬ ਜੀ ਦੀ ਬਾਣੀ ਦੀ ਪਹਿਲੀ ਅਸ਼ਟਪਦੀ ਦੇ ਪਹਿਲੇ ਪਦੇ ਦੇ ਵਿੱਚ ਅੰਗ 262 ਉੱਤੇ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਹਨ, ਕਾਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ।
1: ਸੰਤਨ ਕੈ ਸੁਨੀਅਤ ਪ੍ਰਭ ਕੀ ਬਾਤ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਸੁਖਵਿੰਦਰ ਸਿੰਘ। ਸੰਤਾਂ ਦੀ ਮਹਿਮਾ ਅਤੇ ਪਰਿਭਾਸ਼ਾ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬਿਆਨ ਕੀਤੀ ਹੈ। ਸੰਤਾਂ ਦੀ ਸੰਗਤ ਕਲਿਆਣਕਾਰੀ ਹੈ। ਸੰਤਾਂ ਦੀ ਸੰਗਤ ਕਰਿਆਂ ਹੀ ਪ੍ਰਭੂ ਨਾਲ ਨੇੜਤਾ ਸੰਭਵ ਹੈ, ਕਿਉਂਕਿ ਸੰਤ ਸਭਾ ਵਿੱਚ ਪਰਮਾਤਮਾ ਦੀ ਹੀ ਬਾਤ ਹੁੰਦੀ ਹੈ। ਗੋਵਿੰਦ ਪ੍ਰਭੂ ਦੀ ਸੋਭਾ ਸੰਤਾਂ ਦੀ ਸੰਗਤ ਵਿੱਚ ਹੀ ਸਰਵਣ ਕਰਨ ਨੂੰ ਮਿਲਦੀ ਹੈ। ਠਾਕੁਰ ਪ੍ਰਭੂ ਦੀ ਬਾਤ ਸੁਣਾਉਣ ਵਾਲਿਆਂ ਅੱਗੇ ਤਾਂ ਪੂਰਨ ਸਮਰਪਣ ਹੀ ਹੁੰਦਾ ਹੈ। ਸਾਰੰਗ ਰਾਗ ਵਿੱਚ ਉਚਾਰੇ ਹੋਏ ਛੰਤ ਦੇ ਤੀਜੇ ਪਦੇ ਵਿੱਚ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਪ੍ਰਭੂ ਦਰਸ਼ਨਾਂ ਦੇ ਪਿਆਸੇ ਜੀਵ ਦੀ ਮਨੋਦਸ਼ਾ ਬਿਆਨ ਕਰਦੇ ਹੋਏ ਦਾਸਾ ਭਾਵ ਵਿੱਚ ਆਉਂਦੇ ਨੇ ਅਤੇ ਫਰਮਾਉਂਦੇ ਨੇ, ਮੈਂ ਸੰਤਾਂ ਪਾਸੋਂ ਪੁੱਛਦੀ ਹਾਂ ਕਿ ਮੇਰਾ ਠਾਕੁਰ ਕਿਹੋ ਜਿਹਾ ਹੈ, ਮੈਨੂੰ ਉਸ ਦੀ ਬਾਤ ਦੱਸੋ, ਮੈਂ ਆਪਣਾ ਮਨ ਅਰਪਣ ਕਰਦੀ।

ਹਾਂ ਮੇਰੇ ਪਿਆਰੇ ਦੀ ਖਬਰ ਦੱਸੋ ਕਿ ਉਹ ਕਿਵੇਂ ਹੈ। ਪੁੱਛੋ ਸੰਤ ਮੇਰੋ ਠਾਕੁਰ ਕੈਸਾ, ਹਿਉਂ ਅਰਾਪੋਂ ਦੇਹੋ ਸੰਦੇਸਾ, ਦੇਹੋ ਸੰਦੇਸਾ ਪ੍ਰਭ ਜੀਓ ਕੈਸਾ, ਕਰ ਮੋਹਨ ਪਰਵੇਸਾ, ਅੰਗ ਅੰਗ ਸੁਖਦਾਈ ਪੂਰਨ, ਬ੍ਰਹਮਾਈ ਥਾਨ ਤਨੰਤਰ ਦੇਸਾ। ਸਰਵਣ ਕਰਦੇ ਹਾਂ ਭਾਈ ਮੋਹਿੰਦਰਜੀਤ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ।

0: ਸਾਹਮਣੇ ਤੁਸੀਂ ਕੁਝ ਭਜਨ ਕੁਝ ਭਗਤੀ ਗੀਤ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਟੀ ਟੀ ਐਚ ਦੀ ਪੰਜਾਬ ਪ੍ਰਸੰਨ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਵੇਰ ਦੇ 4 ਵਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।
1: ਕੁਦਰਤ ਸੁਣੀਏ, ਕੁਦਰਤ ਪਾਓ ਸੁਖਸਾਰ, ਕੁਦਰਤ ਪਾਤਾਲੀਆਂ ਕਾਸੀ, ਕੁਦਰਤ ਸਰਬਿਆਕਾਰ, ਕੁਦਰਤ ਵੇਦ ਪੁਰਾਣਕ ਤੇਵਾ, ਕੁਦਰਤ ਸਨ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਦੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਣ ਬੇਮਾਨ, ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ ਦੀ ਖਾ ਸਭ ਤੇ।

ਪਾਪੀ ਨੇ ਭੋਗ ਭੋਗ ਕੇ ਹੋਏ ਭਸਮਰ ਭਾਰ ਸਦਾਇਆ। ਵੱਡਾ ਹੋਆ ਗੁਣਦਾਰ ਗੱਲ ਸੰਗਲ ਘੱਤ ਚਲਾਇਆ। ਅੱਗੇ ਕਰਨੀ ਕੀਤ ਵਾਚੀਆ ਪਹਿਲੇ ਖਾਤਰ ਸਮਝਾਇਆ। ਥਾਂ ਨਾ ਹੋਵੇ ਪਾਉਂਦੇ ਹੁਣ ਸੁਣਿਆ ਕਿਆ ਰੁਆਇਆ। ਮਨਨ ਦੇ ਜਨਮ ਗਵਾਇਆ ਮਨਨ ਦੇ ਜਨਮ ਗਵਾਇਆ।

0: ਪੈ ਵਿੱਚ ਪਾਹੁਣ ਵੈਸ ਦਵਾਓ, ਪੈ ਵਿੱਚ ਚੱਲੇ ਲੱਖ ਦਰਿਆਓ, ਪੈ ਵਿੱਚ ਅਗਨ ਕਢੈ ਵੇਗਾਰ, ਪੈ ਵਿੱਚ ਤੱਤੀ ਧੱਬੀ ਪਹਾੜ, ਪੈ ਵਿੱਚ ਇੰਦ ਫਿਰੈ ਸਿਰ ਪਹਾੜ, ਪੈ ਵਿੱਚ ਰਾਜਾ ਧਨ ਦੁਆਰ, ਪੈ ਵਿੱਚ ਸੂਰਜ ਪੈ ਵਿੱਚ ਚੰਦ, ਕੋਹ ਕਰੋੜੀ ਚਲ ਤਰੰਤ, ਪੈ ਵਿੱਚ ਸਿੱਧ ਬੁਸੁਨਾਰ, ਪੈ ਵਿੱਚ ਆ ਡਾਣੇ ਆਕਾਸ, ਪੈ ਵਿੱਚ ਜੋਤ ਮਹਾਬਸੂਰ, ਪੈ ਵਿੱਚ ਆਵੈ ਜਾਵੈ ਪੂਰ, ਸਗਲਿਆ ਪਉ ਲਿਖਿਆ ਸਿੱਲੇ, ਨਾਨਕ ਨਿਰਭਉ ਨਿਰੰਕਾਰ, ਸੱਚ ਇੱਕ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ, ਹੋਰ ਕੇਤੇ ਰਾਮ ਰਵਾਲ, ਕੇਤੀਆਂ ਕਨ ਕਹਾਣੀਆਂ, ਕੇਤੇ ਬੇਦ ਵਿਚਾਰ, ਕਿਤੇ ਨੱਚੇ ਮੰਗੁੱਤੇ ਗਿਰਮਰ ਪੂਰਤਾ, ਬਾਜ਼ਾਰੀ ਬਾਜ਼ਾਰ ਮਹਿ ਆਏ ਕਦੇ ਬਜਾ, ਗਾਵੇ ਰਾਜੇ ਰਾਣੀਆਂ ਬੋਲੇ ਆਲਪਤਾ, ਲਕਟਕਿਆਂ ਕੇ ਮੁੰਦੜੇ ਲਕਟਕਿਆਂ ਕੇ ਹਾਰ, ਜਿਤਨ ਪਾਈਐ ਨਾਨਕਾ ਸੇਤਨ ਹੋਵੈ ਸਾਰ, ਗਿਆਨ ਨਾ ਗੱਲੀ ਟੁੰਡੀਐ ਕਥਨਾ ਕਿਰੜਾ ਸਾਰ, ਕਰ ਮਿਲੈ ਤਾਂ ਪਾਈਐ ਹੁਰ ਹਿਕਮਤ ਹੁਕਮ ਖਵਾਰ।

ਸਤਿਗੁਰ ਕੇ ਜਾਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜੋ ਬਹੁਤੇ ਜਨਮ ਧੰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜਿਹੜਦਾਤਾ ਕੋ ਨਹੀਂ ਸਤਿਗੁਰ ਲੋਕ ਸੁਭਾਇਆ, ਸਤਿਗੁਰ ਮਿਲਿਆ ਸਤਿਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।

0: ਲੋਕ ਮਹੱਲਾ ਪਹਿਲਾ ਖਣੀਆਂ ਸਭੇ ਗੋਪੀਆਂ ਪੈਰਕਨ ਗੋਪਾਲ ਗਹਿਣੇ ਪੌਣ ਪਾਣੀ ਬਸੰਤ ਚੰਦ ਸੁਰੇ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਨਾਨਕ ਮੂਸੈ ਗਿਆਨ ਵਿਹੋਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਵਨ ਚਿਨੇ ਨਚਨ ਗੁਰ ਪੈਰ ਹਲਾਨ ਫਿਨ ਸਿਰ ਉਡ ਉਡਰਾਵੈ ਝਾਟੈ ਪਾਏ ਵੇਖੈ ਲੋਕ ਹੱਸੇ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲਾ ਪਛਾਣੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਣ ਗਾਵਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਤਨਾਮ ਜਾਂ ਕਾ ਕੀਆ ਸਗਲ ਜਹਾਉ ਸੇਵ ਸੇਵੈ ਕਨ ਚੜਾਉ ਪਿਨੀ ਰੰਜਨਾ ਮਚਾਓ ਸਿੱਖੀ ਸਿੱਖਿਆ ਗੁਰਵੀ ਚਾਰ ਨਦਰੀ ਕਰਮ ਲਗਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤੇ ਅਨੰਤ ਲਾਠੂ ਮਧਾਣੀਆਂ ਗਾਹ ਪੰਖੀ ਪਾਉਂਦਿਆ ਲੈ ਨਸਾ ਸੂਹੇ ਚੜ ਪਵਾਈਏ ਜੰਤ ਨਾਨਕ ਪਾਉਂਦਿਆ ਗੰਤਨ ਅੰਤ ਬੰਧਨ ਬੰਧ ਪਵਾਏ ਸੋਏ ਪੈ ਕ੍ਰਿਤ ਨੱਚੇ ਸਭ ਕੋਈ ਨੱਥ ਨੱਥ ਹੱਸੇ ਚੱਲੇ ਸ਼ੇਰੋਏ ਉੱਡਣਾ ਜਾਈ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਨ ਮਨ ਪਾਓ।

0: ਕੋੜੀ ਨਾਉ ਤੇਰਾ ਨਿਰੰਕਾਰ ਹੈ ਨਾ ਲਈਏ ਨਾ ਸੰਜਾਂ ਜਾਈਏ ਜੀਓ ਪਿਲ ਸਭ ਤਿਸਦਾ ਦੇਖਾ ਜੇ ਆ ਗਵਾਈਏ ਜੇ ਲੋੜ ਹੈ ਚੰਗਾ ਆਪਣਾ ਕਰਪਨ ਹੁਣੀ ਸਦਾਈਏ ਜੇ ਜਰਵਾਣਾ ਪਰ ਹਰੇ ਜਰਵੇਸ ਕਹਿੰਦੀ ਆਈਏ ਕੋ ਰਹੇ ਨਾ ਭਰੀਏ ਪਾਈਏ
1: ਪੰਥ ਦਿਸਾਵਾ।

0: ਮਹੱਲਾ ਪਹਿਲਾ ਮੁਸਲਮਾਨਾਂ ਸਿਰਤ ਪਟਪ ਕਰੇ ਵਿਚਾਰ ਬੰਦੇ ਸੇਜ ਵਿੱਚ ਬੰਦੀ ਵੇਖਣ ਤੂੰ ਦੀਦਾਰ ਹਿੰਦੂ ਸਾਲਾ ਹੀ ਸਾਲਾ ਅੰਦਰ ਸਰੂਪ ਪਾਰ ਤੀਰਥ ਨਾਵੇ ਅਰਚਾ ਪੂਜਾ ਅਗਰਵਾਸ ਵਹਿਕਾਰ ਜੋਗੀ ਸੁਣ ਧਿਆਵਣ ਜਿੱਤੇ ਲੱਖ ਨਾਮ ਕਰਤਾ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਇਕਾਰ ਸਤੀਆ ਮਨ ਸੰਤੋਖ ਉਪਜੇ ਦੇਣੇ ਕਹਿ ਵਿਚਾਰ ਦੇ ਮੰਗਿਆ ਸਹਿਸਾ ਗੁਨਾ ਸੋ ਕਰੇ ਸੰਸਾਰ ਚੋਰਾਂ ਜਾਰਾਂ ਤੈਂ ਕੁੜਿਆ ਰਾਂ ਖਾਰਾ ਪਾਵੇਕਾ ਖੁਦਾ ਚਾਏ ਖਾਏ ਚਲੇ ਥਾਓ ਤਿਨਾ ਪੀਕਾ ਇਕਾਰ ਜਲ ਥਲ ਜੀਆਂ ਪੁਰੀਆਂ ਲੋਹਾ ਕਾਰਾਂ ਕਾਰ ਹੋਈ ਜੇ ਆਖੇ ਸੋ ਤੂੰ ਜਾਣੇ ਤਿਨਾ ਵੀ ਤੇਰੀ ਸਾਰ ਨਾਨਕ ਭਗਤਾਂ ਪੁਖ ਸਲਾਣ ਸੱਚ ਨਾਮ ਆਧਾਰ ਸਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆਂ ਪਾਸ਼ਾਰ ਮਹੱਲਾ ਪਹਿਲਾ
1: ਮਿੱਠੀ ਮੁਸਲਮਾਨ ਕੀ ਪੀੜੈ ਪਈ ਕੁਮਿਆਰ ਘੜ ਪਾਂਡੇ ਇੱਟਾਂ ਕੀਆਂ ਜਲਦੀ ਹੀ ਕਰੇ ਪੁਕਾਰ ਜਲ ਜਲ ਰੋਵੈ ਬਪੜੀ ਚੜ ਚੜ ਪਵੇ ਅੰਗਿਆਰ ਨਾਨਕ ਜਨ ਕਰਤੇ ਕਾਨ ਕੀਆ ਸੋ ਜਾਣੈ ਕਰਤਾਰ ਪੌੜੀ ਬਿਨ ਸਤਿਗੁਰ

ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਆ ਕਰ ਪ੍ਰਗਟ ਆਪ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਚੋ ਮੋਹ ਚਪਾਇਆ, ਉੱਤਮ ਉਹ ਵਿਚਾਰ ਹੈ ਜਿਨ ਸੱਚੇ ਸਿਉਂ ਚਿਤਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

0: ਹੋਕ ਮਹੱਲਾ ਪਹਿਲਾਂ ਵਿੱਚ ਆਇਆ ਹੁਚ ਗਿਆ ਹੁਚ ਜੰਮਿਆ ਹੁਚ ਮੂਆ ਹਾਂ ਚ ਦਿੱਤਾ ਹਾਂ ਚ ਲਿਆ ਹਾਂ ਵਿੱਚ ਖੱਟਿਆ ਹਾਂ ਵਿੱਚ ਗਿਆ ਹਾਂ ਵਿੱਚ ਸੱਚੇ ਆੜ ਕੂੜੇ ਆੜ ਹਾਂ ਵਿੱਚ ਪਾਪਨ ਵਿਚਾਰ ਹਾਂ ਵਿੱਚ ਨਰਕ ਸੁਰਗ ਅਵਤਾਰ ਹਾਂ ਵਿੱਚ ਹੱਸੈ ਹਾਂ ਚ ਰੋਵੈ ਹਾਂ ਵਿੱਚ ਫਰੀਆਂ ਵੀ ਹੋਵੇ ਹਾਂ ਜਾਤੀ ਜਿਸੀ ਹੋਵੇ ਹਾਂ ਵਿੱਚ ਮੂਰਖ ਹਾਂ ਵਿੱਚ ਸਿਆਣਾ ਮੋਖ ਖੁਦੀ ਸਾਹ ਨਾ ਜਾਣਾ ਹਾਂ ਵਿੱਚ ਮਾਇਆ ਹਾਂ ਵਿੱਚ ਛਾਇਆ ਹਾਂ ਮੈਂ ਕਰ ਕਰ ਜੰਤੂ ਪਾਇਆ ਹਾਂ ਮੈਂ ਬੂਝੈ ਤਾਂ ਦਰ ਸੁਝੈ ਗਿਆਨ ਵੀ ਹੋਣਾ ਕਰ ਕਤ ਲੂਝੈ ਨਾਨਕ ਮਿਲਖਿਆ ਲੇ ਜਿਹਾ ਵੇਖੈ ਤਿਹਾ ਵੇਖ ਮਹੱਲਾ ਦੂਜਾ
1: ਹਾਂ ਮੈਂ ਇਹਾ ਜਾਤੈ ਹਾਂ ਮੈਂ ਕਰਮ ਕਮਾਹੀ ਹਾਂ ਮੈਂ ਇਹ ਬੰਦਨਾ ਫਿਰ ਫਿਰ ਜੋ ਨੀ ਪਾਹੇ ਹਾਂ ਮੈਂ ਕਿੱਥੋਂ ਪੁਜੈ ਕਿਤ ਸੰਗ ਮੇ ਜਾਏ ਹਾਂ ਮੈਂ ਇਹੋ ਹੁਕਮ ਹੈ ਫਹਿ ਕਿਤ ਫਿਰਾਏ।

ਸੇ ਕੀਤੀ ਸੰਤੋਖੀ ਜਿਨ ਸਚੋ ਸੱਚ ਧਿਆਇਆ ਓਨੀ ਮੰਦੇ ਕਰਨਾ ਰੱਖੇ ਉਨ ਕਾ ਸੁਖ ਨੇ ਧਰਮ ਕਮਾਇਆ ਓਨੀ ਦੁਨੀਆਂ ਤੋੜੇ ਬੰਧਨਾ ਨੂੰ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਦੇ ਵਿੱਚ ਰਹਿ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ।

0: ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਦੀ ਪਾਲੋ ਅੰਮਟਲਾ ਖੰਡਾਵਰ ਪੰਡਾਂ ਅੰਡ ਜਰੇ ਉਤਪਜਾਂ ਖਾਣੀ ਸੇਤ ਜਹਾਂ ਸੋਮ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਦੂ ਪਾਏ ਕਿਆ ਸੰਭਾਲੇ ਸਭਨਾ ਜਿਨ ਕਰਤਾ ਕੰਨਾ ਕੀਆ ਚਿੰਤਾ ਵੀ ਕੰਨੀ ਤਹਾਂ ਸੋ ਕਰਤਾ ਚਿੰਤਾ ਕਰੇ ਜਿਹਨੂੰ ਪਾਇਆ ਜਗ ਤਿਸ ਵਾਰੀ ਸਵਸਥ ਤਿਸ ਤਿਸ ਦੀ ਪਾਣਾ ਪੱਗ ਨਾਨਕ ਸੱਚੇ ਨਾ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ
1: ਲੱਖ ਨਿੱਕੀਆਂ

ਪੌੜੀ ਸੱਚਾ ਸਾਹਿਬ ਇੱਕ ਤੁੰਜਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣੀ ਮਨਮੁਖੀ ਜਨਮ ਗਵਾਇਆ ਜਿਸ ਵਿੱਚ ਦੁਨੀਆਂ ਕਾਹੇ ਆਇਆ ਵਿੱਚ ਦੁਨੀਆਂ ਕਾਹੇ ਆਇਆ।

0: ਮਹੱਲਾ ਪਹਿਲਾ ਪਰ ਪ੍ਰਗਟਿਲ ਦਿਆ ਪਟ ਪਰ ਭਰੀਆ ਸਾ ਪਟ ਪਰ ਬੇੜੀ ਪਾਈਐ ਪਟ ਪ੍ਰਗਟਿਆ ਖਾਤ ਪੜੀਆ ਜੇਤੇ ਬਰਸ ਪਰਸ ਪੜੀਆ ਜੇਤੇ ਮਾਸ ਪੜੀਐ ਜੇਤੀ ਆ ਜਾ ਪੜੀਐ ਜੇਤੇ ਸਾਸ ਨਾਨਕ ਲਿਖਿਆ ਇੱਕ ਗੱਲ ਹੋਮੇ ਚੱਕਣਾ ਚੱਕ ਮਹੱਲਾ ਪਹਿਲਾ
1: ਲਿਖ ਲਿਖ ਪੜਿਆ ਤੇਤਾ ਕਰਿਆ ਬਹੁ ਤਿਤ ਪਵਿਆ ਤਿਤ ਲਵਿਆ ਬਹੁ ਪੇ ਕੀਆ ਦੀ ਦੁਖ ਦੀਆ ਸਵੇ ਜੀ ਆਪਣਾ ਕੀਆ ਅੰਨ ਨਾ ਖਾਇਆ ਸਦ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਵਸਤ੍ਰ ਨਾ ਪਹਿਰੇ ਐਨਸ ਕਹਿਰੇ ਮੋਨ ਮਗੂਤਾ ਕੋ ਜਾਗੇ ਗੁਰਬਿਨ ਸੂਤਾ ਅੱਗ ਪਿਤਾ ਨਾ ਆਪਣਾ ਕੀਆ ਕਮਾ ਨਾਲ ਮਲ ਖਾਈ ਸਿਰ ਸ਼ਾਈ ਪਾਈ ਮੂਰਖ ਅੰਦਰ ਪਤ ਗਵਾਏ ਨਾਮਿਕ ਸਿਥਾਈ ਨਾ ਪਾਈ ਰਹਿ ਬਾਣੀ ਮਡੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੈ ਸੋ ਸੁਖ ਪਾਏ ਹਰ ਕਾ ਨਾਮ ਅਨੁਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਸੰਦੇਸੇ ਤਿੰਨ ਕੇਵਲ ਹੋਮੇ ਸ਼ਬਦ ਜਲਾਏ ਹੋੜੀ ਭਗਤ ਤੇਰੇ।

0: ਦੇ
1: ਪੌੜੀ ਭਗਤ ਤੇਰੇ ਮਨ ਭਾਉਂਦੇ ਦਰਸੋਂ ਕੀਰਤ ਗਾਉਣ ਦੇ ਨਾਨਕ ਕਰਮਾਂ ਬਾਹਰੇ ਦਰ ਢੋ ਨਾ ਲਹਿਣੀ ਧਾਮ ਦੇ ਇੱਕ ਮੂਲ ਨਾ ਬੁੱਝਣ ਆਪਣਾ ਨੂੰ ਹੁੰਦਾ ਆਪ ਗਣਾਏ ਦੇ ਹਾਂ ਢਾਡੀ ਕਾ ਨੀ ਜਾਤ ਹੋਰ ਤੁਮ ਜਾਤ ਸਦਾਏ ਦੇ ਤਿੰਨ ਮਗਾ ਜੇ ਤੁਝੇ ਧਿਆਏ ਦੇ ਤਿੰਨ ਮਗਾ ਜੇ ਤੁਝੇ ਧਿਆਏ ਦੇ।

ਸਲੋਕ ਮਹੱਲਾ ਪਹਿਲਾ। ਕੁੜ ਰਾਜਾ ਕੁੜ ਪ੍ਰਜਾ ਕੁੜ ਸਭ ਸੰਸਾਰ, ਕੁੜ ਮੰਡਪ ਕੁੜ ਮਾੜੀ ਕੁੜ ਬੈਸਨਹਾਰ, ਕੁੜ ਸੋਇਨਾ ਕੁੜ ਰੂਪਾ ਕੁੜ ਪਹਿਨਣਹਾਰ, ਕੁੜ ਕਾਇਆ ਕੁੜ ਕੱਪੜ ਕੁੜ ਰੂਪ ਪਾਰ, ਕੁੜ ਮੀਆਂ ਕੁੜ ਬੀਬੀ ਖੱਪ ਖਾ, ਕੁੜ ਕੁੜ ਨਿਹੋ ਲੱਗਾ ਵਿਸਰਿਆ ਕਰਤਾ।

ਪੌੜੀ ਦਾਨ ਮਹਿੰਦਾ ਤਲੀ ਖਾਕ ਜੇ ਮਿਲਦੇ ਤਾਂ ਮਸਤਕ ਲਾਈ ਹੈ। ਕੂੜਾ ਲਾਲਚ ਛੱਡੀਏ ਹੋਵੇ ਇੱਕ ਮਨ ਅਲੱਗ ਧਿਆਈ ਹੈ। ਪਲ ਤੇ ਵੇ ਉਹ ਪਾਈ ਹੈ ਜੇ ਵੇ ਹੀ ਕਾਲ ਕਮਾਈ ਹੈ। ਜੇ ਹੋਵੇ ਪੂਰ ਵਿਖਿਆ ਤਾਂ ਧੂੜ ਤਿਨਾ ਦੀ ਪਾਈ ਹੈ। ਮਤ ਥੋੜੀ ਸੇਵ ਗਵਾਈ ਹੈ, ਮਤ ਥੋੜੀ ਸੇਵ ਗਵਾਈ ਹੈ।

0: ਸੱਚ ਕਾਲ ਪੁਰਵਰਤਿਆ ਕਲ ਕਲ ਦੇ ਤਾਰ ਵੀ ਉਹ ਬਿਜਪਤ ਲੈ ਗਏ ਅਪਿਓ ਵੈਦਾਲ ਜੇ ਖੋਈ ਤਾਂ ਗੁਹ ਰੁਤੇ ਹੁਰਤ ਹੋਏ ਨਾਨਕ ਪਾਹੇ ਬਾਰਾ ਪੂਰੇ ਰੰਗ ਨਾ ਸੋਏ ਪੈ ਵਿੱਚ ਖੁੰਮ ਚੜਾਈਆ ਸਰੋਂ ਭਾਤਨ ਹੋ ਨਾਨਕ ਭਗਤੀ ਜਿਰ ਪੈ ਕੂੜੇ ਸੋਏ ਨਾ ਕੋਈ ਮਹੱਲਾ ਪਹਿਲਾ
1: ਲੱਭ ਪਾਵ ਦੋ ਰਾਜਾ ਮਹਿਤਾ ਕੁਣ ਹੋਆ ਸਕਦਾਰ ਕਾਮਨੇ ਸੰਤ ਪੁੱਛੀ ਐ ਬੈ ਬੈ ਕਰੀ ਵਿਚਾਰ ਅੰਧੀ ਰਹਿਤ ਗਿਆਨ ਵੀ ਹੋਣੀ ਪਾਏ ਪਰੇ ਮੁਰਦਾਰ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿੰਗਾ ਉੱਚੇ ਕੁੱਖੇ ਵਾਦਾ ਗਾਵੇ ਜੋਦਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੇ ਮੰਗੇ ਮੁਖ ਦੁਆਰ ਜਤੀ ਸਦਾ ਵੈ ਦੂਤ ਨਾ ਜਾਣੇ ਛੱਡ ਬਹਿ ਕਰਵਾ ਸਭ ਕੋ ਪੂਰਾ ਪੇ ਹੋਵੇ ਘੱਟ ਨਾ ਕੋਈ ਆਖੇ ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ ਮਹਲਾ ਪਹਿਲਾ ਵਧੀ ਸੋ ਜਗ ਨਾਨਕਾ ਸੱਚਾ ਵੇਖੇ ਸੋਏ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ

ਧੁਰ ਕਰਮ ਜਿਨ੍ਹਾਂ ਕੋ ਦੁੱਧ ਪਾਇਆ ਤਾਂ ਤਿੰਨੀ ਕਿਸਮ ਧਿਆਇਆ। ਇਹਨਾਂ ਜਨਤਾ ਕੇ ਵਸ ਕਿਸ਼ਨਾ ਹੀ ਪੂਜੇ ਵੇਖੀ ਜਾ ਗੁਰ ਪਾਇਆ। ਇਕਨਾਂ ਨੂੰ ਤੂੰ ਮੇਲਾ ਕਾਪੋ ਦੁੱਧ ਕੋ ਆਇਆ, ਗੁਰ ਕਿਰਪਾ ਦੇ ਜਾਣਿਆ ਜਿੱਥੇ ਤੂੰ ਦਾ ਬੁਝਾਇਆ। ਸਹਿਜ ਹੀ ਸੱਚ ਸਮਾਇਆ, ਸਹਿਜ ਹੀ ਸੱਚ।

ਫੌੜੀ ਪੜਿਆ ਵਹਿ ਗੁਨਾਹਗਾਰ ਕੌਮੀ ਸਾਧਨਾ ਮਾਰੀ ਹੈ ਜੇ ਹਾਂ ਘਾਲੇ ਘਾਲਨਾ ਤੇ ਵੀ ਉਹ ਨਾ ਉਪਾਚਾਰੀ ਹੈ ਐਸੀ ਕਲਾ ਨਾ ਖੇਡੀਏ ਜਿੱਧਰ ਕੇ ਗਿਆ ਹਾਰੀ ਹੈ ਪੜਿਆ ਪਿਉਂਦਿਆਂ ਵਿਚਾਰ ਕੇ ਵਿਚਾਰੀ ਹੈ ਮੂੰਹ ਚੱਲੇ ਸੋਗੇ ਮਾਰੀ ਹੈ ਮੂੰਹ ਚੱਲੇ ਸੋਗੇ ਮਾਰੀ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰ ਦਰਸ਼ਨ ਸਫਲ ਸੰਸਾਰ ਸੰਸਾਰ ਸਫਲ

संसार अगम सागर तुलहा हर नाम गुरु मुख पाया जग जन

ਭਰਮ ਸਭ ਛੁੱਟ ਗਿਆ, ਦਿਵ ਦ੍ਰਿਸ਼ਟ ਕਾਰਨ ਕਰਨੰ ਸਤਿਗੁਰ ਗੁਰ ਸੇਵ ਅਲ

ਕਵਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਭ ਕਹਿਤ ਮਾਂ ਜਸੋਦ ਜਿਸੇ ਦਹੀਂ ਪਾਪ ਖਾਏ ਜੀਓ ਦੇਖ ਰੂਪ ਅਤ ਅਨੂਪ ਮੋਹ ਮਹਾਂ ਮਗ ਪਈ ਕਿਨਕਣੀ ਸ਼ਬਦ ਚਨਤਕਾਰ ਖੇਲ ਪਾਏ ਜੀਓ ਕਾਲ ਕਲਮ ਹੁਕਮ ਹਾਥ ਕਹੂ ਕੌਣ ਮੇਟ ਸਕੈ ਈਸ ਬੰਮ ਗਿਆਨ ਧਿਆਨ ਤਰਤ ਹੀ ਚਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ

ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ ਮੁਕਟ ਸੀਸ ਮੋਰ ਪੰਖ ਚਾਹੇ ਜੀਓ ਬੇਵਜ਼ੀਰ ਵੱਡੇ ਤੀਰ ਧਰਮ ਅੰਗ ਲੱਖ ਅਗਮ ਖੇਲ ਕੀਆ ਆਪਣੇ ਉਸ਼ਾਹੇ ਜੀਓ ਕਥ ਕਥਾ ਕਤੀ ਨਾ ਜਾਏ ਤੀਨ ਲੋਕ ਰਿਹਾ ਸਮਾਏ ਸੁਤੈ ਸਿੱਧ ਰੂਪ ਧਰਿਓ ਸਹਨ ਕੈ ਸਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੇ ਕਉ ਤੂੰ ਕਦਕਾ ਬ੍ਰਹਮਾ ਵਿਸ਼ਨ ਸਿਰੇ ਤੈ ਗੰਥ ਤਿਨਕੋ ਮੋਹ ਪਿਆ ਮਨ ਮਦਕਾ ਚੌਰਾਸੀ ਲਖ ਜੋਨ ਉਪਾਈ ਰਿਜ਼ਕ ਦੀਆ ਸਭੂ ਕੋ ਤਦਕਾ ਸੇਵਕ ਕੈ ਭਰਪੂਰ ਜੁਗ ਜੁਗ।

ਸਤਿਗੁਰ ਨਾਨਕ ਭਗਤ ਕਰੀ ਇੱਕ ਮਾਨ, ਤਨ ਮਨ ਤਨ ਗੋਬਿੰਦ ਦਿਓ, ਅੰਗਦ ਅਨੰਤ ਮੂਰਤ ਨਿਜ ਤਾਰੀ, ਅਗੰਮ ਗਿਆਨ।

ਪ੍ਰਤਾਪ ਸਦਾ ਗੁਰ ਕਾ ਘਟ ਘਟ ਪ੍ਰਗਾਸ ਪਿਆ ਜਸ ਜਨ ਕੈ ਇਕ ਪੜੈ ਸੁਣੇ ਗਾਵੈ ਪ੍ਰਭਾਤ ਕਰੇ ਇਸ਼ਨਾਨ ਇਸ਼ਨਾਨ ਕਰੇ ਪ੍ਰਭਾਤ ਸ਼ੁਧ ਮਨ ਗੁਰ ਪੂਜਾ ਵਿਦ ਸਹਿਤ ਕਰੰ ਕੰਚਨ ਤਨ ਹੋਏ ਪਰਸ ਪਾਰਸ ਕੋ ਜੋਤ ਸਰੂਪੀ ਧਿਆਨ ਤਰੰ ਜਗ ਜੀਵਨ ਜਗੰਨਾ ਜਲ ਥਲ ਮੇ ਰੇਹ ਪੂਰਬੋ ਵਿਦ ਵਰਨੰ ਸਤ ਗੁਰ ਗੁਰ ਸੇਵ ਅਲਖ ਗਤ ਜਾਂ ਕੀ।

0: ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਬਲਹਿ ਸ਼ਲਨ ਸਬਲ ਮਲਨ ਭਗਤ ਫਲਨ ਕਾਨਕੁਰ ਨੇਕ ਕਲੰਕ ਬਜੀ ਡੰਕ ਚੜੂ ਦਲ ਰਵਿੰਦ ਜੀਓ ਰਾਮ ਰਵਨ ਦੁਰਤ ਦਵਨ ਸਕਲ ਭਵਨ ਕੁਸਲ ਕਰਨ ਸਰਬ ਭੂਤ ਆਪ ਹੀ ਦੇਵਾਦ ਦੇਵ ਸਹਸ ਮੁਖ ਪਨਿੰਦ ਜੀਓ ਜਰਮ ਕਰਮ ਮਛ ਕਛ ਹੋ ਬ੍ਰਹਾ ਜਮਨਾ ਕੈ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ ਨਾਮ ਸਾਰ ਹੀ ਏ ਧਾਰ ਤਜ ਵਿਕਾਰ ਮਨ ਗੰਧ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ
1: ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਗੁਰ ਕਹਿਆ ਮਾਣ ਨਿਜ ਨਿਧਾਨ ਸੱਚ ਜਾਣ ਮੰਤਰ ਇਹ ਨਿਰਸ ਪਾਸਰ ਹੋਏ ਕਲਿਆਣ ਲਹਿ ਪਰਮ ਗਤ ਜੀਓ ਕਾਮ ਕ੍ਰੋਧ ਲੋਭ ਮੋਹ ਜਨ ਜਨ ਸਿਉਂ ਸਾਡ ਤੋ ਹਉਮੈ ਕਾ ਫੰਦ ਕਾਠ ਸਾਧ ਸੰਗ ਰਤ ਜੀਓ ਦੇਹ ਗੇਹ ਤ੍ਰੇ ਸਨੇਹ ਚਿੱਤ ਬਿਲਾਸ ਜਗਤ ਇਹੋ ਚਰਨ ਕਮਲ ਸਦਾ ਸੇਉ ਦ੍ਰਿੜਤਾ ਕਰ ਮਤ ਜੀਓ ਨਾਮ ਸਾਰ ਹੀ ਏ ਧਾਰ ਤਜ ਵਿਕਾਰ ਮਨ ਗਿੰਦ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀ।

ਸੋ ਕਹੋ ਟਲ ਗੁਰ ਸੇਵੀਆ ਅਹਨਿਸ ਸਹਜ ਸੁਭਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀ ਨੂਰ ਅਰਸਹੋਂ ਕੁਰਸਹੋਂ ਚੱਟੀਐ ਤੁਧ ਡਿੱਠੇ ਸੱਚੇ ਪਾਤੇ ਸਾ ਮਾਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤੇ ਸਾਹ ਸਿਰ ਸਾਹਾਂ ਦਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ ਸੱਜਣ ਸੱਚਾ ਪਾਤੇ ਸਾਹ ਸਿਰ ਸਾਹਾਂ ਦਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤ ਨਾਮ ਸ੍ਰੀ ਵਾਹਿਗੁਰੂ ਸਾ

राम नाम सिमरन बिना बूढ़ते अधिकाए राम सिमर राम सिमर राम।

ਤੇਉ ਉੱਤਰ ਪਾਰ ਪਰੇ ਰਾਮ ਨਾਮ ਲੀਨੇ।

काहे बेख खाई ताज परम करम बेदन खेद राम

गुर प्रसाद जान कबीर राम कार स्नेही ताज परम करम बेदन खेद

राम कर स्नेही वाहे गुरु जी का खालसा।

ਅੰਮ੍ਰਿਤ ਸਰ ਸਤਿਗੁਰ ਸਤਵਾਦੀ ਜਿਤ ਨਾਥ ਕਉ ਅਹੰਸ ਹੋ ਹੈ। ਅੰਮ੍ਰਿਤ